0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਦ ਅਨਾਹਦ ਅਨੰਦਿਨ ਘਟ ਘਟ ਸ਼ਬਦ ਰਜਾਈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸ਼ੇ।

ਚੱਲ ਹੈ ਪਰ ਕਰ ਜੋ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਤਹਿ ਤਹਿ ਢੇਰੀ ਬਿਨ ਸ਼ਬਦ ਪਤ ਜਾਈ ਹੈ ਗੁਰ ਤੇ ਬੂਜੈ ਤੇ ਪਵਨ ਸੂਜੈ ਮਨਸਾ ਮਾਰ ਮਨ ਸਿਉ ਲੂਜੈ ਜੋ ਤੁਧ ਸੇਵ ਹੈ ਸੇ ਤੁਧ ਹੀ ਜੇ ਨਿਰਭਉ ਬਾਲ ਸਖਾਈ ਹੈ ਆਪੇ ਸੁਰਗ ਮੱਛ ਪਿਆਲਾ।

ਆਈ ਸਾਚੈ ਤਖਤ ਵਡਾਈ ਹੈ ਸਤ ਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਿਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਾਨੈ ਹੁਕਮ ਰਜਾਈ ਹੈ ਸਤ ਜੁਗ ਸਾਚ ਕਹਿ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਪਰਮ ਪਉ ਪੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰੇਤੈ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਦਾ ਸੂਕੀ ਗੁਰਮੁਖ ਹੋਐ ਸੋ ਸਾਚ ਪਛਾਣੈ ਮਨਮੁਖ ਪਚੈ ਅਵਾਈ ਹੈ ਮਨਮੁਖ ਕਦੇ ਨਾ ਦਰਗਾਹ ਸੀਜੈ ਬਿਨ ਸ਼ਬਦੈ ਕਿਉਂ ਅੰਤਰ ਰੀਜੈ।

ਇੱਕ ਜਪ ਤਪ ਕਰ ਕਰ ਤੀਰਥ ਨਾਵੇ ਹੈ, ਜਿਉ ਤੁਧ ਭਾਵੈ ਤਿਵੇਂ ਚਲਾਵੇ ਹੈ। ਹੱਠ ਨਿਗ੍ਰਹਿ ਅਪਤੀਜ ਨਾ ਭੀਜੈ, ਬਿਨ ਹਰ ਗੁਰ ਕਿਨ ਪਤ ਪਾਈ। ਕਲੀ ਕਾਲ ਮਹਿ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੈ ਨਾ ਭਾਖੀ। ਮਨਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਪਰਮ ਨਾ ਜਾਈ। ਹੇ

ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ ਦੇਂਦੇ ਟੋਟ ਨਾ ਆਵੇ ਸਾਚੀ ਲੈ ਲੈ ਮੁੱਕਰ ਪਾਉਂਦੇ ਕਾਚੀ।

ਉਜਾੜੀ ਉਜਾੜ ਉਜਾੜੀ ਨਾਮ ਬਿਨਾ ਕਿਸ ਸਾਧ ਨਾ ਲਾਗੈ ਹਰ ਬਿਸਤਰੇ ਦੁੱਖ ਪਾਈ ਭੋਜਨ ਸਾਚ ਮਿਲੈ

ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸਿਰਤ ਉਪਾਈ ਹੈ ਆਪੇ ਨੇੜੈ ਨਾਹੀ ਦੂਰੇ ਬੂਝੈ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਐਨ ਸਲਾਹਾ ਗੁਰਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ।

ਪੁਕਾਰੀ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੁਬਾਰੈ ਤਾੜੀ ਲਾਈ ਅਪਰ ਅਪਾਰੈ ਧੁੰਦੂ ਕਾਰ ਨਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੀ ਜੁਗ ਛੱਤੀ ਹੀ ਤਿਨਹਿ ਵਰਤਾਈ ਜਿਉ ਤਿਸ ਭਾਣਾ ਤਿਵੈ ਚਲਾਈ ਤਿਸੈ ਸਰੀਕ ਨਾ ਦੀਸੈ ਕੋਈ ਆਪੇ ਅਪਰ ਅਪਾਰਾ ਹੀ ਗੁਪਤੇ ਬੂਝੋ ਜੁਗ ਚਤਵਾਰੀ ਘਟ ਘਟ ਵਰਤੈ ਉਧਰ ਮੁਝਾਰੀ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੀ ਪਿੰਡ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੀ ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਧਰ ਮਝਾਰਾ ਹੀ ਚਾਰ ਪਦਾਰਥ ਲੈ ਜਾਗ ਆਇਆ ਸਿਵ ਸ਼ਕਤੀ ਘਰ ਵਾਸਾ ਪਾਇਆ ਏਕ ਵਸਾਰੇ ਤਾਂ ਪਿੜ ਹਾਰੇ ਅੰਧ ਲੈ ਨਾਮ ਵਸਾਰਾ ਹੀ ਬਾਲਕ ਵਰੈ ਬਾਲਕ ਕੀ ਲੀਲਾ ਕਹਿ ਕਹਿ ਰੂਹ ਬਾਲ ਰੰਗੀਲਾ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣ ਹਾਰਾ ਹੀ ਪਰ ਜੋਬਨ ਮਰ ਜਾਏ ਕੇ ਕੀਜੈ ਮੇਰਾ ਮੇਰਾ ਕਰ ਰੋਵੀਜੈ ਮਾਇਆ ਕਾਰਨ ਰੋਏ ਵਗੂਚੈ ਤ੍ਰਿਗ ਜੀਵਨ ਸੰਸਾਰਾ ਹੀ ਕਾਲੀ ਹੂਪਨ ਤੌੜੇ ਆ।

ਸ਼ਬਦ ਘਰ ਜਾਣ ਕਿਸੇ ਹੀ ਮੰਦਾ ਆਖ ਨਾ ਚੱਲੈ ਸੱਚ ਖਰਾ ਸਚਿਆਰਾ ਹੀ ਸਾਚ ਬਿਨਾ ਦਰ ਸਿਜੈ ਨਾ ਕੋਈ ਸਾਚ ਸ਼ਬਦ ਪੈਂਜੈ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੈ ਹਉ ਮੈਂ ਗਰਭ ਨਿਵਾਰਾ ਹੀ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪੋ।

ਜਿਨ ਤਨ ਮਨ ਦੀਆ ਸੁਰਤ ਸਮੋਈ ਸਰਬ ਜੀਆਂ ਪ੍ਰਤਪਾਲ ਸੰਭਾਲੇ ਸੋ ਅੰਤਰ ਦਾਨਾ ਬੀਨਾ ਏ ਗੁਰ ਸਰਵਰ ਹਮਹੰਸ ਪਿਆਰੇ।

ਨਹੀਂ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨ ਪਾਈਐ ਗੁਰੂ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਏ ਸਤਿਗੁਰ ਬਾਝੋ ਮੁਕਤ ਕਨੇਹੀ ਉਹ ਆਦ ਜੁਗਾਦੀ ਰਾਮ ਸੁਨੇਹੀ ਦਰਗਾਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀ ਨਾਹੀ ਸਤਿਗੁਰ ਦਾਤਾ ਮੁਕਤ ਕਰਾਈ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਈ ਜਮ ਜਗਾਤ ਨਾਹੀ ਕਰ ਲਾਗੈ ਜਿਸ ਅਗਨ ਬੁਝੀ ਠਰ ਸੀਨਾਹੀ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਿਨਸ ਭੋਗੈ ਚੋਜ ਬਿਨੋਦੀ ਉੱਠ ਚੱਲ ਤੈ ਮਤਾ ਨਾ ਕੀ ਨਾਹੀ ਤ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੈ ਪੌਣ ਪਾਣੀ ਬਹਿ ਸੰਤਰ ਗਾਜੈ ਮਨੁਆ ਡੋਲੈ ਦੂਤ ਸੰਗਤ ਮਿਲ ਸੋ ਪਾਏ ਜੋ ਕਿਛ ਕੀ ਨਾਹੀ ਨਾਮ ਵਿਸਾਰ ਦੋਖ ਦੁਖ ਸਹੀ ਹੈ ਹੁਕਮ ਭਇਆ ਚੱਲਣਾ ਕਿਉ ਰਹੀ ਹੈ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰ ਮੀਨਾ ਹੈ ਚੌਰਾਸੀ ਨਰਕ ਸਾਕਤ ਪੋਗਾਈ ਹੈ ਜੈਸਾ ਕੀਚੈ ਤੈ ਸੋ ਪਾਈ ਹੈ ਸਤਿਗੁਰ ਬਾਝੋ ਮੁਕਤ ਨਾ ਹੋਈ ਕਿਰਤ ਬਾਂਧਾ ਗ੍ਰਸ ਦੀਨਾ ਹੈ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾਹੀ ਮੀਤ ਸਖੇ ਕੇਤੇ ਜਗ ਮਾਹੀ

ਅਜ ਮਹਨ ਲੋਹ ਗੁਰਮੁਖ ਖੋਜ ਲਹਿ ਜਨ ਪੂਰੇ ਇਉਂ ਸਮੁੰਦਰ ਸੀ ਕੀਨਾ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕਉ ਸਮਝਾਵਹਿ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ।

ਇੱਕ ਦਰ ਸੇਵ ਹੈ ਦਰਜ ਵੰਜਾਈ, ਕੋਈ ਦਰਗਾਹ ਪੈਂਦੇ ਸਤਿਗੁਰੂ ਛਡਾਈ। ਹਉ ਮੈਂ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਏ। ਸਤਿਗੁਰ ਮਿਲਹੋ ਚੀਨੋ ਵਿਦਸਾਈ, ਜਿਤ ਪ੍ਰਭ ਪਾਵੋ ਗਣਤ ਨਾ ਕਾਈ। ਹਉ ਮੈਂ ਮਹਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਪੀਨਾ ਏ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਾਰਨ ਰਾਮ ਹਮਾਰਾ। ਘਟ ਘਟ ਰਮਈਆ ਰਾਮ ਪਿਆਰਾ, ਨਾਲੇ ਅਲੱਖ ਨਾ ਲਖੀ

0: पाई। नानक हर जप हर मन मेरे, हर मेले मेलन हारा ही।
1: केरबू दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम स्लिप तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
2: साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening to Seek Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
5: Guru karo, Guru har pai
0: hai. Miluga ki un pat ji kehne hain, je sache sadgur samjh ke bani padhange, naam japange, tin kaal baad sach sadguran nu mannange, ta guru har pai hai. ਉਹ ਗੁਰੂ ਗੁਰ ਕਰਦਿਆਂ ਨੂੰ ਹਰੀ ਪਰਮਾਤਮਾ ਦਾ ਮਿਲਾਪ ਹੋ ਜਾਵੇਗਾ। ਜਦੋਂ ਤੈਂ ਮਿਲਣਾ ਹੈ ਉਹ ਮਿਲ ਜਾਵੇਗਾ। ਗੁਰ ਹਰ ਪਾਈਏ, ਗੁਰੂ ਗੁਰ ਕਰਦਿਆਂ ਨੂੰ ਭਾਵ ਨਾਮ ਜਪਦਿਆਂ ਨੂੰ ਨਾਮੀ ਦੀ ਪ੍ਰਾਪਤੀ ਹੋ ਜਾਵੇਗੀ।
5: ਉਹਦਾ ਗੁਰ ਗੈਰ ਗੰਭੀਰ
0: ਸਾਡੇ ਸਤਿਗੁਰ ਹਰ ਪਾਈ, ਉਹਦੇ ਦਾ ਨਾਮ ਹੈ ਸਮੁੰਦਰ ਦਾ, ਤੇ ਸਮੁੰਦਰ ਕੈਸਾ ਹੁੰਦਾ ਹੈ, ਗਹਿਰ ਗੰਭੀਰ, ਜਿਹੜਾ ਤੋਲਿਆ ਨਾ ਜਾ ਸਕੇ, ਮਿਲਿਆ ਨਾ ਜਾ ਸਕੇ। ਗੰਭੀਰ ਹੁੰਦਾ ਸ਼ਾਂਤ ਚਿੱਤ, ਜਿਹੜਾ ਡੋਲੇ ਨਾ। ਸਮੁੰਦਰ ਕਦੇ ਡੋਲਦਾ ਨਹੀਂ। ਨਦੀਆਂ ਵਿੱਚ ਹੜ ਆਉਂਦੇ ਆ ਭਾਈ, ਨਦੀਆਂ ਵਿੱਚ ਹੜ ਵੀ ਆ ਜਾਂਦੇ ਆ, ਤੀਏ ਮਹੀਨੇ ਸੁੱਕ ਵੀ ਜਾਣੀ ਹੈ। ਸਮੁੰਦਰ ਵਿੱਚ ਨਾ ਤਾਂ ਕਦੇ ਹੜ ਆਇਆ ਨਾ ਕਦੇ ਸੁੱਕਿਆ, ਉਹ ਗੰਭੀਰ ਹੈ। ਆਪਾਂ ਵੀ ਕਹਾਂਗੇ ਜਿਹੜਾ ਭਾਰੇ ਜੇ ਟਕਾਲੇ ਮਨ ਵਾਲਾ ਹੋਵੇ ਤਾਂ ਸੁਭਾਅ ਗੰਭੀਰ ਹੈ ਭਾਈ। ਸਤਿਗੁਰ ਸਾਡੇ ਗੈਰ ਗੰਭੀਰ ਨੇ, ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣ ਵਾਲੇ ਨੇ ਭਾਈ। ਆਪਣੀਆਂ ਬਿਰਤੀਆਂ ਟੁੱਟ ਜਾਣੀਆਂ, ਥੋੜਾ ਜਿਹਾ ਦੁੱਖ ਆ ਗਿਆ ਘਬਰਾ ਜਾਵਾਂਗੇ, ਚਿੰਤਾ ਫਿਕਰ ਵਿੱਚ ਡੁੱਬ ਜਾਵਾਂਗੇ, ਤੇ ਥੋੜਾ ਜਿਹਾ ਸੁੱਖ ਮਿਲ ਗਿਆ ਛਾਲਾਂ ਮਾਰਾਂਗੇ, ਹੋਮੇ ਦੇ ਸਮੁੰਦਰ ਵਿੱਚ ਕੁੱਦਣ ਲੱਗ ਜਾਣਾ ਆਪਾਂ ਨੇ। ਪਰ ਸਾਡੇ ਸਤਿਗੁਰ ਗੁਰੂ ਨਾਨਕ ਦੇਵ, ਗੁਰੂ ਰਾਮਦਾਸ ਮਹਾਰਾਜ, ਉਹ ਐਸੇ ਸਮੁੰਦਰ ਹਨ ਜੋ ਗੈਰ ਗੰਭੀਰ ਹਨ।
5: ਹਰ ਨਾਮ ਨਗ ਹਰ ਹਰ ਨਾਮ ਨਗ ਹੀਰ ਮਨ।
0: ਸਤਿਗੁਰ ਪਾਤਸ਼ਾਹ ਦਾ ਜੋ ਨਾਮ ਹੈ, ਸ਼ਬਦ ਬਾਣੀ ਹੈ ਭਾਈ, ਉਹ ਹੀਰੇ ਜਵਾਹਰਾਤਾਂ ਨਾਲ ਨਗਾਂ ਨਾਲ ਜੜਿਆ ਹੋਇਆ। ਮਹਾਰਾਜ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ, ਜਦੋਂ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਦੁੱਖ ਭੰਜਨੀ ਬੇਰੀ ਦੇ ਕੋਲ ਇੱਕ ਥੜਾ ਬਣਿਆ ਵੈ, ਪ੍ਰਕਰਮਾ ਦੇ ਵਿੱਚ ਤੁਸੀਂ ਦਰਸ਼ਨ ਕਰਦੇ ਹੋ ਭਾਈ। ਉਸ ਥੜੇ ਦੇ ਅਖੰਡ ਪਾਠ ਹੁੰਦੇ ਆ, ਥੜੇ ਦੇ ਉੱਤੇ ਇੱਕ ਪਾਲਕੀ ਸਾਹਿਬ ਬਣੀ ਵੀ ਹੈ। ਉਸ ਥੜੇ ਦਾ ਨਾਮ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਭਾਈ 68 ਤੀਰਥ ਹੈ। ਉਸ ਥੜੇ ਨੂੰ 68 ਤੀਰਥ ਕਹਿੰਦੇ। 68 ਤੀਰਥ ਨੂੰ ਤਾਂ ਕਹਿੰਦੇ ਕਿਉਂਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਚਨ ਕੀਤਾ ਸੀ, ਜਾਓ ਇੱਥੇ ਇੱਕ ਤੀਰਥ ਪ੍ਰਗਟ ਕਰੋ ਜਿੱਥੇ 68 ਤੀਰਥਾਂ ਦਾ ਮਹੱਤਮ ਸੰਗਤ ਨੂੰ ਇਕੱਠਾ ਹੀ ਮਿਲ ਜਾਵੇ, ਕਿਉਂਕਿ ਕਲਯੁਗੀ ਜੀਵਾਂ ਤੇ 68 ਤੀਰਥਾਂ ਤੇ ਜਾ ਨਹੀਂ ਹੋਣਾ। ਉੱਥੇ ਬੈਠ ਕੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦਾ ਟੱਕ ਲਵਾਇਆ ਸੀ, ਅੰਮ੍ਰਿਤਸਰ ਦੀ ਉਸਾਰੀ ਵਸਾਉਣਾ ਸ਼ੁਰੂ ਕੀਤਾ ਸੀ, ਜਿਸ ਕਰਕੇ ਉਹਦਾ ਨਾਮ 68 ਤੀਰਥ ਹੈ। ਉੱਥੇ ਹੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਬੈਠੇ ਸੀ। ਜਦ ਅੰਮ੍ਰਿਤਸਰ ਵਸਿਆ ਨੀ, ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਏ ਨੇ ਪ੍ਰੇਮੀਓ, ਉੱਥੇ ਪੋਥੀਆਂ ਲਿਜਾ ਕੇ ਰੱਖੀਆਂ ਸਨ। ਜਦੋਂ ਪੋਥੀਆਂ ਦਾ ਪ੍ਰਕਾਸ਼ ਕੀਤਾ, ਇਹੀ ਬਚਨ ਨਾਗ ਹੀਰ, ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰੇ ਮਨ ਭਿਆ ਨਿਧਾਨਾ, ਰਤਨ ਲਾਲ ਜਾਂ ਕਾ ਕਿਛੂ ਨਮੋਲ, ਭਰੇ ਭੰਡਾਰ ਅਖੁੱਟ ਅਦੋਲ। ਸਤਿਗੁਰ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ, ਸਾਡੇ ਸਤਿਗੁਰਾਂ ਦੇ ਸ਼ਬਦ ਹਨ, ਇਹ ਹੀਰੇ ਮੋਤੀਆਂ ਨਾਲ ਜੜੇ ਹੋਏ ਹਨ।
5: ਮਿਲਤ ਲਿਵ ਲਾਈ
0: ਹੈ, ਸ਼ਬਦ ਮਿਲ ਜਾਂਦੇ ਨੇ ਭਾਈ, ਜੁੜ ਜਾਂਦੇ ਨੇ। ਇਹ ਸਾਦਾ ਜਿਹਾ ਪ੍ਰਮਾਣ ਹੈ, ਇੱਕ ਕਿਸੇ ਭੈਣ ਬੀਬੀ ਦੇ ਗਲ ਵਿੱਚ ਹੀਰੇ ਮੋਤੀਆਂ ਦਾ ਕੋਈ ਗਹਿਣਾ ਪਾਇਆ ਹੋਵੇ, ਉਹਨੂੰ ਯਾਦ ਹੀ ਰਹੂਗਾ ਕਿ ਮੇਰੇ ਪਾਇਆ ਵੈ, ਡਿੱਗ ਨਾ ਪਵੇ। ਲੋਕ ਦੇਖਦੇ ਵੀ ਹੈ, ਦੇਖੋ ਲਿਵ ਉੱਥੇ ਲੱਗੀ ਹੋਊਗੀ। ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਦਾ ਨਾਮ ਮੋਤੀ ਹੀਰਾ ਮਿਲ ਜਾਂਦਾ, ਉਹਨਾਂ ਦੀ ਵੀ ਲਿਵ ਲਾਈ ਹੈ। ਉਹ ਫਿਰ ਐਸੇ ਮੋਲਕ ਹੀਰੇ ਨੂੰ ਭੁੱਲਦੇ ਨਹੀਂ, ਐਸੇ ਮੋਲਕ ਮੋਤੀਆਂ ਨੂੰ ਭਾਈ ਭੁੱਲਦੇ ਨਹੀਂ। ਸਦਾ ਹੀ ਨਾਮ ਨਾਲ ਜੁੜੇ ਰਹਿੰਦੇ ਹਨ।
5: ਹੁਣ ਗੁਰੂ ਪਰਮਲ ਸਰਸ,
0: ਹੁਣ ਫੇਰ ਕਹਿੰਦੇ ਭਗਤ ਜੀ ਸਾਡੇ ਜਿਹੜੇ ਗੁਰੂ ਨੇ, ਪਰਮਲ ਨਾਮ ਹੈ ਗੁਰਮੁਖ ਪਿਆਰੇ, ਉਹ ਚੰਦਨ ਦਾ ਸਰਸ ਕਹੀਏ ਬਰਾਬਰ, ਸਾਡੇ ਸਤਿਗੁਰ ਚੰਦਨ ਵਰਗੇ ਨੇ, ਚੰਦਨ ਵਿੱਚ ਗੀ ਗੁਣ ਹੈ, ਅਠਾਰ ਪਹਾੜ ਹੈ ਬਨਸਪਤ, ਅਠਾਰਾਂ ਪਹਾੜ ਬਨਸਪਤ ਹੈ ਗੁਰਸਿੱਖ ਪਿਆਰੇ, ਅਠਾਰਾਂ ਪਹਾੜ ਦਾ ਅਰਥ ਹੁੰਦਾ ਹੈ ਜਿੰਨੀ ਬਨਸਪਤੀ ਹੈ ਉਹਦਾ ਇੱਕ ਇੱਕ ਪੱਤਾ ਤੋੜਿਆ ਗਿਆ, ਜਦ ਉਹ ਪੱਤੇ ਇਕੱਠੇ ਕਰਕੇ ਪਹਾੜ ਕਰੇ ਤਾਂ ਅਠਾਰਾਂ ਪਹਾੜ ਬਣ ਗਏ, ਉਹਨੂੰ ਕਹਿੰਦੇ ਅਠਾਰਾਂ ਪਹਾੜ ਬਨਸਪਤੀ। ਬਹੁਤ ਵਾਰ ਪਾਠ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਹਰ ਦਰਖਤ ਦਾ ਇੱਕ ਇੱਕ ਪੱਤਾ ਤੋੜਿਆ ਸੀ, ਇੱਕ ਇੱਕ ਪੱਤਾ ਤੋੜ ਕੇ ਜਦ ਬੰਨੇ ਕਰੀਬਨ ਤਿੰਨ ਕੁ ਮਣ ਦਾ ਇੱਕ ਭਾਰ ਹੁੰਦਾ ਸੀ, ਢਾਈ ਤਿੰਨ ਮਣ ਦਾ ਆਪਾਂ ਚੱਕਦੇ ਹੁੰਦੇ ਸੀ, ਉਹ ਅਠਾਰਾਂ ਭਾਰ ਬਣ ਗਏ ਸੀ ਭਾਈ। ਇਸ ਕਰਕੇ ਅਠਾਰਾਂ ਭਾਰ ਬਨਸਪਤ, ਪਿਛਲੀਆਂ ਜਾਤੀਆਂ ਦੇ ਵਿੱਚ ਬ੍ਰਾਹਮਣਾਂ ਦੇ ਵਿੱਚ ਅਠਾਰਾਂ ਗੋਤ ਹਨ, ਉਹ ਵੀ ਸੰਪਰਦਾ ਨੇ ਅਰਥ ਕੀਤਾ ਗੁਰਮੁਖ ਪਿਆਰਿਓ। ਇਹ ਅਠਾਰਾਂ ਭਾਰ ਬਨਸਪਤ ਜਿੱਥੇ ਇੱਕ ਚੰਦਨ ਦਾ ਦਰਖਤ ਹੋਵੇ ਉਹ ਸਾਰਿਆਂ ਨੂੰ ਇਹ ਚੰਦਨ ਕਰ ਦਿੰਦਾ। ਇਸੇ ਤਰ੍ਹਾਂ ਸਾਡੇ ਸਤਿਗੁਰ ਪਰਮਲ ਚੰਦਨ ਸਰਸ ਹਨ, ਬਰਾਬਰ ਹਨ, ਜਿੰਨੀ ਵੀ ਸੰਗਤ ਉਹਨਾਂ ਦੀ ਸੰਗਤ ਕਰਦੀ ਹੈ ਉਹ ਵੀ ਚੰਦਨ ਹੋਏ ਜਾਂਦੇ ਹਨ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ
5: ਕਰਤ ਕੰਚਨ ਪਰਸ।
0: ਸਾਡੇ ਸਤਿਗੁਰ ਕੀ ਨੇ? ਪਾਰਸ ਨੇ ਭਾਈ, ਉਹ ਲੋਹੇ ਨੂੰ ਕੰਚਨ ਸਿਉਣਾ ਕਰਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਮਿਲੇ, ਪਾਰਸ ਨੂੰ ਪਰਸ ਕੇ ਪਾਰਸ ਹੀ ਬਣ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਅਮਰਦਾਸ ਮਹਾਰਾਜ ਮਿਲੇ, ਉਹ ਵੀ ਪਾਰਸ ਰੂਪ ਹੋ ਗਏ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਮਿਲੇ, ਉਹ ਵੀ ਖੁਦ ਪਾਰਸ ਹੋ ਗਏ। ਜਿੰਨੀ ਸੰਗਤ ਇਹਨਾਂ ਨੂੰ ਮਿਲਦੀ ਹੈ ਉਹਨਾਂ ਨੂੰ ਵੀ ਆਪਣੇ ਬਰਾਬਰ ਬਣਾ ਦਿੰਦੇ ਹਨ।
5: ਮੈਲ ਦੁਰਮਤ ਹਿਰਤ,
0: ਬਚਨ ਸੰਗਤ ਐਸੀ ਹੈ ਗੁਰਸਿੱਖ ਪਿਆਰਿਓ, ਜੋ ਖੋਟੀ ਮਤ ਦੀ ਮੈਲ ਨਾਲ ਸਾਡਾ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਆ ਸਿਆ, ਸਿਆ ਰੂਪ ਕਾਲਾ ਖੁਦ ਦੁਰਮਤ ਦੀ ਮੈਲ ਨਾਲ ਹੋਇਆ ਵੈ। ਇਹ ਸਤਿਗੁਰਾਂ ਦਾ ਉਪਦੇਸ਼, ਸਤਿਗੁਰਾਂ ਦਾ ਨਾਮ ਭਰੀਏ ਮਤ ਪਾਪਾਂ ਕਹਿ ਸੰਗ, ਉਹ ਟੋਪੇ ਨਾਵੈ ਕਹਿ ਰੰਗ, ਹਰ ਕਹੀਏ ਨਾਸ ਕਰ ਦੇਣਾ, ਆਪਣੇ ਸਿੱਖ ਸੰਗਤਾਂ ਦੀ ਖੋਟੀ ਮਤ ਧੋ ਦਿੰਦੇ ਹਨ।
5: ਸ਼ਬਦ ਗੁਰ ਧਿਆਈਏ,
0: ਸ਼ਬਦ ਗੁਰ ਦਾ ਧਿਆਨ ਭਾਈ, ਪੜ੍ਹਨਾ ਜਪਣਾ ਅਰਾਧਨਾ ਫਿਰ ਧਿਆਨ, ਲਿਵ ਜੁੜ ਜਾਣੀ ਫਿਰ ਉਹਨਾਂ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ। ਸਾਬਣ ਵੀ ਪਿਆ ਹੋਵੇ, ਕੱਪੜੇ ਵੀ ਹੋਣ, ਪਾਣੀ ਵੀ ਹੋਣ, ਪਰ ਜਦ ਤੱਕ ਮੇਲ ਨਹੀਂ ਹੋਵੇਗਾ ਉਦੋਂ ਤੱਕ ਮੈਲ ਨਹੀਂ ਘੱਟ ਹੋਣੀ। ਸਿੱਖ ਪੜ੍ਹਨ ਵਾਲਾ ਵੀ ਹੋਵੇ, ਸ਼ਬਦ ਵੀ ਹੋਵੇ, ਕੀਰਤਨ ਕਥਾ ਕਰਨ ਵਾਲੇ ਵੀ ਹੋਣ, ਜਦ ਤੱਕ ਇਹਦੇ ਵਿੱਚ ਧਿਆਨ ਨਹੀਂ ਜੁੜੇਗਾ ਉਦੋਂ ਤੱਕ ਮਤ ਦੀ ਮੈਲ ਨਹੀਂ ਘੱਟ ਹੋਣੀ।
5: ਅੰਮ੍ਰਿਤ ਪ੍ਰਵਾਹ ਛੁਟਕੰਤ ਸਾਧ ਦੁਆਰ ਜਿਸ,
0: ਗੁਰੂ ਰਾਮਦਾਸ ਜੀ ਦੀ ਸੋਭਾ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਸਿੱਖ ਪਿਆਰੇ, ਉਹ ਤਿੰਨ ਅਰਥ ਨੇ ਇਸ ਦੇ ਬਾਣੀ ਵਿੱਚ। ਗੁਰੂ ਮਹਾਰਾਜ ਦਾ ਮੁੱਖ ਐਸਾ ਹੈ, ਜਦੋਂ ਬੋਲਦੇ ਨੇ ਗੁਰੂ ਰਾਮਦਾਸ ਜੀ, ਅੰਮ੍ਰਿਤ ਦੇ ਪ੍ਰਵਾਹ ਹੀ ਛੁੱਟ ਪੈਂਦੇ ਨੇ, ਅੰਮ੍ਰਿਤ ਦੇ ਝਰਨੇ ਹੀ ਚੱਲਦੇ ਨੇ। ਬਾਣੀ ਉਤਰੇ ਸਾਧ ਜਨ ਅਮਿਓ ਚੱਲੇ ਝਰਨੇ, ਅੰਮ੍ਰਿਤ ਪ੍ਰਵਾਹ ਛੁਟਕੰਤ ਸਾਧ ਦੁਆਰ ਜਿਸ। ਦੂਜਾ ਸ੍ਰੀ ਅੰਮ੍ਰਿਤਸਰ ਸਾਹਿਬ ਐਸਾ ਰਚਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਬੈਠ ਕੇ ਬਾਣੀ ਉਤਾਰਦੇ ਸੀ, ਉਦੋਂ ਹਰਿਮੰਦਰ ਸਾਹਿਬ ਵੀ ਬਣ ਚੁੱਕਿਆ ਸੀ। ਇਹ ਬੀੜ ਦੇ ਬੰਨਣ ਦਾ ਸਮਾਂ, ਪਹਿਲਾ ਹਰਿਮੰਦਰ ਸਾਹਿਬ ਬਣੇ, ਉਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਹਰਿਮੰਦਰ ਸਾਹਿਬ ਐਸਾ ਦਰਬਾਰ ਹੈ, ਉਹਦੇ ਚਾਰੇ ਦਰਬਾਰਾਂ ਵਿੱਚੋਂ 24 ਘੰਟੇ ਅੰਮ੍ਰਿਤ ਦਾ ਹੀ ਪ੍ਰਵਾਹ ਚੱਲਦਾ, ਹੋਰ ਕੋਈ ਲਫ਼ਜ਼ ਨਿਕਲਣਾ ਹੀ ਨਹੀਂ ਗੁਰਸਿੱਖ ਪਿਆਰਿਓ। ਫਿਰ ਤੀਸਰਾ ਅਰਥ ਹੈ, ਗੁਰੂ ਦੀ ਬਾਣੀ ਐਸੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਜਿਹੜੀ ਬੀੜ ਰਚ ਰਹੇ ਸੀ ਉਦੋਂ ਪੱਟਾਂ ਦੇ ਸਾਹਮਣੇ, ਉਹ ਵੀ ਐਸਾ ਇੱਕ ਦਰ ਬਣਾ ਦਿੱਤਾ, ਐਸਾ ਘਰ ਬਣਾ ਦਿੱਤਾ, ਜਿੱਥੋਂ ਮਰਜ਼ੀ ਰੁਮਾਲ ਚੱਕ ਕੇ ਦਰਸ਼ਨ ਕਰਕੇ ਪੜ੍ਹਨ ਲੱਗ ਜਾਓ, ਅੰਮ੍ਰਿਤ ਦਾ ਹੀ ਪ੍ਰਵਾਹ ਸ਼ੁਰੂ ਹੋ ਜਾਣਾ। ਜਿੱਥੋਂ ਮਰਜ਼ੀ 1430 ਸਫ਼ੇ ਵਿੱਚੋਂ ਬਾਣੀ ਆਰੰਭ ਕਰ ਦਿਓ, ਅੰਮ੍ਰਿਤ ਪ੍ਰਵਾਹ ਛੁਟਕੰਤ ਸਾਧ ਦੁਆਰ ਜਿਸ। ਅੰਮ੍ਰਿਤ ਤੋਂ ਬਿਨਾਂ ਵੱਡੇ ਸੰਤਾਂ ਮਹਾਰਾਜ ਜਿਹੜੇ ਹੋਏ ਨੇ, ਭਾਈ ਪਿੰਡਰਾਂ ਵਾਲੇ ਸੰਤ ਬਾਬਾ ਜੀ ਵੱਡੇ ਸਾਰਿਆਂ ਤੋਂ, ਉਹ ਤਾਂ ਬਚਨ ਕਰਦੇ ਹੁੰਦੇ ਸੀ ਵੀ ਜਦੋਂ ਸਿੱਖ ਰੁਮਾਲਾ ਚੱਕ ਕੇ ਦਰਸ਼ਨ ਕਰਦਾ ਨਾ, ਕੋਈ ਸ਼ਰਧਾਵਾਨ ਸਿੱਖ ਹੋਵੇ ਤਾਂ ਐਸਾ ਲਿਸ਼ਕਾਰਾ ਪੈਂਦਾ ਹੈ ਜਿਵੇਂ ਬੱਦਲਾਂ ਵਿੱਚੋਂ ਬਿਜਲੀ ਲਸ਼ਕੀ ਹੋਵੇ। ਇਹ ਉਹਨਾਂ ਦੇ ਬਚਨ ਨੇ ਵੱਡਿਆਂ ਦੇ। ਹੁਣ ਤਾਂ ਕੋਈ ਦੁੱਖ ਮਨਾਉਣਾ ਮਨਾਵੇ, ਉਹੀ ਭੇਖ ਪਾ ਕੇ ਪਿੰਡਰਾਂ ਵਾਲੇ ਕਹੀ ਜਾਂਦੇ ਅੱਜ ਖੇ ਕੋ ਸਤਨਾਮ, ਚਾਹੇ ਉੱਥੇ ਜਾ ਕੇ ਮੱਥਾ ਵੀ ਨਾ ਟੇਕਿਆ ਹੋਵੇ, ਕੋਈ ਕਰਨੀ ਨਾ ਕੀਤੀ ਹੋਵੇ। ਇਸ ਤਰ੍ਹਾਂ ਹੀ ਸਾਡੇ ਰਾੜੇ ਸਾਹਿਬ ਹੈ, ਅੰਦਰ ਜਾ ਕੇ ਤਾਂ ਮੱਥਾ ਨਹੀਂ ਟੇਕਦੇ, ਜਿਹੜਾ ਨਹਿਰ ਨਹਿਰ ਨੂੰ ਰਾੜੇ ਦੇ ਮੂਹਰੇ ਨੂੰ ਲੰਘ ਜਾਵੇ ਨਾ, ਉਹ ਵੀ ਕਨੇਡਾ ਆ ਕੇ ਕਹਿੰਦਾ ਮੈਂ ਰਾੜੇ ਵਾਲਾ ਹੈ, ਅੱਜ ਖੇ ਕੋ ਸਾ, ਅੰਦਰ ਵੀ ਨਹੀਂ ਬੜਿਆ, ਨਹਿਰ ਨੂੰ ਇਹ ਲੰਘਿਆ ਮੂਹਰੇ। ਕਲੇਰਾਂ ਵਾਲੇ ਪਤਾ ਨੀ ਕਿੰਨੇ, ਨਾ ਉਹ ਕਰਨੀ ਨਾ ਉਹਨਾਂ ਦੇ ਸ਼ਬਦ ਦੀ ਸਿੱਖਿਆ ਲੈਣੀ, ਬਸ ਭੇਗ ਨਾਲ ਅਸੀਂ ਸੰਪਰਦਾਵਾਂ ਜੋੜਨੀਆਂ ਗੁਰਸਿੱਖ ਪਿਆਰੇ। ਇਹੋ ਜਿਹੀ ਕਰਨੀ ਸੀ ਉਹਨਾਂ ਮਹਾਂਪੁਰਸ਼ਾਂ ਦੀ। ਕਹਿੰਦੇ ਜਦੋਂ ਭਾਈ ਵਰਮਾਲਾ ਚੱਕ ਕੇ ਦਰਸ਼ਨ ਕਰੋ, ਸਾਨੂੰ ਏਦਾਂ ਮਹਿਸੂਸ ਹੁੰਦਾ ਜਿਵੇਂ ਬੱਦਲਾਂ ਦੇ ਵਿੱਚੋਂ ਬਿਜਲੀ ਲਿਸ਼ਕੀ ਹੋਵੇ। ਉਹ ਬਿਜਲੀ ਕੀ ਹੁੰਦੀ ਹੈ? ਕੋਈ ਤੁਸੀਂ ਕੋਈ ਕੰਮ ਕਰਦੇ ਹੋ, ਕਿਤੇ ਬੈਠੇ ਹੋ, ਜਦ ਬਿਜਲੀ ਲਿਸ਼ਕੂਗੀ ਇੱਕ ਵਾਰ ਉਹਨੇ ਧਿਆਨ ਆਪਣੇ ਵੱਲ ਖਿੱਚ ਲੈਣਾ, ਤੁਹਾਡਾ ਸਭ ਧਿਆਨ ਤੁਹਾਡੇ ਟੁੱਟ ਜਾਣਗੇ। ਐਸੇ ਹੀ ਸਾਡੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹਨ। ਜਦੋਂ ਰੁਮਾਲ ਚੱਕ ਕੇ ਸਿੱਖ ਦਰਸ਼ਨ ਕਰਦੇ, ਐਸਾ ਪ੍ਰਕਾਸ਼ ਖਿੜਦਾ ਗੁਰਸਿੱਖ ਪਿਆਰਿਓ, ਉਹਦੇ ਸਾਰੇ ਧਿਆਨ ਟੁੱਟ ਕੇ ਗੁਰੂ ਵੱਲ ਲੱਗ ਜਾਂਦਾ। ਫਿਰ ਉਹਦਾ ਐਸਾ ਪ੍ਰਕਾਸ਼ ਅੰਦਰ, ਵੱਡੇ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਐਸਾ ਪ੍ਰਕਾਸ਼ ਅੰਦਰ ਖਿੜ ਜਾਂਦਾ, ਉਹ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਂਦਾ। ਸਿੱਖ ਗਜਾ ਗੁਰੂ ਦਾ ਸ਼ਬਦ ਮੁੱਖ ਵਾਕ ਲੈਂਦਾ, ਬਾਣੀ ਪੜ੍ਹਦਾ, ਰਜੋ ਤਮੋ ਸਤੋ, ਇਹ ਤਿੰਨਾਂ ਗੁਣਾਂ ਵਿੱਚ ਅਸੀਂ ਘੁੰਮਦੇ ਫਿਰਦੇ ਨਾ, ਤਿੰਨਾਂ ਗੁਣਾਂ ਨੇ ਬੰਨੇ ਹੋਏ ਆਪਾਂ। ਰਜੋ ਗੁਣ ਹੁੰਦਾ ਕੁਝ ਬਣਾਉਣਾ, ਸਤੋ ਗੁਣ ਹੁੰਦਾ ਹੱਥੋਂ ਕੁਝ ਦੇਣਾ, ਤਮੋ ਗੁਣ ਹੁੰਦਾ ਬਣੇ ਹੋਏ ਨੂੰ ਤੋੜ ਦੇਣਾ, ਖਤਮ ਕਰ ਦੇਣਾ। ਇਹਨਾਂ ਤਿੰਨਾਂ ਗੱਲਾਂ ਵਿੱਚ ਤੀਹੀ ਗੁਣੀ ਤਿਰ ਭਾਵਣ ਵਿਆਪਿਆ, ਇਹਨਾਂ ਤਿੰਨਾਂ ਗੁਣਾਂ ਵਿੱਚ ਵਾਹਿਗੁਰੂ ਲੋਕਾਂ ਵਿੱਚ ਵਿਆਪਿਆ ਹੈ ਭਾਈ। ਉਹ ਬਣਾਉਂਦਾ ਵੀ ਹੈ, ਸ੍ਰਿਸ਼ਟੀ ਸਾਜਦਾ, ਫਿਰ ਸਾਜੀ ਹੋਈ ਸ੍ਰਿਸ਼ਟੀ ਨੂੰ ਰੋਟੀ ਦਿੰਦਾ, ਪਰਵਰਸ਼ ਕਰਦਾ, ਇਹ ਉਹਦਾ ਸਤੋ ਗੁਣ ਹੈ। ਫਿਰ ਸਾਜੀ ਹੋਈ ਸ੍ਰਿਸ਼ਟੀ ਨੂੰ ਨਾਸ ਕਰਦਾ, ਕਾਲ ਕਰਦਾ, ਇਹ ਉਹਦਾ ਤਮੋ ਗੁਣ ਹੈ। ਇਹ ਤਿੰਨ ਗੁਣਾਂ ਵਿੱਚ ਵਾਹਿਗੁਰੂ ਹੈ। ਇਹਨਾਂ ਤਿੰਨਾਂ ਗੁਣਾਂ ਵਿੱਚ ਆਪਣੀ ਕਿਰਤਾ, ਕਦੇ ਕੁਝ ਬਣਾਉਂਦੇ ਫਿਰਦੇ ਹੈ, ਕਦੇ ਕਿਸੇ ਨੂੰ ਕੁਝ ਦਿੰਦੇ ਹੈ, ਤੇ ਕਦੇ ਕੁਝ ਢਾਉਂਦੇ ਫਿਰਦੇ ਹੈ। ਗੁਰਸਿੱਖ ਪਿਆਰਿਓ, ਪਹਿਲਾਂ ਬੱਚੇ ਬਣਾਏ, ਪੈਦਾ ਕੀਤੇ, ਫਿਰ ਉਹਨਾਂ ਦੀ ਪਰਵਰਿਸ਼ ਕੀਤੀ। ਉਹ ਬੱਚੇ ਪੈਦਾ ਕਰਨਾ ਰਜੋ ਗੁਣ ਹੈ, ਤੇ ਗੁਰਸਿੱਖ ਪਿਆਰੇ ਉਹਨਾਂ ਦੀ ਪਰਵਰਿਸ਼ ਕਰਨੀ ਤਮੋ ਗੁਣ ਹੈ। ਫਿਰ ਬਾਪੂ ਗੁੱਸੇ ਹੋ ਜਾਵੇ, ਕੱਢ ਵੀ ਦਿੰਦਾ ਘਰ ਤੇ, ਜੁਦੇ ਵੀ ਕਰ ਦਿੰਦਾ, ਇਹ ਤਮੋ ਗੁਣ ਦੀ ਵਿਰਤ ਹੀ ਹੈ। ਰਜੋ ਗੁਣ ਦਾ ਗੁਰਮੁਖ ਪਿਆਰੇ ਉਹ ਲਾਲ ਰੰਗ ਹੈ ਸ਼ਾਸਤਰ ਦੇ ਵਿੱਚ, ਬਾਣੀ ਵਿੱਚ। ਸਤੋ ਗੁਣ ਦਾ ਚਿੱਟਾ ਗੁਣ ਹੈ, ਤੇ ਜਿਹੜਾ ਤਮੋ ਗੁਣ ਹੈ ਇਹਦਾ ਕਾਲਾ ਰੰਗ ਹੈ। ਇਹ ਤਿੰਨ ਰੰਗ ਨੇ ਤਿੰਨਾਂ ਗੁਣਾਂ ਦੇ, ਸ਼ਾਸਤਰ ਤੇ ਬਾਣੀ ਨੇ ਮੰਨੇ ਨੇ। ਪਰ ਜਦੋਂ ਗੁਰੂ ਦੀ ਬਾਣੀ ਪੜ੍ਹਦਾ ਐਸਾ ਪ੍ਰਕਾਸ਼ ਹੋ ਜਾਂਦਾ, ਨਾ ਚਿੱਟਾ ਰੰਗ ਰਹਿੰਦਾ, ਨਾ ਲਾਲ ਰਹਿੰਦਾ, ਨਾ ਕਾਲਾ ਰਹਿੰਦਾ। ਉਹ ਬਿਜਲੀ ਦਾ ਜਦੋਂ ਪ੍ਰਕਾਸ਼ ਹੁੰਦਾ, ਕੋਈ ਰੰਗ ਨਹੀਂ ਤੁਹਾਨੂੰ ਦਿਖੂਗਾ, ਕੇਵਲ ਉਸੇ ਦਾ ਰੰਗ ਰਹਿ ਜੂਗਾ। ਐਸਾ ਪ੍ਰਕਾਸ਼ ਗੁਰਸਿੱਖ ਦੇ ਹਿਰਦੇ ਵਿੱਚ ਭਾਈ, ਉਹ ਬਚਨ ਕਰਦੇ ਨੇ ਭੱਟ ਜੀ ਕਿ ਛੁਟਕੰਤ ਪ੍ਰਵਾਹ, ਉਹ ਬਾਣੀ ਦੇ ਨਾਮ ਦੇ ਰੋਸ਼ਨੀ ਦੇ ਪ੍ਰਵਾਹ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਵਿੱਚੋਂ, ਸ੍ਰੀ ਗੁਰੂ ਰਾਮਦਾਸ ਜੀ ਦੇ ਮੁੱਖ ਵਿੱਚੋਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਦਾ ਹੀ ਚੱਲਦੇ ਹਨ।
5: ਗਿਆਨ ਗੁਰ ਬਿਮਲ ਸਰ,
0: ਸਾਡੇ ਸਤਿਗੁਰ ਕੈਸੇ ਨੇ, ਉਹ ਪ੍ਰਵਾਹ ਕੈਸਾ, ਬੇਮਲ ਮਲ ਤੋਂ ਰਹਿਤ। ਬੇ ਸ਼ਬਦ ਲੱਗ ਗਿਆ ਫਾਰਸੀ ਵੀ, ਜਿੱਥੇ ਬੇ ਲੱਗ ਜਾਵੇ ਉੱਥੇ ਨਿਸ਼ੇਧ ਹੋ ਜਾਂਦਾ। ਬੇ ਇਮਾਨ, ਇਮਾਨ ਤੋਂ ਰਹਿਤ, ਜਿਹਨੂੰ ਬੇਈਮਾਨ ਕਹਿੰਦੇ ਆਪਾਂ, ਉੱਥੇ ਵੀ ਬੇ ਲੱਗੇ, ਮਲ ਦੇ ਮੂਹਰੇ ਬੇ ਲੱਗ ਗਿਆ, ਮਲ ਤੋਂ ਰਹਿਤ ਹਨ। ਕੀ ਹੈ ਮਲ ਤੋਂ ਰਹਿਤ? ਸਾਰ ਸਮੁੰਦਰ, ਗੁਰੂ ਜੀ ਦੇ ਬਚਨ, ਗੁਰੂ ਜੀ ਦਾ ਗਿਆਨ ਸਰੋਵਰ ਹੈ, ਗੁਰੂ ਜੀ ਦੀ ਬਾਣੀ ਸਰੋਵਰ ਹੈ, ਜੋ ਮਲ ਤੋਂ ਰਹਿਤ ਹੈ। ਇਹ ਵੀ ਸ੍ਰੀ ਗੁਰੂ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਵਿੱਚ ਜਾ ਕੇ ਵੇਖਿਆ ਕਰੋ, ਰਾਮਦਾਸ ਸਰੋਵਰ ਤੇ ਇੱਥੇ ਤੁਸੀਂ ਚਾਰ ਪੰਜ ਦਿਨ ਪਾਣੀ ਖੜਾ ਕਰ ਲਓ ਕਿਤੇ, ਗੁਰਸਿੱਖ ਪਿਆਰੇ, ਛੇਵੇਂ ਦਿਨ ਉਹਦੇ ਵਿੱਚ ਜੀਵ ਪੈਦਾ ਹੋ ਜਾਣਗੇ, ਗੱਡੀਆਂ ਕੱਚੂ ਜਦੇ ਪੈਦਾ ਹੋ ਜਾਣਗੇ, ਜਲ ਦਾ ਜੀਵ ਨੇ। ਪਰ ਦੇਖੋ ਕਿੰਨੀਆਂ ਸਦੀਆਂ ਬੀਤ ਗਈਆਂ ਅੰਮ੍ਰਿਤ ਸਰੋਵਰ ਬਣਨੋਂ, ਅੱਜ ਤੱਕ ਕਿਸੇ ਨੇ ਉਹਦੇ ਵਿੱਚ ਡੱਡੂ ਨਹੀਂ ਦੇਖਿਆ। ਦੇਖਣ ਵਾਲਿਆਂ ਨੇ ਪਰ ਕੀਤਾ, ਸਾਇੰਸਦਾਨਾਂ ਨੇ ਜਾ ਕੇ, ਅੱਜ ਤੱਕ ਉਸ ਸਰੋਵਰ ਚ ਡੱਡੀ ਤੇ ਕੋਈ ਚੀਜ਼ ਹੋਰ ਦੇਖੀ ਨਹੀਂ। ਇੱਕ ਮੱਛੀਆਂ ਨੇ, ਬਿਲਕੁਲ ਬੜੇ ਬੜੇ ਮੱਛ ਨੇ, ਹੋਰ ਜੀਵ ਨਹੀਂ ਤੁਹਾਨੂੰ ਦਿਖੂਗਾ, ਬੈਠ ਕੇ ਦੇਖ ਲਿਓ। ਇੰਨੇ ਸਦੀਆਂ ਹੋ ਗਿਆ ਸਰੋਵਰ ਭਰੇ ਨੂੰ, ਇੱਥੇ ਤਿੰਨ ਦਿਨ ਪਾਣੀ ਭਾਂਡੇ ਚ ਰੱਖ ਦੋ, ਉਹਦੇ ਵਿੱਚ ਜੀਵ ਪੈਦਾ ਹੋ ਜਾਣੇ। ਉਹ ਬੇਮਲ ਸਾਰ ਹੈ, ਮਲ ਤੋਂ ਰਹਿਤ ਹੈ ਗੁਰਸਿੱਖ ਪਿਆਰੇ, ਮਲ ਤੋਂ ਰਹਿਤ ਹੈ ਸਾਡੇ ਗੁਰੂ ਦਾ ਗਿਆਨ ਸਰੋਵਰ, ਅੰਮ੍ਰਿਤ ਨਾਮ ਰੂਪੀ ਸਰੋਵਰ, ਉਹ ਜਿਹੜਾ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ।
5: ਸੰਤ ਸਿੱਖ ਨਾਈ
0: ਸ਼ਾਂਤੀ ਸੁਭਾਅ ਵਾਲੇ ਗੁਰੂ ਦੇ ਸਿੱਖ, ਸਿੱਖਿਆ ਨੂੰ ਸਿੱਖ ਕੌਣ ਨੇ? ਜਿਹਨੇ ਸਿੱਖਿਆ ਧਾਰਨ ਕੀਤੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੋਈ ਪਹਿਰਾਵਾ ਨਹੀਂ, ਕੱਲਾ ਸਮਝਣਾ ਕਿ ਭੇਕ ਹੀ ਸਿੱਖੀ ਹੈ। ਸਿੱਖ ਨਾਮ ਹੈ ਸ਼ਿਸ਼, ਸ਼ਿਸ਼ ਤੋਂ ਸਿੱਖ ਬਣੇ, ਜੋ ਸੰਸਕ੍ਰਿਤ ਵਿੱਚ ਸ਼ਿਸ਼, ਸ਼ਿਸ਼ ਕਹੀਏ ਸਿੱਖਣ ਵਾਲਾ, ਸਟੂਡੈਂਟ, ਵਿਦਿਆਰਥੀ। ਇਸੇ ਕਰਕੇ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਜੀ ਆਪਣੇ ਵਿਦਿਆਰਥੀਆਂ ਨੂੰ ਬਚਨ ਕਰਦੇ ਹੁੰਦੇ ਸੀ ਕਿ ਜਦੋਂ ਤੁਸੀਂ ਜਾਣਾ ਭਾਈ ਪੜ੍ਹ ਕੇ, ਕਦੇ ਕਿਸੇ ਨੇ ਨਹੀਂ ਕਹਿਣਾ ਮੈਂ ਪੜ੍ਹ ਕੇ ਆਏ, ਇਹ ਨਹੀਂ ਕਹਿਣਾ, ਸਾਰੀ ਜ਼ਿੰਦਗੀ ਇਹੀ ਕਹਿਣਾ ਮੈਂ ਪੜ੍ਹਦਾ, ਤਾਂ ਸਿੱਖ ਰਹੋਗੇ ਤੁਸੀਂ। ਹੁਣ ਤਾਂ ਲੱਭਣਾ ਹੀ ਨਹੀਂ, ਕੋਈ ਸਾਰੇ ਪੜ੍ਹਾਉਣ ਵਾਲੇ ਹੀ ਮਿਲਦੇ ਅੱਜ ਖੇ ਕੋ ਸਤਨਾਮ, ਤਾਂ ਹੀ ਤਾਂ ਸਿੱਖ ਨਹੀਂ ਰਿਹਾ। ਸਿੱਖ ਤਾਂ ਵਿਦਿਆਰਥੀ ਦਾ ਨਾਮ ਹੈ, ਸ਼ਿਸ਼ ਚੇਲਾ ਵਿਦਿਆਰਥੀ, ਮੈਂ ਅਜੇ ਪੜ੍ਹਦਾ ਮੈਨੂੰ ਕੁਝ ਨਹੀਂ ਆਉਂਦਾ, ਉਹ ਹੁੰਦਾ ਸਿੱਖ। ਤੇ ਇੱਥੇ ਪੜ੍ਹਨ ਵਾਲਾ ਤਾਂ ਰਿਹਾ ਹੀ ਨਹੀਂ, ਸਾਡੇ ਵੀ ਸਾਰੇ ਪੜ੍ਹਾਉਣ ਵਾਲੇ ਹੀ ਹੈ। ਇਸੇ ਕਰਕੇ ਸਿੱਖੀ ਕਿੱਥੇ ਸਾਡੇ ਕੋਲ ਗੁਰਸਿੱਖ ਪਿਆਰੇ। ਸੰਤ ਸਿੱਖ ਨਹਾਈਏ, ਉਹ ਨਾਮ ਜਪਣ ਵਾਲੇ ਸੰਤ ਕੌਣ, ਜਿਹਨਾਂ ਸਾਸਗਰ ਆਸਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸਿੱਖ ਕੌਣ, ਜਿਹੜਾ ਸਿਕਸ਼ਾ ਲੈ ਰਿਹਾ, ਗੁਰੂ ਦੀ ਸਿੱਖਿਆ ਪ੍ਰਾਪਤ ਕਰ ਰਿਹਾ, ਉਹ ਨਹਾਉਂਦੇ ਨੇ ਉਸ ਸਰੋਵਰ ਵਿੱਚ। ਇਹ ਤਾਂ ਆਪਣੇ ਤੇ ਵੀ ਸਮਝ ਲਿਓ, ਬਾਹਰ ਕਾਹਨੂੰ ਜਾਣੇ। ਆਹ ਸਰੋਵਰ ਹੈ ਸਤਸੰਗਤ ਦਾ, ਗੁਰੂ ਮਹਾਰਾਜ ਦੀ ਬਾਣੀ ਦਾ ਵਿੱਚ ਨਾਮ ਜਲ ਗਏ। ਆਉਂਦੇ ਆਪਾਂ ਬਹੁਤ ਹੈ, ਮੇਰੇ ਵਰਗੇ ਵਿੱਚ ਰਹਿੰਦੇ ਗੁਰਦੁਆਰੇ ਹੁੰਦੇ, ਪਰ ਸਰੋਵਰ ਵਿੱਚ ਰਹਿ ਕੇ ਵੀ ਸੁੱਕੇ ਹੀ ਹੈ। ਅੱਜ ਖੇ ਕੋ ਸਤਨਾਮ, ਕਿਉਂਕਿ ਅਸੀਂ ਸਿਮਰਨ ਨਹੀਂ ਕੀਤਾ, ਗੁਰੂ ਦੀ ਸਿੱਖਿਆ ਲੈਣ ਦੇ ਅਧਿਕਾਰੀ ਨਹੀਂ ਬਣੇ, ਜਿਸ ਕਰਕੇ ਸਰੋਵਰ ਵਿੱਚ ਪੱਥਰ ਪਿਆ ਹੁੰਦਾ ਸੁੱਕੇ ਦਾ ਸੁੱਕਾ। ਗੁਰਸਿੱਖ ਪਿਆਰੇ, ਇੱਕ ਸਰੋਵਰ ਵਿੱਚ ਡੱਡੂ ਹੁੰਦਾ, ਬਾਸਸ ਭਗਸ, ਬਾਸਸ ਨਿਰਮਲ ਜਲ ਭਗਸ ਸੇਬਾਲ, ਬਾਸਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ, ਦਾਦਰ ਤੋਂ ਕਬੋ ਨਾ ਜਾਣ ਸਰੇ। ਮਹਾਰਾਜ ਕਹਿੰਦੇ ਡੱਡੂ ਹੈ ਜਿਹੜਾ, ਉਹ ਸਰੋਵਰ ਵਿੱਚ ਹੁੰਦਾ, ਪਾਣੀ ਤਲਾਬ ਵਿੱਚ। ਗੁਰਮੁਖ ਪਿਆਰਿਓ, ਉੱਥੇ ਕਮਲ ਖਿਲੇ ਹੋਏ ਨੇ, ਅੰਮ੍ਰਿਤ ਰੂਪੀ ਜਲ ਗਏ, ਉਹ ਕਮਲ ਨੂੰ ਕਦੇ ਨਹੀਂ ਖਾਂਦਾ। ਭਾਗਸ ਸੇਬਾਲ, ਸੇਬਾਲ ਫਾਰਸੀ ਵਿੱਚ ਕਹਿੰਦੇ ਜਾਲੇ ਨੂੰ। ਤੁਸੀਂ ਕਾਈ ਦੇਖੀ ਨੀ, ਜਾਲਾ ਪਿਆ ਵਾ ਪਾਣੀ ਦੇ ਵਿੱਚ, ਗੰਦਾ ਜਾਲਾ ਪੈ ਜਾਂਦਾ। ਡੱਡੂ ਕਮਲ ਨੂੰ ਨਹੀਂ ਖਾਂਦਾ, ਜਾਲੇ ਨੂੰ ਖਾਂਦਾ। ਸਤਨਾਮ ਹੈ ਉਹਦੇ ਕੋਲ ਕਮਲ ਫੁੱਲ, ਬਸਸ ਨਿਰਮਲ ਜਲ ਭਾਗਸ ਸੇਬਾਲ, ਐਸੇ ਨਿਰਮਲ ਜਲ ਵਿੱਚ ਵਸਦੇ ਕਮਲ ਫੁੱਲ ਖਿੜੇ ਹੋਏ ਨੇ ਵਿੱਚ। ਪਰ ਨਹੀਂ, ਇਸ ਤਰ੍ਹਾਂ ਹੀ ਸਾਡੀ ਬਿਰਤੀ ਹੈ, ਸੰਤ ਸਿੱਖ ਨਹਾਈਏ, ਗੁਰੂ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਕੌਣ ਇਸ਼ਨਾਨ ਕਰਨਗੇ, ਸਿਮਰਨ ਕਰਨ ਵਾਲੇ। ਸ਼ਾਂਤ ਸੁਭਾਅ ਵਾਲੇ ਸਿੱਖ ਜੋ ਗੁਰੂ ਦੀ ਸਿੱਖਿਆ ਧਾਰਨ ਕਰਨ ਵਾਲੇ ਨੇ, ਜਿਹੜੇ ਚਾਹੁੰਦੇ ਹਨ ਸਾਨੂੰ ਗੁਰੂ ਦਾ ਉਪਦੇਸ਼ ਮਿਲੇ। ਧੰਨ ਗੁਰੂ ਰਾਮਦਾਸ ਜੀ ਆਪ ਦੇ ਬਿਮਲ ਸਰ ਵਿੱਚੋਂ ਨਹਾਉਂਦੇ ਹਨ।
5: ਨਾਮ ਨਿਰਵਾਣ ਨਿਧਾਨ ਹਰ ਉਰ ਧਰੋ,
0: ਨਿਰਵਾਣ ਜੋ ਹਰ ਤਰ੍ਹਾਂ ਦੇ ਬਾਣ ਦੁੱਖ ਤੋਂ ਰਹਿਤ ਕਰਨ ਵਾਲਾ ਸਤਿਗੁਰਾਂ ਦਾ ਨਾਮ ਹੈ, ਹੈ ਗੁਰਸਿੱਖ ਸੰਗਤੋ, ਉਹਨੂੰ ਹਿਰਦੇ ਧਾਰਨ ਕਰੋ।
5: ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ,
0: ਗੁਰੂ ਦਾ ਨਾਮ ਜਪਦੇ ਆ ਹਰ ਪ੍ਰਮਾਤਮਾ ਪਰਮੇਸ਼ਰ ਨੂੰ ਪਾ ਲਵੋਂਗੇ।
5: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ,
0: ਮਨ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਰਾਮਦਾਸ, ਤੇ ਗੁਰੂਆਂ ਦੀ ਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਉਹ ਬਾਣੀ ਦਾ ਸਿਮਰਨ ਕਰ, ਉਹਨਾਂ ਗੁਰੂਆਂ ਦਾ ਸਿਮਰਨ ਕਰ ਜਿਨ੍ਹਾਂ ਦੇ ਗੁਰੂਆਂ ਦੇ ਸਿਮਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ।
5: ਜਾ ਕੀ ਸੇਵ ਸਿਵ ਸਿਧ ਸਾਧਿਕ,
0: ਗੁਰੂਆਂ ਦੀ ਸੇਵ ਕਿਤੇ ਹੀ ਨਾ ਸਮਝੋ, ਸਿੱਖ ਕਰਦੇ ਨੇ, ਪੰਜਾਬੀ ਇੰਡੀਅਨ ਇੰਗਲੈਂਡ ਵਾਲੇ ਕਰਦੇ ਨੇ, ਸਿੱਖ ਸਾਧ ਸੰਤ ਸਾਧਕ ਕਹੀਏ ਜੋ ਸਾਧਨਾ ਵਿੱਚ ਲੱਗੇ ਹੋਏ ਨੇ, ਜੋ ਸਾਧਨਾ ਕਰ ਰਹੇ ਨੇ, ਸਾਧ ਕਹੀਏ ਜੋ ਸਾਧ ਕਰ ਚੁੱਕੇ ਆ, ਸਾਧਨਾ ਕਰ ਚੁੱਕੇ ਆ, ਨਵੇਂ ਦੁਆਰੇ ਸਾਧ ਸਾਧ ਸਦਾਇਆ। ਭਾਈ ਗੁਰਦਾਸ ਜੀ ਸਾਧ ਦੀ ਨਿਸ਼ਾਨੀ ਦੱਸਦੇ ਨੇ, ਜਿਹਨੇ ਨਵਾਂ ਦੁਆਰਾਂ ਦੀ ਸਾਧਨਾ ਸਾਧ ਲਈ ਹੋਵੇ ਉਹ ਹੁੰਦਾ ਸਾਧ। ਸਾਧਕ ਹੁੰਦਾ ਜਿਹੜਾ ਅਜੇ ਕਰ ਰਿਹਾ ਸਾਧਨਾ, ਪੜ੍ਹ ਰਿਹਾ ਵਿਦਿਆਰਥੀ। ਸਿੱਧ ਕਹੀਏ ਜਿਹਨੇ ਸਾਰੀਆਂ ਸਿੱਧੀਆਂ ਸ਼ਕਤੀਆਂ ਕੰਟਰੋਲ ਵਿੱਚ ਕਰ ਲਈਆਂ, ਉਹ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ।
5: ਸੁਰ ਅਸੁਰ ਗਣ,
0: ਸੁਰ ਅਸੁਰ, ਸੁਰ ਕਹੀਏ ਦੇਵਤੇ, ਅਸੁਰ ਕਹੀਏ ਰਾਖਸ, ਉਹ ਵੀ ਜਪ ਰਹੇ ਨੇ ਗੁਰਸਿੱਖ ਪਿਆਰੇ। ਤੇ ਗਣ ਹੈ ਨੰਦੀ ਕੰਦੀ ਆਦਿਕ, ਜਿਹੜੇ ਦਾ ਸ਼ਿਵਜੀ ਦਾ ਵਿਆਹ ਹੁੰਦਾ ਨਾ ਪਾਰਵਤੀਆਂ ਨਾਲ, ਤੁਸੀਂ ਬਹੁਤ ਵਾਰ ਗਣ ਸ਼ਬਦ ਪੜ੍ਹਦੇ ਹੋ ਸੁਣਦੇ ਹੋ, ਜਾਂ ਸ਼ਿਵਜੀ ਦਾ ਪਾਰਵਤੀ ਨਾਲ ਫੇਰੇ ਹੁੰਦੇ ਨਾ ਵਿਆਹ, ਜਿਹੜੇ ਉਸ ਸਮੇਂ ਗੀਤ ਗਾਉਂਦੇ ਨੇ ਫੇਰੇ ਕਰਾਉਂਦੇ ਨੇ, ਉਹਨਾਂ ਦਾ ਨਾਮ ਗਣ ਹੈ ਭਾਈ, ਨੋਟ ਕਰ ਲਿਓ। ਇਹ ਨੰਦੀ ਕੁੰਦੀ ਚਾਰ ਨੇ, ਇਹਨਾਂ ਦੀ ਗਿਣਤੀ ਵੀ ਦੱਸੀ ਹੋਈ ਹੈ। ਉਹ ਜਿਹੜੇ ਉਸ ਸਮੇਂ ਜਿਵੇਂ ਅਸੀਂ ਆਨੰਦ ਕਾਰਜ ਕਰਾਉਣ ਜਾਂਦੇ ਨਾ ਬੀਬੀਆਂ ਦੇ ਬੱਚਿਆਂ ਦੇ, ਉਹ ਜਿਹੜੇ ਫੇਰੇ ਕਰਾਉਂਦੇ ਨੇ ਨਾ, ਗੀਤ ਕਰਾਉਂਦੇ ਨੇ ਸ਼ਿਵਜੀ ਪਾਰਵਤੀ ਦੇ ਵਿਆਹ ਦੇ, ਉਹਨਾਂ ਦਾ ਨਾਮ ਬਾਣੀ ਵਿੱਚ ਗਣ ਹੈ। ਉਹ ਭਾਵੇਂ ਐਡੀ ਪੁਰੀ ਵਿੱਚ ਬੈਠੇ, ਉਹ ਵੀ ਧੰਨ ਗੁਰੂ ਗੁਰੂ ਰਾਮਦਾਸ ਜੀ ਦੇ ਨਾਮ ਨੂੰ ਜਪਦੇ ਹਨ।
5: ਗੁਰ ਬਚਨ ਸੁਣ ਕੰਨ ਰੇ,
0: ਮੁਕਾ ਦਿੱਤੀ ਬਹੁ ਬਚਨ, 33 ਕਰੋੜ ਦੇਵਤਾ ਵੀ ਇਸ ਵਾਹਿਗੁਰੂ ਦੇ ਨਾਮ ਨੂੰ, ਜਿਹੜਾ ਗੁਰੂ ਨਾਨਕ ਨੂੰ ਨਾਮ ਪ੍ਰਾਪਤ ਕਿਹਾ ਪਿਆ, ਬਾਬਾ ਪਹਿਦਾ ਸੱਚਖੰਡ ਨੌਂਦ ਨਾਮ ਗਰੀਬੀ ਪਾਈ, ਜਿਹੜਾ ਨਾਮ ਸਤਿਗੁਰ ਦੇ ਦਰ ਵਿੱਚ ਸਾਡੇ ਸਤਿਗੁਰਾਂ ਨੇ ਬਖਸ਼ੇ, 33 ਕਰੋੜ ਦੇਵਤੇ ਵੀ ਇਹਨੂੰ ਜਪਦੇ ਨੇ। ਕਾਹਤੇ ਜਪਦੇ ਨੇ ਭਾਈ? ਤੁਸੀਂ ਪੜ੍ਹਦੇ ਹੀ ਹੋ, ਦੇਵਤਾ ਸਰੂਪ ਹੈ, ਰਾਖਸ ਸਰੂਪ ਹੈ, ਉਹਦੇ ਇੱਕੋ ਇੱਕ ਨਿਸ਼ਾਨੀ ਹੈ, ਦੇਵਤੇ ਕੋਲ ਮਨ ਹੁੰਦਾ ਕੇਵਲ, ਰਾਖਸ ਕੋਲ ਕੇਵਲ ਤਨ ਹੁੰਦਾ। ਇਹ ਰਾਖਸ ਬੁੱਧੀ ਜਿਤਨੇ ਜੀਵ ਹਨ, ਚੇਰ ਬਘੇਰੇ ਆਦਿਕ, ਇਹਨਾਂ ਕੋਲ ਮਨ ਨਹੀਂ ਹੈ। ਜੇ ਮਨ ਹੋਵੇ, ਦਇਆ ਹੋਵੇ, ਤੇ ਇਹਨਾਂ ਕੋਲ ਆਪਣਾ ਖਾਣਾ, ਮੈਂ ਰੱਜ ਜਮਾਂ ਨਾਲ ਦਾ ਭੁੱਖਾ ਵੇਖਿਆ ਨੀ, ਇਹ ਰਾਖਸ ਬੁੱਧੀ ਹੁੰਦੀ ਹੈ। ਗੁਆਂਢੀ ਭੁੱਖਾ ਰਵੇ, ਗੁਆਂਢੀ ਤਾਂ ਦੂਰ ਰਹਿ ਗਿਆ, ਕਹਿੰਦੇ ਸਕਾ ਭਾਈ ਵੀ ਭੁੱਖਾ ਹੀ ਰਵੇ, ਮੈਂ ਰਜਾ ਰੱਜ ਖੇ ਕੋ ਸਤਨਾਮ, ਇਹ ਰਾਖਸ ਬੁੱਧੀ ਹੁੰਦੀ ਹੈ। ਜਦੋਂ ਇਹੀ ਜੀ ਬਿਰਤੀ ਸਾਡੇ ਵਿੱਚ ਆ ਜਾਵੇ, ਰਾਖਸ ਬੁੱਧੀ ਹੈ। ਪਰ ਮੈਂ ਜੀਵਾਂ, ਹੋਰ ਜੱਗ ਮਰੇ, ਮੇਰੀ ਸੋਭਾ ਹੋਵੇ, ਹੋਰ ਸਭ ਦੀ ਬੇਇੱਜ਼ਤੀ ਹੋਵੇ, ਉਦੋਂ ਬੰਦਾ ਹੀ ਰਾਖਸ ਹੈ ਪ੍ਰੇਮੀਓ, ਹੋਰ ਕਿਤੇ ਜਾਣਾ ਆਉਣਾ ਨਹੀਂ, ਤਿੰਨੇ ਤਲ ਸਾਡੇ ਕੋਲ ਹੀ ਹੈ। ਜਦ ਬੰਦਾ ਦੂਜੇ ਦੇ ਵਿਗਾੜ ਖਾਤਰ ਤੁਰ ਪੈਂਦਾ, ਉਸਦੀ ਰਾਖਸ ਬੁੱਧੀ ਹੈ। ਜਾਂ ਦੂਜੇ ਦੇ ਭਲੇ ਖਾਤਰ ਤੁਰਦਾ, ਉਸਦੀ ਦੇਵਤਾ ਬੁੱਧੀ ਹੈ। ਜਾਂ ਦੂਜੇ ਦਾ ਵਿਗਾੜਿਆ ਸਹਾਰ ਲਵੇ ਕਿ ਦੂਜਾ ਮੇਰਾ ਵਿਗਾੜ ਦੇਵੇ, ਕੋਈ ਨੀ, ਇਹਦਾ ਭਲਾ ਹੋ ਜਾਵੇ, ਬਸ ਉਹ ਰੱਬ ਦਾ ਹੀ ਰੂਪ ਹੈ, ਆਖੋ ਸਤ। ਇਹ ਸਾਡੀਆਂ ਰਾਖਸ ਬੁੱਧੀਆਂ ਬਣੀਆਂ ਹੋਈਆਂ ਨੇ। ਪਰ ਉਹ ਰਾਖਸ ਬੁੱਧੀਆਂ ਵਾਲੇ ਵੀ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜਰ ਕੀ ਸੇਵ। ਰਾਖਸ ਦੇ ਕੋਲ ਕੇਵਲ ਤਨ ਹੈ, ਦੇਵਤੇ ਦੇ ਕੋਲ ਕੇਵਲ ਮਨ ਹੈ। ਪਰ ਉਹ ਦੇਵੀ ਦੇਵਤੇ ਰਾਖਸ ਮਨੁੱਖ ਜਨਮ ਨੂੰ ਕਿਉਂ ਟੋਲਦੇ ਨੇ? ਨਾਮ ਤਾਂ ਜਪਿਆ ਜਾਊ ਜੇ ਤਨ ਤੇ ਮਨ ਦੋਵੇਂ ਇਕੱਠੇ ਹੋਣਗੇ। ਇਹਦੇ ਬਿਨਾਂ ਨਾ ਸੇਵਾ ਹੋਵੇ, ਨਾ ਸਿਮਰਨ ਹੋਵੇ। ਮਨੁੱਸ਼ ਦਾ ਕੀ ਅਰਥ ਹੈ? ਜਿੱਥੇ ਤਨ ਤੇ ਮਨ ਦੋਵੇਂ ਇਕੱਠੇ ਨੇ, ਇਹ ਨਾ ਦੇਵਤੇ ਨੂੰ ਮਿਲੇ, ਨਾ ਗੁਰਮੁਖ ਪਿਆਰੇ ਰਾਖਸ ਨੂੰ ਮਿਲੇ, ਇਹ ਦੋ ਇਕੱਠੇ ਇੱਕ ਮਨੁੱਖ ਨੂੰ ਮਿਲੇ ਨੇ। ਇਸੇ ਕਰਕੇ ਸਾਰਿਆਂ ਨਾਲੋਂ ਉੱਚਾ ਹੈ, ਇਸੇ ਕਰਕੇ ਇਸ ਤਨ ਨੂੰ ਲੋਚਦੇ ਹਨ ਦੇਵੀ ਦੇਵਤੇ।
5: ਹੁਣ ਤਰੇ ਤੇ ਸੰਤ,
0: ਜਿਹਨਾਂ ਨੇ ਨਾਮ ਸੁਣਿਆ ਉਹ ਵੀ ਤਰ ਗਏ।
5: ਹਿਤ ਭਗਤ ਗੁਰ ਗੁਰ ਕਰੇ,
0: ਪ੍ਰੇਮ ਦੇ ਨਾਲ ਉਹੀ ਭਗਤ ਹਨ ਜਿਹੜੇ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਨ।
5: ਤਰਿਓ ਪ੍ਰਹਿਲਾਦ ਗੁਰ ਮਿਲਤ ਮੁੰਜਨ ਰੇ,
0: ਤੁਸੀਂ ਸਾਰੀ ਸਾਖੀ ਸੁਣੀਏ, ਗੁਰੂ ਦੇ ਮਿਲਣ ਕਰਕੇ, ਗੁਰੂ ਦਾ ਨਾਮ ਜਪਣ ਕਰਕੇ ਪ੍ਰਹਿਲਾਦ ਆਦਿਕ ਤਰ ਗਏ। 6 ਸਾਲ ਦਾ ਬੱਚਾ ਸ੍ਰੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੇ ਨਾਮ ਨਾਲ ਜੁੜ ਕੇ, ਵਾਹਿਗੁਰੂ ਸੱਚਾ ਹੈ ਪਿਤਾ ਤੂੰ ਝੂਠਾ ਹੈ, ਉਹ ਵੀ ਤਰ ਗਿਆ।
5: ਤਰੈ ਨਾਰਦਾਦ ਸਨਕਾਦ,
0: ਪੁੱਤਰ ਨੇ ਭਾਈ ਬ੍ਰਹਮਾ ਜੀ ਦੇ ਨਾਲ, ਸਭ ਤੋਂ ਵੱਡਾ ਪੁੱਤਰ ਹੈ ਬ੍ਰਹਮਾ ਜੀ ਦਾ, ਸਥਾਨਕ ਸਨਾਤਨ ਸੰਤ ਸਨੰਦਨ, ਇਹ 4 ਪੁੱਤਰ ਨੇ ਬ੍ਰਹਮਾ ਜੀ ਦੇ। ਅਖਬਾਰ ਵੀ 9 ਲਿਖੇ ਹੈ ਸਤਿਗੁਰਾਂ ਨੇ 4 ਦਾ। ਇਹ ਨਾਰਦ ਸੀ, ਗੁਰੂ ਬਿਨਾਂ ਨਹੀਂ ਤਰਿਆ, ਗੁਰਮੁਖ ਪਿਆਰੇ ਜਿਹਨੂੰ ਆਪਾਂ ਕਹਿੰਦੇ ਗੁਰੂ ਗੁਰ। ਜਗਨਨਾਥਪੁਰੀ ਹੈ, ਉੜੀਸਾ ਦੇ ਵਿੱਚ ਆਖਰੀ ਸ਼ਹਿਰ ਹੈ ਉੜੀਸਾ, ਤੇ 60 ਮੀਲ ਤੋਂ ਗਾਹਾਂ ਕਟਕ ਤੋਂ 80 ਮੀਲ ਗੁਰਮੁਖ ਪਿਆਰੇ ਜਗਨਨਾਥਪੁਰੀ ਹੈ, ਇਹ ਸਮੁੰਦਰ ਤੇ ਆਖਰੀ ਸ਼ਹਿਰ ਹੈ। ਇੱਥੇ ਸਭ ਤੋਂ ਵੱਡਾ ਮੰਦਰ ਹੈ ਜਿਹਦਾ ਅੱਗੇ ਵੀ ਜਗਨਨਾਥਪੁਰੀ। ਇੱਥੇ ਨਾਰਦ ਜੀ ਕਥਾ ਕਰਨ ਆਉਂਦੇ ਹੁੰਦੇ ਸੀ ਜਗਨਨਾਥਪੁਰੀ, ਉਹ ਜਦ ਕਥਾ ਕਰਕੇ ਚਲੇ ਜਾਂਦੇ ਸੀ ਤਾਂ ਜਗਨਨਾਥ ਭਗਵਾਨ ਨੇ ਘੁਮਿਆਰ ਵੀਰਾਂ ਨੂੰ ਬੁਲਾਇਆ ਹੋਇਆ ਸੀ, ਗਧਿਆਂ ਵਾਲਿਆਂ ਨੂੰ, ਉਹਨਾਂ ਨੂੰ ਕਿਹਾ ਵੀ ਸੀ ਸਭਾ ਗਜ, 4 ਚਫੇਰੇ ਨੂੰ ਸੁਖੇਰ, 4 ਚਫੇਰੇ ਨੂੰ ਤੇ ਡੂੰਘੀ, ਤੁਸੀਂ ਉਹ ਮਿੱਟੀ ਪੱਟ ਕੇ ਜਗਨਨਾਥ ਤੋਂ ਬਾਹਰ ਗੇਰਨੀ ਹੈ ਸਮੁੰਦਰ ਵਿੱਚ, ਜਿੱਥੇ ਨਾਰਦ ਆ ਕੇ ਬੈਠਦਾ ਕਥਾ ਕਰਦਾ। ਉਹਨਾਂ ਨੂੰ ਭਾੜਾ ਮਿਲਦਾ ਸੀ, ਉਹ ਤਾਂ ਨਿੱਤੇ ਕੰਮ ਕਰਨ ਲੱਗ ਗਏ। ਜਦ ਉਹ ਸਭਾ ਗਜ ਡੂੰਘੀ, 4 ਚਫੇਰੇ ਨੂੰ ਮਿੱਟੀ ਪੱਟ ਦੋ, ਉੱਥੇ ਨਵੀਂ ਮਿੱਟੀ ਆ ਕੇ ਪਾਇਆ ਕਰੋ। ਤਾਂ ਗੁਰਮੁਖ ਪਿਆਰੇ ਉਹ ਕੰਮ ਚੱਲਦਾ ਰਿਹਾ। ਇੱਕ ਦਿਨ ਉਹ ਗਧੇ ਵਾਲੇ ਨਾਰਦ ਜੀ ਨੂੰ ਮਿਲ ਗਏ ਰਸਤੇ ਵਿੱਚ, ਉਹ ਕਹਿੰਦੇ ਭਾਈ ਤੁਸੀਂ ਨਿੱਤੇ ਆ, ਕਦੇ ਕਦੇ ਭਰ ਕੇ ਉਧਰ ਨੂੰ ਲੈ ਜਾਂਦੇ, ਕਦੇ ਇਧਰ ਨੂੰ। ਨਾਰਦ ਕਹਿੰਦਾ ਉਹ ਨਹੀਂ ਸੀ ਜਾਣਦੇ ਵੀ ਨਾਰਦ ਇਹੀ ਹੈ, ਇਹ ਕੀ ਕੰਮ ਕਰਦੇ ਹੋ ਤੁਸੀਂ? ਉਹ ਕਹਿੰਦੇ ਜੀ ਭਗਵਾਨ ਨੇ ਸਾਡੀ ਡਿਊਟੀ ਲਾਈ ਹੈ, ਸਾਨੂੰ ਤਾਂ ਕਿਰਾਇਆ ਮਿਲਦਾ, ਇਸ ਤਾਂ ਕੰਮੇ ਕਰਨਾ। ਕਹਿੰਦੇ ਕਾਹਦਾ ਕਿਰਾਇਆ ਮਿਲਦਾ? ਇਹ ਕਰਦਾ ਇੱਥੇ ਕਥਾ ਕਰਨ ਆਉਂਦਾ, ਉਹ ਜਿੱਥੇ ਬੈਠਦਾ ਉਹ ਧਰਤੀ ਪਲੀਤ ਹੋ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ। ਭਗਵਾਨ ਕਹਿੰਦੇ ਉਹਦੀ ਮਿੱਟੀ ਸਭਾ ਗੱਜ ਡੂੰਘੀ, 4 ਚਫੇਰੇ ਨੂੰ ਪੱਟ ਕੇ ਬਾਹਰ ਕਰੋ, ਕਿਉਂਕਿ ਉਹ ਨਿਗੁਰ ਹੈ। ਉਹਨਾਂ ਨੂੰ ਕੀ ਪਤਾ ਸੀ ਵੀ ਨਾਰਦੇ ਹੀ ਹੈ। ਬਾ ਫੇਰ ਜਾ ਕੇ ਪੈ ਗਿਆ ਚਰਨਾਂ ਤੇ, ਕਹਿੰਦਾ ਮਹਾਰਾਜ ਮੇਰਾ ਇਹ ਹਾਲ, ਤੁਸੀਂ ਮੈਨੂੰ ਇਹ ਦੱਸ ਦਿੰਦੇ ਵੀ ਗੁਰੂ ਧਾਰਨ ਕਰ ਲੈ, ਤੂੰ ਨਿਗੁਰਾ ਫਿਰਦਾ ਹੈ? ਕਹਿੰਦੇ ਭਾਈ ਅਸੀਂ ਤੇਰਾ ਸਤਿਕਾਰ ਕਰਿਆ, ਤੂੰ ਬ੍ਰਹਮਾ ਦਾ ਪੁੱਤਰ ਹੈ, ਇਸ ਕਰਕੇ ਵੱਡਾ ਹੋਣ ਕਰਕੇ ਅਸੀਂ ਤੈਨੂੰ ਸਿੱਖਿਆ ਦੇਣ ਤੋਂ ਡਰੇ ਹੈ, ਕਿਉਂਕਿ ਤੂੰ ਤਾਂ ਨਾਰਦ ਮੁਨੀ ਹੈ, ਤੂੰ ਤਾਂ ਬਹੁਤ ਵਿਦਵਾਨ ਕੌਣ ਹੈ, ਆਪਣੇ ਆਪ ਨੂੰ ਸਿੱਖਿਆ ਵੀ ਪਾਤਰ ਨੂੰ ਦਿੱਤੀ ਜਾਂਦੀ ਹੈ। ਗੁਰਮੁਖ ਪਿਆਰਿਓ, ਭਾਂਡੇ ਵਿੱਚ ਜਿਸ ਭਾਂਡੇ ਵਿੱਚ ਜਗ੍ਹਾ ਹੀ ਨਹੀਂ, ਉੱਥੇ ਦੁੱਧ ਕਿੱਥੇ ਪਾ ਲਓਗੇ? ਉੱਥੇ ਮੋਤੀ ਵੀ ਨਹੀਂ ਪੈਣੇ, ਉਹ ਤਾਂ ਠੀਕ ਹੀ ਹੈ ਨਾ, ਪਹਿਲਾਂ ਹੀ ਐਸੀ ਅਵਸਥਾ ਅਸੀਂ ਤਾਂ ਨਹੀਂ ਕਿਹਾ। ਨਾਰਦ ਕਹਿੰਦਾ ਮਹਾਰਾਜ ਮੈਨੂੰ ਹੁਣ ਹੁਕਮ ਕਰੋ, ਅਜੇ ਤੁਸੀਂ ਜੇ ਹੁਣ ਬਿਮਾਰੀ ਦੱਸੀ ਹੈ ਤਾਂ ਦਵਾਈ ਵੀ ਦੱਸੋ, ਕਿਉਂਕਿ ਜਿਹੜਾ ਡਾਕਟਰ ਆਪਾਂ ਨੂੰ ਬਿਮਾਰੀ ਦੱਸ ਦੇਵੇ ਆਪਾਂ ਜਦੇ ਕਹਾਂਗੇ ਕਿ ਗੋਲੀਆਂ ਵੀ ਲਿਖਦੇ ਭਾਈ, ਹੁਣ ਮੈਨੂੰ ਦਵਾਈ ਵੀ ਦੱਸੋ। ਤਾਂ ਭਗਵਾਨ ਜਗਨਨਾਥ ਜੀ ਕਹਿਣ ਲੱਗੇ, ਜੇ ਤੁਰਪੀ ਸਵੇਰੀ ਉੱਠ ਕੇ ਜਿਹੜਾ ਤੈਨੂੰ ਰਸਤੇ 'ਚ ਸਭ ਤੋਂ ਪਹਿਲਾਂ ਮਿਲ ਗਿਆ ਉਸੇ ਨੂੰ ਗੁਰੂ ਧਾਰਨ ਕਰ ਲਈ। ਚਲੋ ਜੀ, ਉੱਧਰ ਜਗਨਨਾਥ ਜੀ ਨੇ ਵਸ਼ਿਸ਼ਠ ਮੁਨੀ ਜੀ ਨੂੰ ਕਹਿ ਦਰਵਾਸਾ ਜੀ ਨੂੰ ਕਹਿਤਾ ਕਿ ਉਹਨੇ ਜਾਣਾ ਗੁਰੂ ਧਾਰਨ, ਤੂੰ ਜਾਈ ਅੱਜ ਉਹਦੀ ਪਰਖ ਕਰਨੀ ਹੈ। ਐਵੇਂ ਫਿਰਦਾ ਨਗੋਰਾ, ਆਪਣੇ ਆਪ ਨੂੰ ਮੁਨੀ ਬਣਾਈ ਫਿਰਦਾ, ਨੌ ਮੁਨੀਆਂ ਵਿੱਚੋਂ ਮੁਨੀ ਹੈ ਨਾਰਦ। ਤਾਂ ਗੁਰਸਿੱਖ ਪਿਆਰੇ ਉਹ ਗਿਆ ਤੇ ਉਧਰ ਦਰਵਾਸਾ ਰਿਸ਼ੀ ਜੀ ਤੁਰ ਗਏ ਉਸੇ ਰਸਤੇ। ਤੇ ਰਿਸ਼ੀ ਜੀ ਨੇ ਕੀ ਭੇਖ ਬਣਾਇਆ, ਮੱਛੀਆਂ ਫੜਨ ਵਾਲਾ ਜਾਲ ਲੈ ਲਿਆ ਕੋਲ, ਫੰਦਕ ਜਿਹੜੇ ਮਛੇਰੇ ਹੁੰਦੇ ਨੇ, ਤੇ ਝੋਲੀ ਭਰ ਲਈ ਮੱਛੀਆਂ ਫੜ ਕੇ, ਬੜੇ ਬੜੇ ਮੱਛ। ਨਾਰਦ ਜੀ ਨੇ ਜਾ ਕੇ ਮੱਥਾ ਟੇਕਤਾ, ਜਦ ਮੱਥਾ ਟੇਕਿਆ ਉਹ ਮੁਨੀ ਜੀ ਨੇ, ਫਿਰ ਰਿਸ਼ੀ ਜੀ ਨੇ ਮੱਛੀਆਂ ਦੀ ਟੋਕਰੀ ਮੂਹਰੇ ਰੱਖਤੀ, ਕਹਿੰਦੇ ਦੇਖ ਕੇ ਆ ਸੋਹਣੀਆਂ ਮੱਛੀਆਂ ਫੜ ਕੇ ਲਿਆਇਆ ਮੈਂ, ਇਹ ਬਹੁਤ ਕੀਮਤੀ ਵਿਕਣਗੀਆਂ। ਜਦ ਮੱਛੀਆਂ ਦੇਖਿਆ ਮਨ ਵਿੱਚ ਸ਼ੰਕਾ ਪੈ ਗਈ, ਇਹਨੇ ਮੈਨੂੰ ਕੀ ਤਾਰਨਾ ਤਾਂ ਮੱਛੀਆਂ ਫੜ ਫੜ ਕੇ ਮਾਰਦਾ। ਫਿਰ ਗਿਆ ਜਗਨਨਾਥ ਜੀ ਕੋਲ, ਕਹਿੰਦਾ ਤੁਹਾਡਾ ਵਚਨ ਮੰਨ ਕੇ ਮੈਂ ਗੁਰੂ ਤਾਂ ਧਾਰਨ ਕਰਿਆ, ਪਰ ਉਹ ਤਾਂ ਮੱਛੀਆਂ ਫੜਨ ਵਾਲਾ ਕਸਾਈ ਹੈ, ਮਛੇਰ। ਤੇ ਜਗਨਨਾਥ ਜੀ ਕਹਿੰਦੇ ਉਹ ਗੁਰੂ ਧਾਰਨ ਕਰਕੇ ਉਹਦੀ ਨਿੰਦਿਆ ਕਰੀਏ, ਹੁਣ 84 ਚ ਫਿਰੇਗਾ, ਨਾਲੇ ਗੁਰੂ ਧਾਰਨ ਕਰ ਲਿਆ ਨਾਲੇ ਨਿੰਦਿਆ, ਹੁਣ 84 ਚ ਫਿਰੇਗਾ। ਮੈਂ ਦੁੱਖ ਨਾਲ ਕਹਿਣਾ, ਸਾਡੇ ਸਿੱਖ ਕਿਰਪਾਨਾ ਪਾਈ ਫਿਰਦੇ, ਜਿਹੜੇ ਗੁਰਬਾਣੀ ਦੀ ਉਹ ਨਿੰਦਿਆ ਕਰ ਰਹੇ, ਗੁਰਬਾਣੀ ਨੂੰ ਇਹ ਉਲਟ ਪੁਲਟ ਕਰ ਰਹੇ ਹੈ। ਮੇਰਾ ਖਿਆਲ ਇਹਨਾਂ ਨੂੰ 84 ਤੋਂ ਵੀ ਗਾਹਾਂ ਹੀ ਜਾਣਾ ਪੈਣਾ। ਸਤਨਾਮ ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਿਹੜੇ ਮੂੰਹ ਨਾਲ ਕਰਦੇ ਨੇ ਗੁਰਦੁਆਰਿਆਂ ਵਿੱਚ ਆ ਕੇ ਕਰਦੇ ਨੇ। ਬੜਾ ਦੁਖੀ ਹਿਰਦਾ ਮੇਰੇ ਇੱਥੇ ਲੀਡ ਗਿਆ ਸੀ, ਮੈਂ ਗਾਹ ਨੂੰ ਵੀ ਜਾਣਾ ਹੁਣ ਅਗਲੇ ਐਤਵਾਰ। ਕਹਿੰਦੇ ਬਾਣੀ ਦੀ ਲੋੜ ਨਹੀਂ ਹੈ, ਨਿਤਨੇਮ ਦੀ ਲੋੜ ਨਹੀਂ, ਕਿੱਥੇ ਕਿਹੜੇ ਨਰਕ ਸੰਭਾਲਣਗੇ ਉਹਨਾਂ ਨੂੰ ਗੁਰਸਿੱਖ ਪਿਆਰਿਓ। ਗੁਰੂ ਗ੍ਰੰਥ ਸਾਹਿਬ ਜੀ ਮੋਹ ਲਾ ਰਹੇ ਨੇ ਬਾਣੀ, ਗੁਰੂ ਕਹਿੰਦੇ ਬਾਣੀ ਦੀ ਲੋੜ ਨਹੀਂ ਹੈ। ਐਸੀ ਵਸਤਾ ਤੂੰ ਗੁਰੂ ਦੀ ਨਿੰਦਿਆ ਕਰੀਏ, ਹੁਣ ਨਰਕਾਂ ਵੀ ਜਾਵੇਗਾ। ਫਿਰ ਗਿਆ ਉਸੇ ਰਿਸ਼ੀ ਕੋਲ, ਤੇ ਉਹ ਤਾਂ ਰਿਸ਼ੀ ਸੀ ਆਪਣੇ ਸਰੂਪ ਵਿੱਚ ਬੈਠੇ। ਕਹਿੰਦੇ ਗੁਰੂ ਜੀ ਮੈਨੂੰ ਕਾਹਨੂੰ ਭਰਮਾਇਆ ਸੀ, ਮੈਂ ਤਾਂ ਫਸ ਗਿਆ, ਸਰਾਪ ਹੋ ਗਿਆ ਮੈਨੂੰ ਤਾਂ। ਭਗਵਾਨ ਨੇ ਕਹਿਤਾ 84 ਜੂਨੀ ਭੋਗਣੀ ਪਊਗੀ ਤੂੰ ਗੁਰੂ ਦੀ ਨਿੰਦਿਆ ਕਰੀਏ। ਕਹਿੰਦੇ ਐਸੇ ਖਾਤਰ ਤਾਂ ਮੈਂ ਮਛੇਰਾ ਬਣਿਆ, ਤਾਂ ਵੀ ਗੁਰੂ ਤਾਂ ਧਾਰਨ ਆਇਆ, ਸ਼ਰਧਾ ਵੀ ਹੈ, ਗੁਣ ਔਗੁਣ ਤਾਂ ਨਹੀਂ ਦੇਖਦਾ। ਹਾਂ ਤੁਸੀਂ ਵੀ ਜਿਹੜੇ ਬਾਲ ਬੱਚੇ ਹੈਗੇ ਦੇਖ ਲਿਓ, ਮਾਂ ਬਾਪ ਦਾ ਔਗਣ ਦੇਖਣਾ ਇਹ ਨਰਕਾਂ ਦਾ ਵਸ ਹੈ। ਭਾਈ ਗੁਰਦਾਸ ਜੀ ਨੇ ਤਾਂ ਇੱਥੇ ਤੱਕ ਲਿਖਿਆ, ਜੇ ਮਾਂ ਹੋਵੇ, ਮਾਂ ਦੇ ਵਿੱਚ ਲੱਖਾਂ ਔਗਣ ਹੋਣ ਤਾਂ ਵੀ ਪੁੱਤ ਉਹਨੂੰ ਮਾੜਾ ਨਾ ਕਵੇ ਜਿਹੜਾ ਪੁੱਤਰ ਹੋਵੇ। ਤੇ ਗੁਰਸਿੱਖ ਪਿਆਰੇ ਗੁਰੂ ਦੀ ਨਿੰਦਿਆ, ਹੁਣ ਮੈਨੂੰ ਬਖਸ਼ੋ 84 ਲੱਖ ਜੂਨੀ ਗੁਰੂ ਤੋਂ ਬਿਨਾਂ। ਇਸ ਨਾਰਦਾਦ ਤਰੇ, ਨਾਰਦਾਦ ਇਹਨਾਂ ਦਾ ਪ੍ਰਮਾਣ ਹੈ, ਕਿਵੇਂ ਤਰਿਆ ਉਹ ਗੁਰਸਿੱਖ ਪਿਆਰੇ? ਉਹ ਕਹਿੰਦੇ ਹੁਣ ਉਸੇ ਗੁਰੂ ਕੋਲ ਜਾ। ਫਿਰ ਗਿਆ ਰਿਸ਼ੀ ਜੀ ਦੇ ਕੋਲ, ਕਹਿੰਦਾ ਬਖਸ਼ੋ ਮਹਾਰਾਜ ਮੈਂ ਤਾਂ 84 ਚ ਪੈ ਗਿਆ, ਗੁਰੂ ਕਾਹਦਾ ਧਾਰਨ ਕੀਤਾ ਤੁਹਾਨੂੰ? ਉਹ ਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ। ਤੇ ਮੁਨੀ ਜੀ ਕਹਿਣ ਲੱਗੇ ਕੋਈ ਨੀ, ਜਿਸ ਭਗਵਾਨ ਨੇ ਤੈਨੂੰ ਕਿਹਾ ਨਾ 84 ਕੱਢਣੀ ਪਊ, ਜਾ ਉਹਨੂੰ ਜਾ ਕੇ ਕਹਿੰਦੇ 84 ਦਾ ਨਕਸ਼ਾ ਬਣਾ ਕੇ ਦਿਖਾਓ ਜੀ, ਕਹੇ ਜੀ ਥੋੜੀ 84 ਐਂ ਜਾ ਕੇ ਕਹੋ, ਮੈਨੂੰ ਦਿਖਾਤਾ ਤਾਂ ਉਹ 84 ਕੈਸੀ ਹੈ। ਉਹ ਭਗਵਾਨ ਜਗਨਨਾਥ ਨੂੰ ਕਹਿੰਦਾ ਜੀ 84 ਦਾ ਕੱਟਣ ਨੂੰ ਤੁਸੀਂ ਕਹਿਤਾ, ਹੁਣ ਮੈਨੂੰ ਦਿਖਾਓ ਤਾਂ ਸਹੀ 84 ਕੈਸੀ ਹੈ। ਉਹ ਭਗਵਾਨ ਨੇ ਨਕਸ਼ਾ ਬਣਾਤਾ, ਧਰਤੀ ਤੇ ਇਹੀ ਜੀ ਹੁੰਦੀ ਹੈ। ਤੇ ਗੁਰੂ ਜੀ ਨੇ ਕਹਿਤਾ ਸੀ ਜਦ ਉਹ ਨਕਸ਼ਾ ਬਣਾ ਦੇਣ ਤੂੰ ਉੱਪਰ ਲੇਟਣ ਲੱਗ ਜੀ, ਕਲੋਟਣੀਆਂ ਲੈਣ ਲੱਗ ਜੀ, ਤੇ ਨਾਰਦੋ ਤੇ ਲੇਟਣ ਲੱਗ ਗਿਆ। ਜਗਨਨਾਥ ਜੀ ਕਹਿੰਦੇ ਆ ਕੀ ਕਰਦੇ? ਕਹਿੰਦਾ ਜੀ 84 ਕੱਟਦੇ। ਉਹ ਕਹਿੰਦੇ ਭਲੇ ਮਾਨਸਾ, 84 ਤਾਂ ਜਨਮ ਜਨਮ ਦੀ ਜਾਣਾ ਪਊਗਾ ਤਾਂ ਕੱਟੋਗੀ? ਕਹਿੰਦਾ ਉਹ ਵੀ ਤੁਸੀਂ ਬਣਾਈ, ਆ ਵੀ ਤੁਸੀਂ ਬਣਾਈ ਹੈ, ਅੱਜ ਕਹੇ ਖੁਸ਼ ਸਤਨਾਮ। ਜਾਂ ਤੁਸੀਂ ਕਹਿੰਦੇ ਹੋ ਵੀ ਆਹ 84 ਹੁਣ ਮੈਂ ਲਿਟ ਲਿਆ। ਕਹਿੰਦੇ ਹੁਣ ਦੱਸ ਇਹ ਗੱਲ ਕਿੱਥੋਂ ਮਿਲੀ ਹੈ? ਕਹਿੰਦਾ ਗੁਰੂ ਤੋਂ ਮਿਲੀ ਹੈ ਇਹ ਬਚਨ। ਤਰੇ ਨਾਰਦਾਦ, ਐਡਾ ਮੁਨੀ, ਐਡਾ ਗਿਆਨੀ, ਬ੍ਰਹਮਾ ਦਾ ਪੁੱਤਰ, ਉਹਨੂੰ ਵੀ ਗੁਰੂ ਨੇ ਗਿਆਨ ਦਿੱਤਾ ਜੇ 84 ਕੱਟਣੀ ਹੈ ਐਸੀ ਕੱਟ ਦਿੰਦੇ, ਤੇਰੀ ਨਹੀਂ ਤਾਂ ਜੂਨੀਆ ਵਿੱਚ ਪੈਣਾ ਤੂੰ। ਉਹ ਪ੍ਰਮਾਣ ਦੇ ਰਹੇ ਨੇ ਇੱਥੇ ਪੜਤਾ ਰਹੇ। ਨਾਰਦਾਦ
5: ਸਨਕਾਦ,
0: ਸਨਕਾਦ ਦੇ ਚਾਰ ਪੁੱਤ ਨੇ ਭਾਈ ਬ੍ਰਹਮਾ ਜੀ ਦੇ, ਸੰਤ ਸਨਾਤਨ, ਸੰਤ ਕੁਮਾਰ, ਸੁਨੰਦਨ, ਇਹਨਾਂ ਨੂੰ ਵੀ ਮਾਣ ਹੋ ਗਿਆ ਸੀ। ਇਹ ਆਪਣੇ ਬਾਪ ਨੂੰ, ਇਹ ਬ੍ਰਹਮਾ ਨੂੰ ਜਾ ਕੇ ਕਹਿੰਦੇ ਨੇ ਕਿ ਬਾਪੂ ਸਾਨੂੰ ਗਿਆਨ ਦੇ, ਮਨ ਕਿਵੇਂ ਟਿਕਾਈ ਦੇ, ਇੰਦਰੀਆਂ ਦੇ ਵਿੱਚ ਮਨ ਨੂੰ ਕਿਵੇਂ ਕੰਟਰੋਲ ਕਰੀਦਾ, ਇਹਨਾਂ ਨੇ ਪੁੱਛ ਲਿਆ ਬ੍ਰਹਮਾ ਜੀ। ਉਹ ਕੁਦਰਤੀ ਕੋਈ ਸਮਾਂ ਹੁੰਦਾ ਗੁਰਸਿੱਖ ਪਿਆਰਿਓ, ਬ੍ਰਹਮਾ ਜੀ ਨੇ ਜਵਾਬ ਨਾ ਦਿੱਤਾ ਇਹਨਾਂ ਦੇ ਪਿਤਾ ਨੇ। ਜੋ ਪਿਤਾ ਦੀ ਉਹ ਨਿੰਦਿਆ ਕਰਤੀ, ਕਹਿੰਦੇ ਤੈਨੂੰ ਐਵੇਂ ਭਗਵਾਨ ਨੇ ਬ੍ਰਹਮਾ ਬਣਾਇਆ, ਕਿਸੇ ਨੂੰ ਕੀ ਤਾਰੇਗਾ, ਤੂੰ ਪੁੱਤਰਾਂ ਨੂੰ ਵੀ ਗਿਆਨ ਨਹੀਂ ਦਿੰਦਾ? ਉਹਦੀ ਨਿੰਦਿਆ ਕਰਨ ਲੱਗ ਗਏ। ਉਸ ਸਮੇਂ ਬ੍ਰਹਮਾ ਜੀ ਨੇ ਫਿਰ ਈਸ਼ਵਰ ਦਾ ਧਿਆਨ ਧਰਿਆ। ਗੁਰਸਿੱਖ ਪਿਆਰਿਓ ਯਾਦ ਰੱਖਿਓ, ਉਸ ਸਮੇਂ ਈਸ਼ਵਰ ਹੰਸਾ ਅਵਤਾਰ ਧਾਰਨ ਕਰਕੇ ਆਏ ਨੇ। ਜਿਹਨੂੰ ਹਰਸਾ ਅਵਤਾਰ ਲਿਖਿਆ ਬਾਣੀ ਵਿਚ, ਉਦੋਂ ਧਾਰਨ ਕੀਤਾ ਜਦੋਂ ਚਾਰਾਂ ਪੁੱਤਰਾਂ ਨੇ ਬਾਪੂ ਦੀ ਨਰਾਦਰੀ ਕੀਤੀ, ਕਹਿੰਦੇ ਤੈਨੂੰ ਆਉਂਦਾ ਹੀ ਕੁਝ ਨੀ। ਉਦੋਂ ਫਿਰ ਹੰਸਾ ਅਵਤਾਰ ਧਾਰਨ ਕਰਕੇ ਆ ਗਏ ਸਤਯੁਗ ਦੇ ਵਿਚ ਸਾਹਮਣੇ ਖੜੇ ਤੇ ਨਾਰਦ ਨੇ ਆਖਿਆ ਤੂੰ ਕੌਣ ਹੈ? ਕਹਿੰਦੇ ਸਵਾਲ ਕਰੋ ਜੀ ਕਿਹੜਾ ਤੁਹਾਡਾ? ਉਹਨੇ ਸਵਾਲ ਕੀਤਾ ਕਿ ਤੂੰ ਕੌਣ ਹੈ? ਹੰਸਾ ਅਵਤਾਰ ਜੀ ਕਹਿੰਦੇ ਤੁਹਾਡੇ ਤੇ ਮੇਰੇ ਵਿਚ ਕੀ ਫਰਕ ਹੈ? ਤੁਹਾਡੇ ਵੀ ਸਰੀਰ ਪੰਜ ਤੱਤਾਂ ਦੇ ਬਣੇ, ਮੇਰੇ ਵੀ ਪੰਜ ਤੱਤਾਂ ਦੇ, ਮੈਨੂੰ ਕਹਿੰਦੇ ਪੁੱਛਦੇ ਕੌਣ ਹੋ? ਤੁਹਾਡੇ ਵਰਗੇ ਮੈਂ ਦੇਖੋ ਗਿਆਨ ਦੇਣ ਦੀ ਗੱਲ, ਤੂੰ ਕੌਣ ਹੈ? ਸਾਨੂੰ ਵੀ ਆਦਤ ਹੈਗੀ ਕਈ ਵਾਰ, ਭੁੱਲੇ ਤਾਂ ਨੀ ਹੁਣ ਇੰਗਲੈਂਡ ਆ ਕੇ ਤੁਸੀਂ? ਨਹੀਂ ਆਪਾਂ ਨੀ ਛੱਡੀਆਂ ਆਦਤਾਂ ਅਜੇ, ਇੱਥੇ ਤੁਸੀਂ ਫੋਲ ਤੇ ਖੜੇ ਹੋਵੋਗੇ ਨਾ, ਰੋਡ ਹੈ ਤੁਹਾਡੀ ਆ, ਦੂਜੇ ਪਾਸੇ ਦੋ ਬੰਦੇ ਆਉਣੇ ਹੋਣਗੇ, ਖੜੇ ਖੜੇ ਕਰਨਗੇ, ਉਹ ਇਹ ਕਿੱਥੇ ਫਿਰਦੇ ਹੈ? ਉਸੇ ਰੋਡ ਤੇ ਆਪ ਖੜੇ ਦੇਖੋ, ਇਹ ਆਦਤਾਂ ਨੀ ਸਾਡੀਆਂ ਗਈਆਂ ਵੀ ਜਿਹੜੀ ਰੋਡ ਤੇ ਤੂੰ ਖੜਾ ਉੱਥੇ ਤਾਂ ਉਹ ਫਿਰਦੇ ਹੈ, ਇਹ ਕਿੱਧਰ ਫਿਰਦੇ ਨੇ? ਦੇਖੋ ਨਾ ਵੀ ਜੇ ਤਾਂ ਕਿਸੇ ਹੋਰ ਜਹਾਜ਼ ਚ ਚੜੇ ਹੁਣ ਤੂੰ ਇੱਥੇ ਖੜਾ ਹੋਵੇਂ? ਨਹੀਂ ਨਹੀਂ ਆਪਾਂ ਨਾ ਹੈ, ਇਹਨੇ ਪੱਗ ਕਹੀ ਜੀ ਬੰਨੀ ਵੀ ਤੈਨੂੰ ਤੇਰਾ ਕੀ ਢਿੱਡ ਦੁਖਦਾ ਹੈ? ਜੋਰ ਉਹਨੇ ਲਾਇਆ ਸ਼ੀਸ਼ੇ ਮੂਹਰੇ ਤੇ ਦਰਦ ਤੈਨੂੰ ਹੋਣ ਡੇ। ਇਹ ਗੱਲਾਂ ਆਪਾਂ ਛੱਡੀਆਂ ਨੀ। ਉਹ ਨਾਰਦ ਜੀ ਦੇ ਚਾਰੇ ਪੁੱਤਰ ਬ੍ਰਹਮਾ ਜੀ ਦੇ ਕਹਿੰਦੇ ਕੌਣ ਹੈ ਤੂੰ? ਕਹਿੰਦੇ ਤੁਹਾਨੂੰ ਦੇਖਦਾ ਨੀ, ਪੰਜ ਤੱਤ ਦਾ ਸਰੀਰ ਥੋੜਾ, ਪੰਜਾਂ ਦਾ ਮੇਰਾ ਪੁੱਛਦੇ ਤੈਨੂੰ ਕੌਣ ਤੂੰ? ਉਹ ਕਹਿੰਦੇ ਆਤਮਾ ਕੀ ਹੁੰਦੀ ਹੈ? ਕਹਿੰਦੇ ਜੋ ਕੁਛ ਤੁਹਾਡੇ ਵਿੱਚ ਹੋਈ ਮੇਰੇ ਵਿੱਚ, ਤੁਹਾਡੀ ਆਤਮਾ ਵੀ ਪ੍ਰਕਾਸ਼ਮਾਨ ਹੈ, ਮੇਰੀ ਵੀ ਪ੍ਰਕਾਸ਼ਮਾਨ ਹੈ। ਕਹਿੰਦੇ ਉਹਦੇ ਵਿੱਚ ਵੀ ਕੋਈ ਫਰਕ ਨਹੀਂ, ਉਹ ਤਾਂ ਸਭ ਵਿੱਚ ਇੱਕ ਜੀ ਹੈ, ਚੀਟੀ ਤੇ ਕੁੰਚਰ ਰਸੂਲਾ ਸਭ ਪਰ ਕਿਰਪਾ ਦਿਸ਼ਕਰ ਫੁੱਲ, ਕੀੜੀ ਤੇ ਹਾਥੀ ਤੱਕ ਲੈ ਕੇ ਇੱਕ ਆਤਮਾ ਪ੍ਰਕਾਸ਼ਮਾਨ ਇੱਕ ਜੀ ਹੈ ਸਾਰਿਆਂ ਵਿੱਚ। ਉਹ ਕਹਿੰਦੇ ਫਿਰ ਤੀਜਾ ਸਵਾਲ, ਇਹ ਤਾਂ ਸਾਡੀ ਥੱਲੀ ਹੋ ਗਈ, ਤੇ ਮਨ ਕਾਬੂ ਕਿਵੇਂ ਹੋਊ? ਉਦੋਂ ਗੁਰਮੁਖ ਪਿਆਰੇ ਹੰਸਾ ਅਵਤਾਰ ਨੇ ਬਚਨ ਉਪਦੇਸ਼ ਦਿੱਤਾ ਸੀ ਚਾਰੇ ਪੁੱਤ ਬ੍ਰਹਮਾ ਜੀ ਨੂੰ, ਜੇ ਮਨ ਨੂੰ ਕੰਟਰੋਲ ਕਰਨੇ ਸ਼ਬਦ ਦਾ ਅਭਿਆਸ ਕਰੋ। ਫਿਰ ਉਹਨਾਂ ਨੇ ਵਰ ਮੰਗ ਕੇ ਆਪਣੇ ਬੱਚਿਆਂ ਦਾ ਹੀ ਰੂਪ ਰੱਖਿਆ ਕਿ ਅਸੀਂ ਜੋਬਨ ਵਿੱਚ ਜਾਈਏ ਹੀ ਨਾ, ਅਸੀਂ ਸਿਮਰਨ ਵਿੱਚ ਲੱਗੇ। ਜੋਬਨ ਵਿੱਚ ਫਿਰ ਕਾਮ ਆਦਿਕ ਵਾਸਨਾ ਪੈਦਾ ਹੁੰਦੀ ਹੈ ਗੁਰਸਿੱਖ ਪਿਆਰਿਓ। ਹੁਣ ਚਾਰੇ ਪੁੱਤ ਬ੍ਰਹਮਾ ਦੇ ਬਚਪਨ ਰੂਪ ਵਿੱਚ ਹੀ ਹਨ, ਉਹਨਾਂ ਦੀ ਉਮਰ ਵਧੀ ਹੋਣੀ, ਉਹਨਾਂ ਨੇ ਵਰ ਲੈ ਲਿਆ। ਫਿਰ ਸ਼ਬਦ ਦਾ ਅਭਿਆਸ ਕਰਕੇ ਉਹ ਇੱਥੇ ਬਚਨ ਕੀਤਾ ਤਰੈ ਨਾਰਦਾਦ ਸਨਕਾਦ। ਦੇਖ ਲੋ ਇੱਕ ਇੱਕ ਸ਼ਬਦ ਦੀ ਕਿੰਨੀ ਵਿਆਖਿਆ ਬਾਣੀ ਵਿੱਚ ਭਰੀ ਹੋਈ ਹੈ।
5: ਹਰ ਗੁਰਮੁਖ ਤਰੈ ਇੱਕ ਨਾਮ ਲੱਗ,
0: ਗੁਰੂ ਦੇ ਮੁਖ ਦੁਆਰਾ ਸ਼ਬਦ, ਇਹ ਪਹਿਲਾਂ ਹੁਣ ਆ ਚੁੱਕੇ ਆ, ਦੁਬਾਰਾ ਰਿਪੀਟ ਕਰਨ ਦੀ ਲੋੜ ਨੀ। ਆ ਭਾਵੇਂ ਅਸੀਂ ਜਪੀ ਜਾਈਏ ਰਾਮ ਰਾਮ ਕਰਤਾ ਸਭ ਜਗ ਫਿਰੇ, ਕਹੀਏ ਰਾਮ ਨਾ ਹੋਏ। ਉਹ ਰਾਮ ਜਦੋਂ ਕਬੀਰ ਜੀ ਨੂੰ ਗੁਰੂ ਜੀ ਤੋਂ ਮਿਲਿਆ, ਦੇਖ ਲੋ ਰੱਬ ਦਾ ਹੀ ਰੂਪ ਬਣ ਗਿਆ। ਪੰਜਾਂ ਪਿਆਰਿਆਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਤੋਂ ਗੁਰੂ ਮੰਤਰ ਨਾਮ ਮਿਲਿਆ, ਗੁਰੂ ਦਾ ਹੀ ਰੂਪ ਬਣ ਗਏ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਸ਼ਬਦ ਮਿਲਿਆ, ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਤਰੈ ਗੁਰਮੁਖ ਹੈ, ਗੁਰੂ ਦੇ ਮੁਖ ਦੁਆਰਾ ਦਿੱਤਾ ਹੋਇਆ ਉਪਦੇਸ਼, ਉਹਦੇ ਨਾਲ ਹੀ ਪਾਰ ਉਤਾਰਾ ਹੁੰਦਾ ਗਏ।
5: ਤਰੈ ਇੱਕ ਨਾਮ ਲੱਗ ਤਜੋ ਰਸ ਅਨਰੇ,
0: ਭਾਈ ਹੁਣ ਦੇਖੋ ਕੈਸਾ ਉਪਦੇਸ਼ ਦੇ ਰਹੇ ਨੇ। ਉਸ ਇੱਕ ਗੁਰੂ ਦੇ ਨਾਮ ਦਿੱਤੇ ਨਾਲੇ ਲੱਗੋ, ਤਜੋ ਰਸ ਅਨਰੇ, ਜਿਹੜੇ ਆਨ ਰਸਾਂ ਵਿੱਚ ਅਸੀਂ ਫਿਰਦੇ ਹਾਂ, ਕਿਤੇ ਕਲਾ ਮਾਤਾ ਮਿਲਦੀਆਂ ਨੇ, ਕਿਤੇ ਸਿੱਧੀਆਂ ਮਿਲਦੀਆਂ ਨੇ, ਕਿਤੇ ਦਸਮ ਦੁਆਰ ਚੜਾਉਣਾ ਸਵਾਸ ਸਿੱਖਦੇ ਫਿਰਦੇ ਹਾਂ ਆਪਾਂ, ਕਿਤੇ ਸਮਾਧੀਆਂ ਲਾਉਣੀਆਂ ਫਿਰਦੇ ਹਾਂ ਆਪਾਂ ਸਿੱਖਦੇ, ਕਿਤੇ ਧੂਣੇ ਤਾਪਣੇ ਪੁੱਠੇ ਲਟਕਣੇ, ਇਹ ਰਸ ਤਜ ਦੋ ਮਹਾਰਾਜ ਕਹਿੰਦੇ। ਇੱਕ ਵਾਹਿਗੁਰੂ ਦੇ ਨਾਮ ਰਸ ਵਿੱਚ ਹੀ ਜੋ ਗੁਰੂ ਨੇ ਸ਼ਬਦ ਦਿੱਤਾ, ਉਹਦੇ ਵਿੱਚ ਹੀ ਆਪ ਲਿਵ ਲਾਓ।
5: ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ,
0: ਮੇਰੀ ਦਾਸ ਭੱਟ ਦੀ ਬੇਨਤੀ ਹੈ, ਆਪ ਮੈਨੂੰ ਵੀ ਆਪਣੇ ਗੁਰੂ ਦੇ ਮੁਖ ਦੁਆਰਾ ਨਾਮ ਦੀ ਦਾਤ ਬਖਸ਼ੋ। ਜਾਂ ਆਪਾਂ ਨੂੰ ਬੇਨਤੀ ਕਰਦੇ ਨੇ ਦਾਸ, ਗੁਰੂ ਦੇ ਮੁਖ ਦੁਆਰਾ ਨਾਮ ਦੀ ਪ੍ਰਾਪਤੀ ਕਰੋ।
5: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ
0: ਰੇ, ਮਨ ਮਨ ਕਰਕੇ ਗੁਰੂ ਗੁਰੂ ਕਰ, ਤੇ ਬਚਨ ਕਰਕੇ ਬੋਲ ਕੇ ਗੁਰੂ ਗੁਰੂ ਸ਼ਬਦ ਉਚਾਰਨ ਕਰ, ਤਨ ਕਰਕੇ ਰੋਮ ਰੋਮ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਇਹ ਤਨ ਮਨ ਵਚ ਕਰਮ ਤਿੰਨਾਂ ਕਰਕੇ ਗੁਰੂ ਗੁਰੂ ਕਰਦਾ ਰਹੋ, ਗੁਰੂ ਦਾ ਸ਼ਬਦ ਉਚਾਰਦਾ ਰਹੋ। ਕੱਲ ਵੀ ਤੁਹਾਨੂੰ ਬਚਨ ਕੀਤਾ ਸੀ, ਇਹ ਸਰੀਰ ਦਾ ਗੁਰੂ ਇੰਦਰੀਆਂ ਹਨ, ਇੰਦਰੀਆਂ ਦਾ ਗੁਰੂ ਮਨ ਹੈ, ਮਨ ਦੇ ਗੁਰੂ ਪ੍ਰਾਣ ਹਨ, ਪ੍ਰਾਣ ਦਾ ਗੁਰੂ ਜੀਵ ਹੈ, ਤੇ ਜੀਵ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਇਹ ਅਰਥ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ, ਉਹਦੇ ਨਾਲ ਹੀ ਪਾਰ ਉਤਾਰਾ ਹੋਣਾ ਹੈ।
5: ਸ੍ਰੀ ਗੁਰੂ
0: ਸਮਾਨ ਹਨ, ਕੋਈ ਇੱਥੇ ਆਵੇ, ਕੋਈ ਜਾਵੇ, ਕੋਈ ਮੰਤਰ ਲਵੇ, ਕੋਈ ਜਾਤ ਪਾਤ ਨਹੀਂ, ਕੋਈ ਛੋਟਾ ਵੱਡਾ ਨਹੀਂ, ਕੋਈ ਦੇਸ਼ ਭੇਗ ਦੀ ਗੱਲ ਨਹੀਂ, ਗੁਰਬਾਣੀ ਐਸੀ ਬਖਸ਼ੀ ਹੈ, ਕੋਈ ਗਾਵੇ, ਕੋਈ ਸੁਣੇ, ਕੋਈ ਕਰੇ ਉਦਾਰ, ਕੋ ਉਪਦੇਸ਼ ਕੋ ਦ੍ਰਿੜੇ ਤਿਸਕਾ ਹੋਏ ਉਦਾਰ। ਇਹ ਤਾਂ ਸਾਰਿਆਂ ਦੀ ਸਾਂਝੀ ਬਾਣੀ ਖੱਤਰੀ ਬ੍ਰਹਿਮਣ ਸੂਦ ਖੱਤਰੀ ਬ੍ਰਹਿਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਸੇ ਦਰ ਤੇ ਪਾਈ ਜੇ ਦਰ ਆਪਤ ਜਾਤੇ ਹੋ ਖਟਕੇ ਨਾਹੀ ਕੋਏ। ਉਹ ਗੁਰੂ ਨਾਨਕ ਦਾ ਦਰ ਹੈ। ਹੁਣ ਵੀ ਬੜੇ ਬੜੇ ਮੰਦਰ ਨੇ ਸਾਡੇ ਸਤਿਕਾਰਯੋਗ, ਉੱਥੇ ਸਾਡੇ ਹਰੀਜਨ ਵੀਰ ਨਹੀਂ ਜਾ ਸਕਦੇ, ਉੱਥੇ ਪੰਗਤ ਵਿੱਚ ਨਹੀਂ ਬੈਠ ਸਕਦੇ। ਤੇ ਗੁਰਮੁਖ ਪਿਆਰੇ ਮੁਸਲਮਾਨ ਵੀਰਾਂ ਦੀ ਮਸੀਤ ਹੈ, ਉੱਥੇ ਜਾ ਕੇ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਤਾਂ ਸੁਣਾਓ, ਉੱਥੇ ਕੋਈ ਹਿੰਦੂ ਜਾ ਕੇ ਗੀਤਾ ਪੜ੍ਹ ਸਕੂ? ਕਦੇ ਵੀ ਨਹੀਂ। ਆਹ ਤੁਹਾਡਾ ਦਰ ਹੈ, ਪੜ੍ਹ ਲਓ ਇੱਥੇ ਗੀਤਾ, ਪੜ੍ਹ ਲਓ ਇੱਥੇ ਨਵਾਜ਼, ਪੰਜ ਨਵਾਜ਼ਾਂ ਪੰਜ ਵਕਤ ਇਹਨੇ ਪੜ੍ਹੋ, ਅੱਲਾ ਦਾ ਨਾਂ ਲਓ। ਕਿੰਨੀ ਵਾਰ ਅੱਲਾ ਲਿਖ ਦਿੱਤਾ? ਗੀਤਾ ਵਿੱਚ ਇੱਕ ਵਾਰ ਵੀ ਅੱਲਾ ਨਹੀਂ ਹੈ, ਕੁਰਾਨ ਮਜੀਦ ਵਿੱਚ ਇੱਕ ਵਾਰ ਵੀ ਰਾਮ ਸ਼ਬਦ ਨਹੀਂ ਲਿਖਿਆ। ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਇੱਥੇ 2167 ਵਾਰ ਰਾਮ ਲਿਖ ਦਿੱਤਾ। ਕੁਰਾਨ ਮਜੀਦ ਪੜ੍ਹੋ, ਰਾਮ ਨਹੀਂ ਲੱਭੂਗਾ ਵਿੱਚੋਂ, ਗੀਤਾ ਵਿੱਚੋਂ ਮੁਹੰਮਦ ਨਹੀਂ ਲੱਭੂਗਾ, ਇੱਥੇ ਲੱਭੋ ਸਾਰੇ ਹੈ ਨੂੰ, ਸਾਰਿਆਂ ਦਾ ਸਾਂਝਾ। ਐਸਾ ਦਰ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਨੇ ਬਣਾਇਆ, ਇਹ ਸਾਰਿਆਂ ਦਾ ਸਾਂਝਾ। ਫੇਰ ਪੜ੍ਹੋ ਜੀ,
5: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ।
0: ਕਹੀਏ ਸ੍ਰੇਸ਼ਟ ਸਾਹਿਬ, ਕਹੀਏ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਐਸੀ ਕਿਰਪਾ ਕਰਕੇ ਭੇਜੇ, ਉਹਨਾਂ ਨੇ ਤਾਰਿਆ ਜਹਾਨ, ਕੋਈ ਇੱਕ ਖਿੱਤਾ ਨਹੀਂ ਬਾਬੇ ਤਾਰੇ, ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਕੋ। ਇਹ ਦਰ ਉਹ ਹੈ ਜੇ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਐਸਾ ਗੁਰੂ ਨਾਨਕ ਦਾ ਦਰ ਕਿਉਂ ਛੱਡੀਏ ਜੋ ਸਾਰਿਆਂ ਦਾ ਸਾਂਝੀ ਵਾਲ ਹੈ।
5: ਸਤ ਯੁਗ ਜਿਨ ਧਰੂ ਪਰ,
0: ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਦੇਵ ਦਾ ਦਰ ਗੁਰੂ ਰਾਮਦਾਸ, ਜਿਨ੍ਹਾਂ ਨੇ ਧਰੂ ਪਰ ਸਤਯੁਗ ਵਿੱਚ ਕਿਰਪਾ ਕੀਤੀ। ਗੁਰਸਿੱਖ ਪਿਆਰੇ, ਜੇ ਧਰੂ ਤੇ ਐਡੀ ਕਿਰਪਾ ਹੋਈ ਹੈ ਤੁਹਾਨੂੰ ਪਤਾ ਹੀ ਹੈ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪੁੱਛਣ ਲੀਤਾ, ਬਾਹੋ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਪਿਆਰ ਨਾਲ ਬਾਪੂ ਨੇ ਗੋਦੀ ਵਿੱਚ ਲੈ ਲਿਆ, 5 ਸਾਲ ਦਾ ਬੱਚਾ ਖੇਡਦਾ ਖੇਡਦਾ ਆਇਆ, ਪਰ ਜਿਹੜੀ ਮਤਰੇਈ ਮਾਂ ਸੀ ਗੁਰਸਿੱਖ ਪਿਆਰਿਓ, ਉਹਨੇ ਰੋਸ ਕੀਤਾ ਕਿ ਬਾਦਸ਼ਾਹ ਦੀ ਗੋਦੀ ਵਿੱਚ ਤਾਂ ਮੇਰਾ ਹੀ ਪੁੱਤਰ ਬੈਠਣਾ ਚਾਹੀਦਾ, ਇਹ ਕਿਉਂ ਬੈਠ ਗਿਆ? ਉਹਨੇ ਫੜ ਕੇ ਬਾਹ ਤੋਂ ਚਪੇੜ ਵੀ ਮਾਰੀ, ਪਰੇ ਭਗਾ ਕੇ ਮਾਰਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਰੋਂਦਾ ਰੋਂਦਾ 5 ਸਾਲ ਦਾ ਬੱਚਾ ਮਾਂ ਕੋਲ ਗਿਆ ਤੇ ਬਚਨ ਕੀਤਾ, ਹੈ ਮਾਂ ਆ ਮੇਰੇ ਨਾਲ ਹਾਲ ਕਿਉਂ ਹੋਇਆ, ਤੂੰ ਮੈਨੂੰ ਦੱਸ। ਡੱਡੋ ਲਿਕਾ ਮਾਂ ਪੁੱਛੇ, ਅਜੇ ਪੂਰਾ ਬੋਲਣਾ ਨਹੀਂ ਸੀ ਆਉਂਦਾ, ਮਾਂ ਨੂੰ ਪੁੱਛਿਆ ਤੂੰ ਸਾਵਾਣੀ ਹੈ ਕਿ ਸਰੀਤਾ, ਤੂੰ ਗੋਲੀ ਹੈ ਤੇ ਰਾਣੀ ਹੈ? ਇਹ ਤਾਂ ਗੋਲੀਆਂ ਵਾਲਾ ਵਰਤਾਅ ਹੋਇਆ, ਤੂੰ ਕਹਿੰਦੀ ਮੈਂ ਰਾਣੀ ਹੈ। ਉਹਨੇ ਸੱਚ ਦੱਸ ਦਿੱਤਾ, ਪੁੱਤਰ ਵਿਆਹ ਕੇ ਤਾਂ ਆਈ ਹੈ, ਰਾਣੀ ਹੋ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀ। ਬਾਦਸ਼ਾਹ ਦੇ ਲੜਤਾ ਲੱਗੀ, ਪਰ ਮੈਂ ਪਿਛਲੇ ਜਨਮ ਵਿੱਚ ਚੰਗਾ ਕਰਮ ਨਹੀਂ ਕੀਤਾ, ਨਾਮ ਨਹੀਂ ਜਪਿਆ, ਜਿਸ ਕਰਕੇ ਬਾਦਸ਼ਾਹ ਦੇ ਘਰ ਆ ਕੇ ਵੀ ਮੈਂ ਗੋਲੀਆਂ ਵਾਲਾ ਹੀ ਮੇਰੇ ਨਾਲ ਵਰਤਾਅ ਹੋ ਰਿਹਾ। ਆਪਾਂ ਇੱਥੇ ਦੇਖਦੇ ਹਾਂ, ਭੁੱਲਣ ਜਾਇਆ ਕਰੋ, ਚੰਗੇ ਚੰਗੇ ਅਮੀਰਾਂ ਦੇ ਘਰ ਜੰਮੇ ਬੱਚੇ, ਉਹਨਾਂ ਵਰਗਾ ਦੁਖੀ ਉਹ ਕੋਈ ਨਹੀਂ। ਗਰੀਬਾਂ ਦੇ ਘਰ ਜੰਮੇ ਬੱਚੇ, ਉਹਨਾਂ ਵਰਗਾ ਸੁਖੀ ਉਹ ਕੋਈ ਨਹੀਂ। ਇਹ ਤਾਂ ਪਿਛਲੇ ਕਰਮਾਂ ਦਾ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਤੇ ਗੁਰਸਿੱਖ ਪਿਆਰਿਓ, ਬਾਹ ਸੱਟ ਵੱਜੀ ਤੇ 5 ਸਾਲ ਦੇ ਬੱਚੇ ਨੇ ਮਾਂ ਨੂੰ ਪੁੱਛਿਆ, ਮਾਂ ਤੂੰ ਤਾਂ ਹੁਣ ਰਹਿ ਗਈ, ਹੁਣ ਮੈਨੂੰ ਇਹ ਹੀਲਾ ਦੱਸ ਦੇ, ਕੋਈ ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਭ ਮੀਤਾ। ਕੱਲਾ ਰਾਜ ਨਹੀਂ ਮੰਗਿਆ, ਆਹ ਵੀ ਗੱਲ ਤੇ ਰਾਜ ਮੰਗਦਾ ਖਾਲਸਾ, ਉੱਤੇ ਆਹ ਵੀ ਗੱਲ ਯਾਦ ਰੱਖਣੀ ਹੈ ਆਪਾਂ ਨੇ, ਮੈਨੂੰ ਕਿਸ ਉਦਮ ਤੇ ਰਾਜ ਮਿਲੇ। ਰਾਜ ਕਿਹੋ ਜਿਹਾ? ਉਸ ਰਾਜ ਵਿੱਚ ਕੋਈ ਦੁਸ਼ਮਣ ਨਾ ਹੋਵੇ, ਸਾਰੇ ਮਿੱਤਰੇ ਹੋਣ, ਸਤਰੂ ਤੇ ਹੋਵਣ ਸਭ ਮਿੱਤਰ। ਜਿਹਨੇ ਦੁਸ਼ਮਣ ਹਨ ਉਹ ਸਾਰੇ ਮਿੱਤਰ ਸੱਜਣ ਬਣ ਜਾਣ, ਐਸਾ ਰਾਜ, ਐਸਾ ਰਾਜ ਗੁਰੂ ਨਾਨਕ ਦਾ ਗੁਰਸਿੱਖ ਪਿਆਰੇ। ਉਹ ਅਟਲ ਪਦਵੀ ਰਾਜ, ਜਨਕ ਰਾਜ ਵਰਤਾਇਆ ਸਤਯੁਗ ਆ ਲੀਣਾ, ਕਲਯੁਗ ਦੇ ਵਿੱਚ ਸਤਯੁਗ ਵਰਤਾਤਾ ਗੁਰੂ ਨਾਨਕ ਦੇਵ ਜੀ ਨੇ ਆ ਕੇ, ਉਹ ਰਾਜ ਕੀਤਾ ਗੁਰੂ ਸਾਹਿਬ ਜੀ ਨੇ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਾਹਿਬ ਮੀਤਾ। ਉਹ ਮਾਂ ਅਕਲ ਵਾਲੀ ਸੀ, ਠੋਕਰ ਲੱਗ ਚੁੱਕੀ ਸੀ ਮਾਂ ਨੂੰ, ਮਾਂ ਦੇ ਹੱਥ ਬੱਚੇ ਦਾ ਭਵਿੱਖ ਹੈ। ਉਹਨੇ ਬਚਨ ਕਰ ਦਿੱਤਾ, ਪੁੱਤਰ ਇੱਕੋ ਇੱਕ ਤਰੀਕਾ, ਪਰਮੇਸ਼ਰ ਆਰਾਧੀਏ ਜਿੱਦੋ ਹੋਈਏ ਪਤਤ ਪੁਨੀਤਾ। ਰਾਜ ਤਾਂ ਇੱਕ ਪਾਸੇ ਰਹਿ ਗਿਆ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਜੋ ਪਾਪੀਆਂ ਨੂੰ ਸੁਰਗਤ ਭੇਜਣ ਵਾਲਾ ਵਾਹਿਗੁਰੂ ਦਾ ਨਾਮ ਹੈ। ਉਹੀ ਇੱਕ ਹੀਲਾ ਹੈ ਰਾਜ ਦਾ। ਤੇ ਉਦੋਂ ਹੀ ਭਾਈ ਤੁਰ ਪਿਆ, ਸੁੱਤੀ ਪਈ ਮਾਂ ਨੂੰ ਰਾਜੇ ਨੂੰ ਛੱਡ ਕੇ 5 ਸਾਲ ਦਾ ਬਾਹਰ ਚੱਲਿਆ ਕਰਨ ਤਪ। ਮਨ ਬੈਰਾਗੀ ਭਏ ਅਤੀਤਾ, ਬੈਰਾਗ ਦੀ ਸੱਟ ਵੱਜੀ। ਤੇ ਰਸਤੇ ਵਿੱਚ ਫਿਰ ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਜੀ ਮਿਲ ਗਏ, ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਿੱਥੇ ਚੱਲੇ? 5 ਸਾਲ ਦਾ ਬੱਚਾ ਦੀ ਰਾਤ ਦਾ ਸਮਾਂ। ਕਹਿੰਦਾ ਜੀ ਭਗਤੀ ਕਰਨ ਚੱਲੇ। ਕਰਮ ਜਾਗ ਪਏ ਕਿਤੇ ਧੂ ਉਪਦੇਸ਼, ਜਪਜੀ ਸਾਹਿਬ ਵਿੱਚ ਨਿਤ ਪੜ੍ਹਦੇ ਹੋ ਉੱਥੇ ਵੀ ਧੂ ਉਪਦੇਸ਼, ਜਿੱਥੇ ਸ਼ਬਦ ਆਉਂਦਾ ਉੱਥੇ ਨਾਰਦ ਵਾਚਕ ਹੈ, ਧੂ ਨੂੰ ਉਪਦੇਸ਼ ਕਰਨ ਵਾਲੇ ਨਾਰਦ। ਨਾਰਦ ਮੁਨ ਉਪਦੇਸ਼ਿਆ, ਤੇ ਨਾਰਦ ਮੁਨੀ ਜੀ ਨੇ ਉਪਦੇਸ਼ ਦਿੱਤਾ ਗੁਰੂ ਬਣ ਕੇ। ਕਾਹਦਾ ਉਪਦੇਸ਼ ਦਿੱਤਾ? ਜੇ ਤਾਂ ਲੂਲੋ ਵਾਲਾ ਬਾਬਾ ਹਰਦੇਵ ਸਿੰਘ ਦਾ, ਉਹ ਤਾਂ ਡੇਰੇ ਨੂੰ ਹੀ ਲੈ ਜਾਂਦਾ, ਅੱਜ ਫਿਰ ਅਖੋ ਸਤਨਾਮ ਆ ਜਾ ਸਾਡੇ ਡੇਰੇ ਗੜਵਾ ਚੱਕ, ਤੈਨੂੰ ਗੜਬਈ ਬਣਾਉਣੇ। ਉਹਨੇ ਕੁਝ ਨਹੀਂ ਕਿਹਾ, ਮੇਰੇ ਨਾਲ ਨਾ ਤੁਰ, ਨਾਮ ਨਿਧਾਨ ਅਮਿਓ ਰਸ ਪੀਤਾ। ਵਾਹਿਗੁਰੂ ਦੇ ਨਾਮ ਦਾ ਮੰਤਰ ਦਿੱਤਾ, ਸ਼ਬਦ ਦਾ ਮੰਤਰ ਦਿੱਤਾ, ਅੰਮ੍ਰਿਤ ਰੂਪੀ ਨਾਮ ਦੇ ਦਿੱਤਾ। ਫਿਰ ਗੁਰਮੁਖ ਪਿਆਰਿਓ, ਨਾਮ ਨਿਧਾਨ ਅਮਿਓ ਰਸ ਪੀਤਾ, ਚਲਿਆ ਗਿਆ। 5 ਸਾਲ ਦਾ ਬੱਚਾ ਜੰਗਲ ਉਜਾੜ ਵਿੱਚ ਬੈਠ ਗਿਆ ਸਮਾਧੀ ਲਾ ਕੇ। ਤੇ ਗੁਰਸਿੱਖ ਪਿਆਰਿਓ ਪਿੱਛੋਂ ਰਾਜੇ ਸੱਦਿਆ, ਨੋਟ ਕਰਿਓ ਹਿਸਟੋਰੀਕਲ ਪੁਆਇੰਟ ਹੈ, 5 ਮਹੀਨੇ ਸਿਰਫ ਤਪ ਕੀਤਾ ਧਰੂ ਜੀ ਨੇ, ਸਿਰਫ 5 ਮਹੀਨੇ, ਬਹੁਤਾ ਲੰਮਾ ਸਮਾਂ ਨਹੀਂ। 5 ਮਹੀਨੇ ਹੋਏ ਸੀ ਸਾਰੇ, ਤੇ ਪਿੱਛੇ ਵਜ਼ੀਰ ਇਕੱਠੇ ਹੋ ਕੇ ਬਾਦਸ਼ਾਹ ਨੂੰ ਤਾਨਪਾਦ ਨੂੰ ਕਹਿੰਦੇ, ਤੇਰੀ ਬੜੀ ਸ਼ੋਭਾ ਸੀ ਦੁਨੀਆਂ ਵਿੱਚ, ਤੂੰ ਮਤਰੇਈ ਦੇ ਕਹਿਣੇ ਲਾ ਕੇ ਇੱਕ ਲੈਕ ਪੁੱਤਰ ਨੂੰ ਘਰ ਤੋਂ ਕੱਢਿਆ, ਹੁਣ ਤੇਰੀ ਨਿੰਦਿਆ ਹੋਊਗੀ ਦੁਨੀਆਂ ਵਿੱਚ, ਹੁਣ ਤੈਨੂੰ ਸਾਰਾ ਮਾੜਾ ਕਹਿਣਗੇ ਕਿ ਮਤਰੇਈ ਦੇ ਕਹੇ ਤੇ ਇੱਕ ਬੱਚੇ ਨੂੰ ਘਰ ਤੋਂ ਕੱਢਤਾ ਤੂੰ। ਬਸ 6 ਵਜੀ ਫਿਰ ਤੁਰ ਪਿਆ ਪਿੱਛੇ ਪਿੱਛੇ, ਸਮਾਧੀ ਲਾਈ ਬੈਠੇ 5 ਸਾਲ ਦੇ ਬੱਚੇ, ਜਿਨ੍ਹਾਂ ਦੇ ਇੱਥੇ ਜ਼ਿਕਰ ਆਇਆ, ਸਾਜੁਗ ਜਿਨ ਧੂ ਪਰ। ਗੁਰਸਿੱਖ ਪਿਆਰੇ ਜਾ ਕੇ ਬਾਦਸ਼ਾਹ ਕਹਿੰਦਾ, ਪੁੱਤਰ ਖਿਮਾ ਮੰਗਦਾ ਹੁੰਦਾ ਬਾਪੂ ਤੋਂ, ਅੱਜ ਮੈਂ ਤੈਤੋਂ ਖਿਮਾ ਮੰਗਦਾ, ਗਲਤੀ ਹੋ ਗਈ, ਚੱਲ ਆਪਣਾ ਅੱਧਾ ਰਾਜ ਅੱਗੇ ਤੇਰੀ ਮਾਂ ਨੂੰ ਤੇ ਤੈਨੂੰ ਦੱਸਾਂ। ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ, ਹੁਣੀ ਤੋਂ ਹੁਣ ਤੋਂ ਹੀ ਦੰਦੇ ਤੁਹਾਨੂੰ ਅੱਧਾ ਰਾਜ। ਤੇ ਭਗਤ ਪ੍ਰਹਿਲਾਦ ਜੀ, ਨਾਮ ਮਿਲ ਗਿਆ ਗੁਰੂ ਤੋਂ, ਸ਼ਬਦ ਵਿੱਚ ਜੁੜ ਗਏ। ਮਨ ਨੇ ਸੋਚਿਆ, ਉਹ ਮਨਾ ਅਜੇ ਤਾਂ ਭਗਤੀ ਕਰਨ ਲੱਗੇ, ਅੱਧਾ ਪਿੱਛੇ ਆਉਂਦਾ, ਹੁਣ ਕਰੇ ਲੈਣ ਦੇ, ਫਿਰ ਸਾਰਾ ਹੀ ਆਊਗਾ, ਅੱਜ ਖੇ ਆਖੋ ਸਤਨਾਮ। ਐਸਾ ਗਿਆਨ ਪ੍ਰਾਪਤ ਹੋ ਗਿਆ, ਅਜੇ ਤਾਂ ਸ਼ੁਰੂ ਕੀਤੀ ਹੈ ਤੇ ਅੱਧਾ ਪਿੱਛੇ ਪਿੱਛੇ ਆਉਂਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ।

ਧਰਮਦਵਾਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ

ਨਾ ਜਾਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਨੈਣਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਹਾਈਆਂ

قیمت نہیں پائی، جے سب مل کے آکھن پائے وڈا نہ ہووے گھاٹ نہ جائی۔

ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ।

ਕਰਿਆ ਉਡੇ ਉਡਿਆ ਵੈਸੇ ਕੁਸਾਂ ਤਿਸ ਬਾਛੈ ਬਚਰੇ ਛਰਿਆ ਤਿੰਨ ਕਵਣ ਖਲਾਵੇ ਕਵਣ ਜੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ।

ਕੀ ਫਾਸਤੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੋਂ।

ਤੁਹਾਡੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ।

ਤੇ ਜਾ ਬਈ ਹਮਰੀ ਕਰੋ ਹਾਥ ਦੈ ਰੱਖਿਆ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੋਸ਼ਟ ਸਭੈ ਤੁਮ ਕਾਵ ਆਪ ਹਾਥ ਦੈ ਮੋਹਿ ਬਚਾਵ ਸੁਖੀ ਵਸੈ

ਸੇਠ ਘਰ ਭੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਧਾਰਾ ਪ੍ਰਜਾ ਧਰਤ ਦਵ ਦੇਹੀ ਅਪਾਰਾ ਜਬ ਆ ਕਰਖ

0: ਨਾਮ ਰਾਧਾਰੂ
1: ਵਾਜੇ ਪੰਚ ਸਬਦ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾਜਿਤ ਕਰਦਾਰੀਆ
0: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸੁਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਰਸੇ, ਪੂਰੇ ਗੁਰ ਦੇ ਜਾਣੀ ਸੁਣਤੇ ਬਨੀਤ ਕਹਿ ਦੇ ਬਹਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਰ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਤੇਰਾ ਥਾਲ ਵਿੱਚ ਤਿੰਨ ਵਸਤੂ ਪਈਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜੀਓ ਪਿੰਡ।

ਸਿੰਘ ਜੀ ਮਹਾਰਾਜ ਸਾਹਿਬ ਸਿੰਘ ਸਾਹਿਬ ਆਏ ਸਨ ਸਾਹਿਬ ਸਿੰਘ ਜੀ ਆਪਣੇ ਸਿੰਘ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਰਾਮ ਦਾ ਜਨਮ

ਚੰਗੇ ਬੰਦੇ ਜੀ।

ਸਾਰੇ ਮੰਦਰ ਸਰਕਾਰ ਨੇ ਹਰ ਤਰ੍ਹਾਂ

ਵਾਹਿਗੁਰੂ ਜੀ ਮਾਨਿਆ ਮਗਰ ਗ੍ਰੰਥ ਜੈ ਪ੍ਰਭੂ ਮਨ ਸਹਿਜ ਸੁਣ ਸਪਨਾ ਨੇ ਰਾਜ ਕਰੀ ਰਾਜ ਸਿੰਘ ਜੈ ਨਾ ਸੋਈ ਸੋ ਰਾਜ ਸਿੰਘ ਜੈ ਵਾਹਿਗੁਰੂ ਜੀ ਮਾਨਿਆ ਰਾਜ

स्वामी मेरे सर्व कला बणाई प्रगट भई सगल।

ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਰਹਾਉ। ਅੰਤਰਜਾਮੀ

ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾਰਾ ਗੁਰਜੀਤ ਕੇ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤਾਤੀ ਜੈ ਕਰਤੇ ਰਹੋ ਵਿਚਾਰ ਚਿਤ ਕਰ ਗਾਵ ਸੋਹਿਲਾ ਸਿਵਰੇ ਸਿਰਣ ਹਾਰ ਉਤਮ ਗਾਵ ਮੈਂ ਮੇਰਾ ਭੋਗਾ ਸੋਹਿਲਾ ਵਾਲੀ ਸੋਹਿਲਾ ਦਾ ਸੋਹੇ ਰਾਜ ਮੈਂ ਤਿੰਨ ਤੀ ਅੜੇ ਸੰਭਾਲੀਆਂ ਨੂੰ ਦੇਖਾ ਕਰ ਦੇਵਣ ਹਾਰ ਤੇਰੇ ਦਾਨੇ ਪੁੰਤਰਾਂ ਪਵਾ ਜਸਰਾ ਤੇ ਗਵਣ ਸੰਭਾਲ ਸੰਭਵ ਸਵਾਲ ਲਿਖਿਆ ਮੇਰੇ ਕਰ ਪਾਵੋ ਤੇਲ ਦੇ ਸਜਣਾ ਸਿਸੜੀਆਂ ਯਹੋਵਾ ਸਾਹਿਬ ਸਮੇਲ ਕਰ ਕਰੇ ਹੋ ਪਹੁੰਚਾ ਸਰਲੀ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਜੀ ਹਵਾਨ ਰਾਜਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਤੋਂ ਵੇਸ ਅਨੇਕ ਬਾਬਾ ਜੈ ਘਰ ਕਰਕੇ ਕੀਰਤ ਹੋਈ ਸੁ ਕਰਗਾ ਸੁਦਾਈ ਸੋਈ ਰਾਉ ਜਿਸ ਵਿੱਚ ਅਸੀਂ ਕੜੀਆਂ ਪਹਿਰਾਂ ਸਿੱਧੀ ਵਾਰੀ ਮਹਾਵਾ ਸੂਰਜੇ ਘੋਰ ਤਾਂ ਨਹੀਂ ਕਹੋ ਨਾਨਕ ਕਰਤੇ ਕੇ ਜਿੱਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਬਣੀ ਤਾਰਿਕਾ ਮਨੋਜਨ ਕਮੁੱਖ ਦੀ ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਾਉ ਸਹਿਸ ਪਵ ਨੈਣ ਨਨ ਨੈਣ ਹੈ ਤੋਏ ਕਹੋ ਸਹਿਸ ਮੂਰਤ ਨਨਾਇਕ ਹੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਹਿਨ ਸਹਿਸ ਤਵ ਗੰਧੇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੈ ਸੁ ਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਣਦੇ ਨੇ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਈ ਜਾਤੇ ਤੇਰਾ ਨਾਹੀਂ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਲੇ ਭੂ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓ ਤੁਨ ਵੱਡਾ ਹੇ ਰਹਾਓ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਉ ਜਉ ਚਲਹਿ ਜੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਅਧਾਰ ਹੈ ਹਰ ਨਾਮੇ ਸੁਖ ਮੰਡਾਈ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮਿੱਤਰ ਸੰਤ ਕਹਿਣ ਕੀ ਵੇਲਾ ਇਹਾਂ ਖਾਟ ਚਲੋ ਹਰ ਆਗੈ ਵਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾ ਸੁਵਾਰੀ ਰਹਾਉ ਹੇ ਸੰਸਾਰ ਵਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਾਸ ਅਗਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹੋ ਹਰ ਗੁਰ ਤੇ ਮਨੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ

ਸਹੀ ਪਿਆਰੇ ਮਿਲਕੋ।

0: ਉਹ ਕਿਸੇ ਨੂੰ ਕਹੀਏ ਨਾ ਵੀ ਤੂੰ ਹਮੇ ਛੱਡ ਦੇ, ਉਹ ਛੱਡਣ ਲਈ ਤਿਆਰ ਨਹੀਂ, ਨਾ ਮੈਂ ਨਾ ਤੁਸੀਂ। ਪਰ ਜਦੋਂ ਇਸ ਤਰ੍ਹਾਂ ਹਾਰ ਜਾਏ ਨਾ ਬੰਦਾ, ਫਿਰ ਆਂਦਾ ਮਹਾਰਾਜ ਬਸ ਮੇਰੀ ਬਸ ਹੋ ਗਈ, ਮੈਂ ਨਹੀਂ ਹੁਣ ਇਸ ਤੋਂ ਅੱਗੇ ਕੁਝ ਕਰ ਸਕਦਾ। ਮੈਂ ਤੇ ਇਹੋ ਹੀ ਕਹਿ ਸਕਦਾ ਜੋ ਤੁਧ ਭਾਵੈ ਸਾਈ ਮਰੀ ਕਾਲ, ਤੂੰ ਸਦਾ ਸਲਾਮਤ। ਹੁਣ ਅੱਗੇ
1: ਇਸ ਪੌੜੀ ਵਿੱਚ ਤੁਸੀਂ ਵੇਖੋ, ਆਪਣੇ ਆਪਣੇ ਅਕੀਦੇ ਮੁਤਾਬਕ, ਆਪਣੇ ਆਪਣੇ ਧਰਮ ਮੁਤਾਬਕ ਚੰਗੇ ਪਾਸੇ ਜੀਵਿਤ ਲੱਗੇ ਹੋਏ ਨੇ। ਇਹ ਅਸੀਂ ਇੱਥੇ ਛੱਡ ਦਈਏ ਕਿ ਜਪ ਕਰਨੇ ਚਾਹੀਦੇ ਕਿ ਨਹੀਂ, ਤਪ ਕਰਨੇ ਚਾਹੀਦੇ ਕਿ ਨਹੀਂ, ਸਤੀ ਹੋਣਾ ਚਾਹੀਦਾ ਕਿ ਨਹੀਂ, ਇਹ ਸਾਰੀਆਂ ਗੱਲਾਂ ਅਸੀਂ ਪਾਸੇ ਰੱਖਦੇ, ਮੋਨੀ ਹੋਣਾ ਚਾਹੀਦਾ ਕਿ ਨਹੀਂ। ਇੱਥੇ ਉਹਨਾਂ ਦੀ ਗੱਲ ਕੀਤੀ ਗਈ ਕਿ ਜਿਹਨਾਂ ਨੂੰ ਜੋ ਵੀ ਸਮਝ ਆਈ, ਪਰ ਚੰਗਿਆਈ ਦੇ ਲਈ ਉਹਨਾਂ ਦੇ ਮਨ ਵਿੱਚ ਧਰਮ ਨੂੰ ਕਮਾਉਣ ਦੀ ਚਾਹਤ ਆਈ, ਤੇ ਜਿਹੜਾ ਵੀ ਰਸਤਾ ਕਿਸੇ ਨੇ ਦੱਸਿਆ ਉਧਰ ਤੁਰ ਪਏ। ਹੁਣ ਇਹਦੇ ਇਹਨੂੰ ਸਮਝਣ ਦੇ ਵਾਸਤੇ ਕਿਸੇ ਥਾਂ ਉੱਤੇ ਜੇ ਕੋਈ ਮੇਲਾ ਲੱਗਾ ਹੋਵੇ ਤੇ ਬਹੁਤ ਐਸੇ ਨੇ ਜਿਹੜੇ ਉਸ ਮੇਲੇ ਨੂੰ ਦੇਖਣ ਵਾਸਤੇ ਜਾਂਦੇ ਨੇ। ਹਰ ਇੱਕ ਦਾ ਰਸਤਾ ਇੱਕ ਜਿਹਾ ਨਹੀਂ ਹੁੰਦਾ, ਹਰ ਇੱਕ ਦੀ ਭਾਵਨਾ ਇੱਕ ਜਿਹੀ ਨਹੀਂ ਹੁੰਦੀ। ਕੋਈ ਹਵਾਈ ਰਸਤੇ ਰਾਹੀਂ ਆ ਰਿਹਾ, ਕੋਈ ਪਾਣੀ ਦੇ ਰਸਤੇ ਰਾਹੀਂ ਆ ਰਿਹਾ, ਕੋਈ ਛੱਲ ਦੇ ਰਸਤੇ ਰਾਹੀਂ ਆ ਰਿਹਾ, ਸਾਧਨ ਵੀ ਇੱਕੋ ਜਿਹੇ ਨਹੀਂ ਹੁੰਦੇ। ਕੋਈ ਬੈਲ ਗੱਡੀਆਂ ਤੇ ਆ ਰਿਹਾ, ਕੋਈ ਸਕੂਟਰਾਂ ਤੇ ਆ ਰਿਹਾ, ਕੋਈ ਰੇਲ ਗੱਡੀਆਂ ਤੇ ਆ ਰਿਹਾ, ਕੋਈ ਹਵਾਈ ਜਹਾਜ਼ ਤੇ ਆ ਰਿਹਾ, ਕੋਈ ਸਮੁੰਦਰੀ ਜਹਾਜ਼ ਤੇ ਆ ਰਿਹਾ, ਕੋਈ ਪਗਡੰਡੀ ਦੇ ਰਸਤੇ ਤੇ ਆ ਰਿਹਾ, ਕੋਈ ਪੈਦਲ ਹੀ ਤੁਰਿਆ ਫਿਰਦਾ। ਫਿਰ ਭਾਵਨਾ ਵੀ ਇੱਕ ਜਿਹੀ ਨਹੀਂ ਹੁੰਦੀ। ਕੋਈ ਮਾਲ ਡੰਗਰ ਖਰੀਦਣ ਵਾਸਤੇ ਜਾ ਰਿਹਾ ਹੁੰਦਾ, ਕੋਈ ਮਾਲ ਡੰਗਰ ਵੇਚਣ ਵਾਸਤੇ ਜਾ ਰਿਹਾ ਹੁੰਦਾ, ਕੋਈ ਰੌਣਕ ਮੇਲੇ ਵੇਖਣ ਵਾਸਤੇ ਜਾ ਰਿਹਾ, ਕੋਈ ਜਾਂਦਾ ਕਿ ਉੱਥੇ ਧਾਰਮਿਕ ਪੁਰਸ਼ ਆਉਣਗੇ, ਉਹਨਾਂ ਨੂੰ ਮਿਲ ਕੇ ਕੋਈ ਗੱਲ ਕਰਾਂਗੇ, ਕੋਈ ਗੱਲ ਚੰਗੀ ਸਾਡੇ ਪੱਲੇ ਪਏਗੀ। ਸੋ ਭਾਵ ਇਹ ਹੈ ਕਿ ਮੰਜ਼ਿਲ ਸਾਰਿਆਂ ਦੀ ਇੱਕੋ ਹੀ ਹੈ, ਤਰੀਕਾ ਅਲੱਗ ਹੈ, ਸਾਧਨ ਅਲੱਗ ਨੇ, ਭਾਵਨਾ ਅਲੱਗ ਹੈ, ਪਰ ਮੰਜ਼ਿਲ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਇਹ ਸਾਰੇ ਚਾਹੁੰਦੇ ਪਏ ਨੇ ਰੱਬ ਦੀ ਪ੍ਰਾਪਤੀ। ਹਾਂ, ਚਾਹਨਾ ਅਲੱਗ ਅਲੱਗ ਹੋ ਸਕਦੀ ਹੈ। ਕੋਈ ਆਖਦਾ ਕੋਈ ਸਿੱਧੀ ਪ੍ਰਾਪਤ ਹੋ ਜਾਏ, ਕੋਈ ਆਖਦਾ ਕਿਸੇ ਮੰਤਰ ਨੂੰ ਮੈਂ ਕਮਾ ਕੇ ਤੇ ਮੇਰੇ 'ਚ ਉਹ ਪਾਵਰ ਆ ਜਾਏ ਕਿ ਮੈਂ ਇਹ ਸਭ ਕੁਝ ਕਰ ਲਵਾਂ, ਕੋਈ ਆਖਦਾ ਮੈਨੂੰ ਇਹ ਦਾਤ ਪ੍ਰਾਪਤ ਹੋ ਜਾਏ। ਕਿਉਂਕਿ ਕਈ ਮਨੁੱਖ, ਅਸੀਂ ਵੀ ਲੋਕ, ਕਈ ਵਾਰੀ ਸਾਨੂੰ ਕੋਈ ਕਹਿੰਦਾ ਵੀ ਇੰਨੀ ਵਾਰੀ ਆਹ ਚੀਜ਼ ਕਰੋ ਤੁਹਾਨੂੰ ਆਹ ਮਿਲ ਜਾਏਗਾ, ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹਰ ਇੱਕ ਦੀ ਮੰਜ਼ਿਲ ਹੈ ਰੱਬ ਦੀ ਪ੍ਰਾਪਤੀ, ਭਾਵਨਾ ਅਲੱਗ ਅਲੱਗ ਹੈ, ਰਸਤੇ ਅਲੱਗ ਅਲੱਗ ਨੇ। ਹਜ਼ੂਰ ਨੇ ਉਹਨਾਂ ਦਾ ਚਾਨਣ ਸਾਨੂੰ ਕਰਵਾਇਆ ਹੈ, ਔਰ ਇੱਥੇ ਨਾਨਕ ਦੀ ਮੋਹਰ ਵੇਖੋ ਨਹੀਂ ਲਾਈ। ਜਿਨ੍ਹਾਂ ਨੂੰ ਧਰਮ ਦੀ ਪਹਿਚਾਣ ਹੈ ਉਹਦੇ ਵਿੱਚ ਨਾਨਕ, ਗੁਰੂ ਨਾਨਕ ਦੇਵ ਜੀ ਆਪਣਾ ਨਾਂ ਸ਼ਾਮਿਲ ਹੀ ਨਹੀਂ ਕੀਤਾ। ਪਰ ਹੁਣ ਅਗਲੀ ਜਿਹੜੀ ਪੌੜੀ ਆਏਗੀ ਨਾ, ਉੱਥੇ ਹਨੇਰੇ ਪੱਖ ਦੀ ਗੱਲ ਕੀਤੀ ਜਾਏਗੀ। ਪ੍ਰਭੂ ਦੀ ਕੁਦਰਤ ਵਿੱਚ ਅਨੇਕਾਂ ਐਸੇ ਨੇ ਜੋ ਰੱਬ ਤੋਂ ਟੁੱਟੇ ਹੋਏ ਨੇ, ਉੱਥੇ ਹਜ਼ੂਰ ਨੇ ਆਪਣਾ ਨਾਂ ਲਗਾ ਦਿੱਤਾ। ਇਹ ਹੈ ਨਿਮਰਤਾ ਦੀ ਗੱਲ। ਸੋ ਇਸ ਪੌੜੀ ਵਿੱਚ ਇਹੀ ਸਮਝਾਇਆ ਗਿਆ ਕਿ ਰੱਬ ਨੂੰ ਪ੍ਰਾਪਤੀ ਦੇ ਅਲੱਗ ਅਲੱਗ ਮਾਰਗ 'ਤੇ ਚੱਲ ਰਹੇ ਨੇ, ਪਰ ਕੰਡੀਸ਼ਨ ਹੋਈ ਹੈ ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਉਹਦੇ ਹੱਥ ਵਿੱਚ ਹੈ ਫੈਸਲਾ ਵੀ ਕਿਹਦੀ ਉਹਨੂੰ ਭਗਤੀ ਜਿਹੜੀ ਚੰਗੀ ਲੱਗਦੀ, ਕਿਸ ਤਰੀਕੇ ਨਾਲ। ਉਸ ਕਾਰ ਤੇ ਬਹੁਤ ਹੈ, ਪਰ ਚੰਗਾ ਕਿਹਨੂੰ ਲੱਗਦਾ ਹੈ, ਕਿਹੜਾ ਚੰਗਾ ਲੱਗਦਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ ਵਸ ਵਿੱਚ ਹੈ। ਹਾਂਜੀ,
2: ਅਸੰਖ ਚੋਰ ਹਰਾਮ ਖੋਰ,
3: ਅਸੰਖ ਚੋਰ ਹਰਾਮ ਖੋਰ,
2: ਅਸੰਖ ਅਮਰ ਕਰ ਜਾਹੇ ਜ਼ੋਰ,
3: ਅਸੰਖ ਅਮਰ ਕਰ ਜਾਹੇ ਜ਼ੋਰ,
2: ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ,
3: ਅਸੰਖ ਕੂੜਿਆਰ ਕੂੜੇ ਫਿਰਾਹੇ,
2: ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ

ਉਸ ਸਾਧ ਸੰਗਤ ਜੀ ਜਿੱਥੇ ਚੰਗੇ ਪੱਖ ਦੀ ਗੱਲ ਕਰਦੇ ਹਾਂ, ਆਪ ਜੀ ਨੇ ਸ਼ਰਮਣ ਕੀਤਾ ਕਿ ਅਸੰਖਾਂ ਜਪ, ਅਸੰਖਾਂ ਪਾਓ, ਅਸੰਖਾਂ ਪੂਜਾ, ਅਸੰਖਾਂ ਤਪਤਾ। ਉਸ ਪਰਮਾਤਮਾ ਦੀ ਬੇਅੰਤ ਰਚਨਾ ਵਿੱਚ ਬੇਅੰਤਰਾਂ ਦੇ ਜੀ ਬਾਣੀ ਦਾ ਵਚਨ ਹੈ, ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਆਪਾਂ ਕਿੰਨੇ ਬੈਠੇ ਹਾਂ, ਕਿਸੇ ਦੀ ਸ਼ਕਲ ਕਿਸੇ ਨਾਲ ਰਲਦੀ ਹੈ, ਭਾਵ ਸਾਰੇ ਵੱਖਰੇ ਵੱਖਰੇ, ਔਰ ਇੰਨੇ ਨਹੀਂ ਜਿੰਨੇ ਹੋਰ ਨੇ, ਸਾਰੀ ਦੁਨੀਆਂ 'ਚ ਵੇਖ ਲਓ, ਸਭ ਵੱਖਰੇ ਵੱਖਰੇ, ਗੁਣ ਵੀ ਵੱਖਰੇ ਨੇ, ਸੁਭਾਅ ਵੀ ਵੱਖਰੇ। ਤੋ ਕਹਿਣ ਤੋਂ ਮਤਲਬ ਉਸਦੀ ਬੇਅੰਤ ਰਚਨਾ ਦੇ ਵਿੱਚ ਇਹਨੂੰ ਕਹਿੰਦੇ ਵੇਖੀ ਵੇਖੀ ਜੰਤ ਉਪਾਏ, ਵੇਖੀ ਵੇਖੀ ਵੱਖ ਵੱਖ ਤਰ੍ਹਾਂ ਦੇ ਜੀਵ ਪੈਦਾ ਕਰ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਬੈਠੇ। ਕਿਸੇ ਦਾ ਸੁਭਾਅ ਬੜਾ ਗਰਮ ਹੈ, ਉਹ ਜਿਵੇਂ ਤੱਤਾਂ ਦੀ ਗੱਲ ਕਹੀ ਆ, ਉਹਦਾ ਪ੍ਰਭਾਵ ਹੈ। ਇੱਕ ਗੁਲਦਸਤਾ ਹੈ, ਇਹਦੇ 'ਚ ਇੱਕੋ ਰੰਗ ਦੇ ਫੁੱਲ ਨਹੀਂ ਹੋ ਸਕਦੇ, ਜੇ ਹੋਣਗੇ ਤੇ ਉਹਨਾਂ ਇਹ ਸੋਹਣਾ ਨਹੀਂ ਹੋਵੇਗਾ। ਇਹਦੇ ਵਿੱਚ ਵੱਖ ਵੱਖ ਰੰਗਾਂ ਦੇ ਫੁੱਲ ਲੱਗਣਗੇ, ਫਿਰ ਇਹ ਬਣੇਗਾ ਗੁਲਦਸਤਾ। ਵਾਹਿਗੁਰੂ ਅਕਾਲ ਪੁਰਖ ਦੀ ਬੇਅੰਤ ਰਚਨਾ ਵਿੱਚ ਜਿੱਥੇ ਅਨੇਕਾਂ ਅਨੇਕ ਬੰਦੇ ਨੇ, ਭਗਤੀ ਕਰਨ ਵਾਲੇ ਨੇ, ਆਂਦੇ ਨੇ ਅਸੰਖ ਮੂਰਖ ਵੀ ਹੈਗੇ, ਅੰਧ ਘੋਰ ਵੱਡੇ ਮੂਰਖ ਵੀ ਹੈਗੇ। ਘੋਰ ਦਾ ਮਤਲਬ ਹੁੰਦਾ ਵੱਡੇ, ਅਸੰਖ ਚੋਰ ਹਰਾਮ ਖੋਰ। ਉਹਦੀ ਬੇਅੰਤ ਰਚਨਾ ਵਿੱਚ ਅਸੰਖਾਂ ਹੀ ਐਸੇ ਨੇ ਜਿਹੜੇ ਚੋਰੀ ਕਰਕੇ ਖਾਣ ਵਾਲੇ, ਅਸੰਖਾਂ ਹੀ ਐਸੇ ਨੇ ਜਿਹੜੇ ਹਰਾਮ ਖੋਰੀ ਕਰਕੇ ਖਾਂਦੇ, ਆਪ ਕੱਖ ਵੀ ਨਹੀਂ ਕਰਦੇ, ਬਾ ਲੋਕਾਂ ਨੂੰ ਵੀ ਠੱਗੀ ਠੁੱਗੀ ਜਾਂਦੇ ਨੇ, ਕੰਮ ਚਲਾਈ ਜਾਂਦੇ, ਉਹ ਵੀ ਐਸੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੰਖ ਅਮਰ ਕਰ ਜਾਹੇ ਦੋ, ਜੀ ਤੇ ਕਰਦਾ ਹੈ ਵੀ ਸਾਰੀ ਜਾਣਕਾਰੀ ਤੁਹਾਨੂੰ ਨਾਲ ਨਾਲ ਦੇਈ ਜਾਈਏ, ਪਰ ਸਮੇਂ ਦੀ ਮਜ਼ਬੂਰੀ ਬਹੁਤ ਰੁਕਾਵਟ ਪੈਦਾ ਕਰਦੀ। ਹੁਣ ਅਮਰ ਅੱਖਰ ਹੈ, ਇਹ ਅਮਰ ਦੇ ਕਿੰਨੇ ਹੀ ਸਰੂਪ ਨੇ ਤੇ ਕਿੰਨੇ ਹੀ ਅਰਥ ਨੇ। ਅਮਰ ਦਾ ਅਰਥ ਹੈ ਹੁਕਮ, ਅਮਰ ਦੇਵਤਿਆਂ ਨੂੰ ਵੀ ਕਹਿੰਦੇ ਨੇ। ਅਮਰ ਅਮਰ ਜਿਸ ਦੀ ਮੌਤ ਨਾ ਹੋਵੇ ਉਹਨੂੰ ਅਮਰ ਕਹਿੰਦੇ ਨੇ। ਗੁਰੂ ਅਮਰਦਾਸ ਜੀ ਦਾ ਨਾਮ ਵੀ ਅਮਰ ਹੈ। ਹੁਣ ਮਤਲਬ ਕਹਿਣ ਤੋਂ ਇਹ ਅਮਰ ਗੁਰਬਾਣੀ ਕਈ ਵਾਰੀ ਆਉਂਦਾ ਹੈ, ਪਰ ਜਿੱਥੇ ਜਿਸ ਕੰਸੈਪਟ ਵਿੱਚ ਆਵੇਗਾ ਨਾ, ਉੱਥੇ ਉਹਦੇ ਅਰਥ ਉਹ ਹੋਣਗੇ। ਇੱਥੇ ਹੁਣ ਅਮਰ ਦਾ ਅਰਥ ਹੈ ਹੁਕਮ, ਕਿਉਂਕਿ ਬਹੁਤਿਆਂ ਦੀ ਗੱਲ ਹੋ ਰਹੀ ਹੈ ਅਸੰਖਾਂ ਦੀ, ਸ੍ਰੀ ਅਮਰ ਦਾ ਰਾਲਾ ਵੀ ਮੁੱਕਾ। ਅਸੰਖਾਂ ਹੀ ਐਸੇ ਬੰਦੇ ਨੇ ਜਿਹੜੇ ਧੱਕੇ ਨਾਲ, ਜ਼ੋਰ ਨਾਲ ਆਪਣਾ ਹੁਕਮ ਚਲਾ ਕੇ ਸੰਸਾਰ ਤੋਂ ਚਲੇ ਜਾਂਦੇ, ਡੰਡੇ ਨਾਲ ਲੋਕਾਂ ਉੱਤੇ ਧੱਕਾ ਕਰਦੇ। ਅਸੰਖ ਅਮਰ ਕਰ ਜਾਹੀ ਜ਼ੋਰ, ਅਸੰਖ ਗੱਲ ਵੱਢ ਹੱਤਿਆ ਕਮਾਏ, ਅਸੰਖਾਂ ਹੀ ਗੱਲ ਵੱਢਣ ਵਾਲੇ ਹਨ। ਇਹ ਆਵਾਜ਼ ਨੂੰ ਖਤਮ ਕਰ, ਜਿਹੜੇ ਜੀਵਾਂ ਦੀ ਹੱਤਿਆ ਕਰ ਰਹੇ ਨੇ, ਅਸੰਖ ਪਾਪੀ ਪਾਪ ਕਰ ਜਾਏ, ਅਸੰਖਾਂ ਹੀ ਐਸੇ ਨੇ ਜਿਹੜੇ ਪਾਪ ਕਰਨ ਕਰਕੇ ਪਾਪੀ ਕਹੇ ਜਾਂਦੇ ਨੇ, ਔਰ ਉਹ ਪਾਪ ਕਰ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖਾਂ ਹੀ ਝੂਠ ਬੋਲਣ ਵਾਲੇ, ਜਿਹੜੇ ਝੂਠ ਦੇ ਧੰਦਿਆਂ ਵਿੱਚ ਹੀ ਫਿਰਦੇ ਰਹਿੰਦੇ, ਉਹਨਾਂ ਨੂੰ ਸਵੇਰ ਤੋਂ ਸ਼ਾਮ ਜਿਕਰ ਹੋਰ ਕੰਮ ਹੀ ਕੋਈ ਨਹੀਂ ਹੈ, ਉਹ ਵੀ ਬੇਅੰਤ ਨੇ। ਅਸੰਖ ਨਿੰਦਕ ਸਿਰ ਕਰੇ ਪਾਰ, ਇਹੀ ਨਿੰਦਕ ਜੇ ਕੱਕੇ ਨੂੰ ਔਂਕਣ ਲੱਗ ਜਾਏ ਤਾਂ ਇੱਕ ਨਿੰਦਕ ਹੋ ਜਾਏ, ਜੇ ਹੁਣ ਬਹੁਤੇ ਨੇ ਤੇ ਨਿੰਦਕ ਦਾ ਕੱਕਾ ਮੁਕਤਾ ਹੋ ਗਿਆ। ਇਹ ਕਸੂਲ ਹੈ ਇੱਕ ਬਣਾਉਣ ਦਾ ਤੇ ਬਹੁ ਵਚਨ ਬਣਾਉਣ ਦਾ। ਇੱਥੇ ਹੁਣ ਕਿਉਂਕਿ ਅਸੰਖਾਂ ਦੀ ਗੱਲ ਹੋ ਰਹੀ, ਇਸ ਲਈ ਨਿੰਦਕ ਕੱਕਾ ਮੁਕਤਾ ਹੈ, ਤੇ ਨਿੰਦਾ ਕਰ ਕਰਕੇ ਉਹ ਕਰਦੇ ਕੀ ਨੇ, ਆਪਣੇ ਸਿਰ ਤੇ ਭਾਰ ਚੜਾਉਂਦੇ, ਦੂਜਿਆਂ ਦੀ ਨਿੰਦਿਆ ਕਰਨੀ ਆਪਣੇ ਸਿਰ ਤੇ ਭਾਰ ਚੜਾਉਂਦਾ। ਬਾਣੀ 'ਚ ਲਿਖਿਆ, ਨਿੰਦਾ ਭਰੀ ਕਿਸੇ ਕੀ ਨਾ ਹੈ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਹੁਣ ਇੱਕ ਗੱਲ ਨੂੰ ਪੰਕਤੀਆਂ ਨੂੰ ਪ੍ਰਮਾਣ ਦੇ ਦ੍ਰਿਸ਼ਟੀ ਤੋਂ ਕਰੀਏ ਤੇ ਵਿਸਥਾਰ ਹੁੰਦਾ, ਤਾਂ ਤੁਸੀਂ ਅੱਖਰਾਂ ਵੱਲ ਧਿਆਨ ਦਿਓ। ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੀ ਬੇਅੰਤ ਰਚਨਾ ਦਾ ਇਹ ਦੂਜਾ ਪੱਖ ਵੀ ਤੁਹਾਨੂੰ ਵਿਖਾ ਦਿੱਤਾ।
असंख मूर्ख अंध घोर असंख चोर हराम खोर असंख अमर कर जाए जोर असंग गल वट हत्या कमाए असंग कूड़िया असंग पापी पाप कर जाए असंग कूड़ियार कूड़े फैलाए फिर असंख मलेच ये जरा मलेच शब्द है मल एच मल का मतलब है मैल गंदगी एच में ना इच्छा जिन्हों हर वेले गंदगी खाने की इच्छा हूँ बाणी में पता गंदगी किनू क्या है यह जो पराया हक है ना इनू गंदगी क्या है पढ़ो कदे बाणी च हक पराया नानका उस सूअर उस गाए गुर पीर हामा ता भरे जा मुरदार न खाए मुरदार समझो मरे हुए डंगर का मांस मुरदार कहते जो पराया हक खाना है मानो मुरदार खाए और ऐसे बंदे का गुरु पीर कदे भी हम ही नहीं पता तो खैर परमात्मा की बेअंत रचना विच बेअंत ऐसे जीव हैं और अनेक निंदक ने जिहड़े निंदा कर करके अपने सिर ते पंडा चुकी जाते ने गुरदेव कहते ने यह नानक नहीं देखो ऐ नहीं समझ लेना कि गुरु पातशाह अपने आप यह उन्हां दी निम्रता है यह उन्हां दी गरीबी है पातशाह ने सारे संसार नूं फतेह कीता है कोई तोपा नहीं चलाईया कोई बंदूकां नहीं चलाईया कोई फौजा नहीं ना लिया बस गरीबी ना ही समझ ते जे ये साडे अंदर आ जाए तो असी अपने आप नूं भी जित लवांगे दूजियां नूं भी जित लवांगे पातशाह ने इसलिए कहा गरीबी गदा हमारी खन्ना सगल रेन छारी तिसे आगे को ना टिके विकारी गुरु पूरे ये गल ये गुरु पूरे ने गल समझाई है पर असी चाहते अपने हंकार ना लोगों जितना गुस्से ना जितना यो नहीं कोई जितेगा तो महाराज कह रहे नानक नीच कह विचार

0: ਔਂਕਣ ਲੱਗੇ, ਨਾਲ ਨੀਚ ਉਹਨਾਂ ਦਾ ਵਿਸ਼ੇਸ਼ਣ ਹੈ। ਇਹ ਨਾਨਕ ਨੀਚ ਇਹ ਵਿਚਾਰ ਕਹਿੰਦਾ ਹੈ, ਹੇ ਅਕਾਲ ਪੁਰਖ, ਤੇਰੀ ਬੇਅੰਤ ਰਚਨਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੇ ਮੈਂ ਇਤਨਾ ਤੁੱਛ ਹਾਂ, ਇਤਨਾ ਛੋਟਾ ਹਾਂ ਕਿ ਵਾਰਿਆ ਨਾ ਜਾਵਾਂ। ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ।
1: ਇੱਕ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਲਈਏ, ਜੇ ਤੁਹਾਡੇ ਬੱਚੇ ਤੁਹਾਡੇ ਕੋਲ ਪੁੱਛਣ ਕਿ ਪਿਤਾ ਜੀ ਜਾਂ ਮਾਤਾ ਜੀ, ਜਪਜੀ ਸਾਹਿਬ ਵਿੱਚ ਕਿੰਨੀ ਵਾਰੀ ਨਾਨਕ ਦੇ ਕਰਕੇ ਨੂੰ ਔਂਕੜ ਆਉਂਦਾ, ਤੁਸੀਂ ਰੋਜ਼ ਪਾਠ ਕਰਦੇ ਹੋ ਕਿ ਪਤਾ? ਜੇ ਨਹੀਂ ਪਤਾ ਤੇ ਸੁਣ ਲਓ ਜੀ।
0: ਹੁਣ ਦੇਖੋ ਨਾ, ਪਾਠ ਕਰਨ ਵਾਲਿਆਂ ਨੂੰ ਇੱਕ ਪ੍ਰਸ਼ਨ ਹੈ, ਮੇਰੇ ਖਿਆਲ ਤੁਸੀਂ ਸਾਰੇ ਹੀ ਪਾਠ ਕਰਦੇ ਹੋ, ਪਰ ਜੇ ਧਿਆਨ ਕੀਤਾ ਹੋਵੇ ਜਾਂ ਇਸ ਗੱਲ ਦੀ ਸੋਝੀ ਹੋਵੇ ਤਾਂ ਤੁਸੀਂ ਜ਼ਰੂਰ ਦੱਸੋਗੇ ਵੀ ਇੰਨੀ ਵਾਰੀ ਆਉਂਦਾ। ਪਰ ਜੇ ਤੁਸੀਂ ਸਾਰੇ ਨਹੀਂ ਦੱਸਦੇ ਤਾਂ ਇਹਦਾ ਅਰਥ ਫਿਰ ਕੀ ਹੈ ਵੀ ਅਸੀਂ ਤਾਂ ਪੜ੍ਹਦੇ ਹੀ ਹਾਂ ਜੀ, ਹੈ? ਇਹਦਾ ਅਰਥ ਇਹ ਨਿਕਲਿਆ, ਦੋ ਵਾਰੀ ਸਾਰੇ ਜਪਜੀ ਸਾਹਿਬ ਵਿੱਚ ਨਾਨਕ ਕੱਕੇ ਨੂੰ ਔਂਕਣ ਵਾਲਾ ਆਉਂਦਾ, ਇੱਕ ਆ ਗਿਆ ਇੱਕ ਅੱਗੇ ਆ। ਇੱਥੇ ਆਇਆ ਨਾਨਕ ਨੀਚ ਕਹਿ ਵਿਚਾਰ, ਅੱਗੇ ਆਏਗਾ ਨਾਨਕ ਕਿਆ ਵਿਚਾਰ ਹੈ, ਬਸ ਬਾਕੀ ਸਾਰੀ ਜਗ੍ਹਾ ਨਾਨਕ ਦਾ ਕੱਕਾ ਮੁਕਤਾ ਹੋਵੇ। ਥੋੜ੍ਹੀ ਜਿਹੀ ਧਿਆਨ ਬਿਰਤੀ ਨੂੰ ਜੋੜ ਕੇ ਜਦੋਂ ਬਾਣੀ ਨੂੰ ਪੜ੍ਹੀਏ, ਫਿਰ ਬਾਣੀ ਵਿੱਚੋਂ ਰਸ ਵੀ ਆਉਂਦਾ, ਫਿਰ ਬਾਣੀ ਗੁਰੂ ਜੀ ਸਾਡੀ ਇਸ ਤਰ੍ਹਾਂ ਉਂਗਲ ਫੜ ਲੈਂਦੇ ਨੇ ਜਿਵੇਂ ਤੁਸੀਂ ਆਪਣੇ ਛੋਟੇ ਬੱਚੇ ਨੂੰ ਤੁਰਨਾ ਸਿਖਾਉਣ ਲਈ ਉਹਦੀ ਉਂਗਲ ਫੜ ਲੈਂਦੇ ਹੋ, ਇਸ ਤਰ੍ਹਾਂ ਬਾਣੀ ਫਿਰ ਸਾਡੀ ਅਗਵਾਈ ਕਰ। ਤੋ ਮਹਾਰਾਜ ਨੇ ਦੋਵੇਂ ਪੱਖ ਇਹ ਸਮਝਾ ਦਿੱਤੇ ਨੇ।
2: ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ,

ਹੁਣ ਉਸੇ ਪ੍ਰਕਰਨ ਵਿੱਚ ਜਿਵੇਂ ਅਸੰਖ ਦਾ ਪ੍ਰਕਰਨ ਚੱਲ ਰਿਹਾ, ਆਖਿਆ ਉਸ ਪਰਮਾਤਮਾ ਦੇ ਅਸੰਖਾਂ ਹੀ ਨਾਮ ਹਨ। ਤੁਸੀਂ ਵੀ ਜਾਣਦੇ ਹੋ ਕਿਤਨੇ ਨਾਮ ਹਨ, ਗਿਣੇ ਨਹੀਂ ਜਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੀ ਇੰਨੇ ਪਰਮਾਤਮਾ ਦੇ ਨਾਮ ਆਏ ਨੇ ਕਿ ਅਸੀਂ ਗਿਣ ਨਹੀਂ ਸਕਦੇ। ਅਸੰਖ ਥਾਮ, ਅਸੰਖਾਂ ਹੀ ਉਸਦੇ ਥਾਮ ਟਿਕਾਣੇ ਹਨ। ਅਗੰਮ ਅਗੰਮ ਅਸੰਖ ਲੋਕ, ਲੋਕ ਕਹਿੰਦੇ ਨੇ ਲੋਕ, ਤਿੰਨ ਲੋਕ ਉਤਾ ਅਸੀਂ ਮੰਨ ਲਏ, ਸੁਰਗ ਲੋਕ, ਮਾਤ ਲੋਕ, ਪਤਾਲ ਲੋਕ, ਪਰ ਇਹ ਗਿਣਤੀ ਹੱਦ ਨਹੀਂ ਹੈ, ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਅਗੰਮ ਦਾ ਮਤਲਬ ਹੈ ਜਿੱਥੇ ਸਾਡੀ ਗੰਮਤਾ ਨਹੀਂ, ਪਹੁੰਚ ਨਹੀਂ। ਅਸੀਂ ਇੱਕ ਕੰਟਰੀ ਦੇਖ ਲਈ, ਅਸੀਂ ਕਹਿੰਦੇ ਨਹੀਂ ਥੱਕਦੇ ਸੀ ਜੀ ਫਲਾਣੇ ਕੰਟਰੀ ਗਏ ਸੀ, ਪਰ ਕੰਟਰੀਆਂ ਦੇ ਹਾਲੇ ਹੋਰ ਬਹੁਤ ਨੇ ਜਿੱਥੇ ਅਸੀਂ ਜਾ ਹੀ ਨਹੀਂ ਸਕੇ, ਜਿੱਥੇ ਸਾਡੀ ਗੰਮਤਾ ਨਹੀਂ ਹੈਗੀ, ਪਹੁੰਚ ਨਹੀਂ ਹੈ। ਪਾਤਸ਼ਾਹ ਨੇ ਇਸੇ ਅਗੰਮ ਹੀ ਬੇਅੰਤੀ ਲੋਕ ਜਿੱਥੇ ਅਸੀਂ ਨਹੀਂ ਪਹੁੰਚ ਸਕੇ। ਫਿਰ ਅਸੰਖ ਕਹੇ ਸਿਰ ਭਾਰ ਹੋਏ, ਕਮਾਲ ਦੀ ਗੱਲ ਹੈ। ਗੁਰੂ ਸਾਹਿਬ ਕਹਿ ਵੀ ਰਹੇ ਨੇ ਪਰ ਨਾਲ ਕਹਿੰਦੇ ਨੇ ਇਹ ਗੱਲ ਵੀ ਬਿਲਕੁਲ ਮੁਕੰਮਲ ਨਾ ਸਮਝਿਓ, ਵੀ ਮੈਂ ਅਸੰਖ ਕਹਿ ਦਿੱਤਾ ਤੇ ਅਸੰਖ

0: ਇਹ ਅਸੰਖ ਕਹਿਣ ਦੇ ਨਾਲ ਵੀ ਸਿਰ ਤੇ ਭਾਰ ਚੜ੍ਹਦਾ ਹੈ, ਕਿਉਂਕਿ ਉਹ ਅਸੰਖ ਨਹੀਂ, ਇਸ ਤੋਂ ਵੀ ਜ਼ਿਆਦਾ ਹੈ। ਜੇ ਅਸੰਖ ਕਹਿਤਾ ਤਾਂ ਬੱਚੇ ਲੀਕ ਲੱਗ ਗਈ, ਬੇਅੰਤਤਾ ਤਾਂ ਨਾ ਹੋਈ ਬੇਅੰਤ। ਪਰ ਮਜਬੂਰੀ ਹੈ, ਅੱਖਰੀ ਨਾਮ, ਜੇ ਅਸੀਂ ਉਸਦਾ ਨਾਮ ਲੈਣਾ ਤਾਂ ਕੋਈ ਅੱਖਰ ਵਰਤਣਾ ਪਵੇਗਾ। ਜੇ ਅਸੀਂ ਉਸਦੀ ਸਿਰਫ ਸਲਾਹ ਕਰਨੀ ਹੈ ਤਾਂ ਸਾਨੂੰ ਅੱਖਰ ਵਰਤਣੇ ਪੈਣਗੇ। ਜੇ ਅਸੀਂ ਉਸਦਾ ਗਿਆਨ ਲੈਣਾ, ਉਸਦੇ ਗੀਤ ਗਾਉਣੇ ਨੇ, ਤਾਂ ਵੀ ਸਾਨੂੰ ਅੱਖਰ ਵਰਤਣੇ ਪੈਣਗੇ। ਆਖਿਆ ਤੇ ਸਿਰਫ ਅੱਖਰ ਹੀ ਵਰਤਿਆ ਅਸੰਖ ਦਾ, ਮੈਂ ਕੋਈ ਸੀਮਾ ਕੋ ਹੱਦ ਨਹੀਂ ਮਿਲ ਦਿੱਤੀ। ਉਹ ਬੇਅੰਤ ਹੈ, ਅਸੰਖ ਕਹੇ ਸਿਰ ਭਾਰ ਹੋਏ। ਉਹਦੇ ਕੋਲ ਜੇ ਸਿਰ ਰਾਰੇ ਨੂੰ ਔਂਕੜ ਵਾਲਾ ਹੋਵੇ ਤਾਂ ਸਿਰ ਨਾਉਨ ਹੈ, ਪੁਲਿੰਗ ਹੈ, ਇੱਕ ਵਚਨ। ਸਿਰ ਦੇ ਰਾਰੇ ਨੂੰ ਸਿਆਰੀ ਲੱਗ ਗਈ, ਵਰਬ ਬਣ ਗਿਆ ਸਿਰ ਉੱਤੇ। ਅਸੰਗ ਕਹਿਣ ਨਾਲ ਸਿਰ ਉੱਤੇ ਭਾਰ ਚੜ੍ਹਦਾ ਹੈ। ਫਿਰ ਮਹਾਰਾਜ ਕਹਿੰਦੇ ਅੱਖਰੀ ਨਾਮ, ਅੱਖਰੀ ਸਾਲ। ਜੇ ਹੁਣ ਪਰਮਾਤਮਾ ਦਾ ਨਾਮ ਭਾਵੇਂ ਵਾਹਿਗੁਰੂ ਕਹਿਣਾ ਤੇ ਭਾਵੇਂ ਅੱਲਾ ਤੇ ਭਾਵੇਂ ਨਾ, ਅੱਖਰ ਤੇ ਵਰਤਣਾ ਪਏਗਾ। ਜੇ ਉਹਦੀ ਸਲਾਹ ਕਰਨੀ, ਸਿਫਤ ਕਰਨੀ, ਉਹ ਬਹੁਤ ਵੱਡਾ, ਬਹੁਤ ਚੰਗਾ, ਬੜਾ ਦਿਆਲੂ, ਬੜਾ ਕਿਰਪ, ਅੱਖਰ ਤੇ ਵਰਤਣਾ ਪਏਗਾ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ। ਅੱਖਰਾਂ ਦੁਆਰਾ ਹੀ ਅਸੀਂ ਬੋਲ ਰਹੇ ਹਾਂ, ਤੁਸੀਂ ਸੁਣ ਰਹੇ ਹੋ। ਹੁਣ ਜੇ ਅੱਖਰ ਨਾ ਵਰਤੇ, ਅਸੀਂ ਚੁੱਪ ਕਰਕੇ ਬਹਿ ਜਾਈਏ, ਤੁਸੀਂ ਵੀ ਚੁੱਪ ਕਰਕੇ ਕੁਛ ਸੁਣਿਆ ਨਹੀਂ, ਅੱਖਰ ਤੇ ਵਰਤਣੇ ਪੈਣਗੇ। ਜੇ ਅਸੀਂ ਕੀਰਤਨ ਕਰਨਾ ਤੇ ਅੱਖਰ ਵਰਤਣੇ ਪੈਣ, ਕਥਾ ਕਰਨੀ ਤੇ ਅੱਖਰ ਵਰਤਣੇ ਪੈਣ। ਤੋਂ ਮਨ ਨੇ ਕਿਹਾ ਵੀ ਅੱਖਰਾਂ ਦੀ ਵਰਤੋਂ ਕਰਨੀ ਇਹ ਸਾਡੀ ਮਜਬੂਰੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਜੇ ਅਸੀਂ ਕੁਝ ਲਿਖਣਾ ਤੇ ਅੱਖਰਾਂ 'ਚ ਲਿਖਾਂਗੇ, ਜੇ ਬੋਲਣਾ ਤੇ ਅੱਖਰਾਂ 'ਚ ਬੋਲਾਂਗੇ, ਜੇ ਬਾਣੀ ਪੜ੍ਹ ਕੇ ਸੁਣਾਉਣੀ ਹੈ ਤੇ ਅੱਖਰਾਂ ਵਿੱਚ, ਭਾਵ ਅੱਖਰਾਂ ਦੀ ਵਰਤੋਂ ਕਰਨੀ ਪਵੇਗੀ। ਅੱਖਰਾਂ ਸਿਰ ਸੰਯੋਗ ਵਖਾਣ। ਜੋ ਪਰਮਾਤਮਾ ਨੇ ਜੀਵਾਂ ਦੇ ਸਿਰ ਉੱਤੇ ਸੰਯੋਗ ਵਿਯੋਗ ਲਿਖੇ ਹੋਏ ਨੇ, ਉਹ ਵੀ ਅੱਖਰਾਂ ਵਿੱਚ ਹੀ ਸਾਨੂੰ ਸਮਝਣੇ ਸਮਝਾਉਣੇ ਪੈਣਗੇ। ਫਿਰ ਪਾਤਸ਼ਾਹ ਹੁਣ ਕਹਿਣਾ ਕੀ ਚਾਹੁੰਦੇ ਨੇ? ਇਹ ਤਾਂ ਨਿਰਣਾ ਹੋ ਗਿਆ ਵੀ ਅੱਖਰ ਇਸ ਮਜਬੂਰੀ ਕਰਕੇ ਵਰਤੇ ਜਾ ਰਹੇ ਨੇ, ਪਰ ਨਾਲ ਹੀ ਕਹਿੰਦੇ ਨੇ ਭਾਈ ਕੱਲ੍ਹ ਯਾਦ ਰੱਖੋ, ਜਿਨ ਇਹ ਲਿਖੇ, ਜਿਸ ਅਕਾਲ ਪੁਰਖ ਪਰਮਾਤਮਾ ਨੇ ਜੀਵਾਂ ਦੇ ਇਹ ਲੇਖੇ ਹਿਸਾਬ ਕਿਤਾਬ ਲਿਖੇ ਨੇ, ਇਸ ਸਿਰ ਨਾ ਹੈ, ਉਹਦੇ ਸਿਰ ਉੱਤੇ ਇਹ ਅੱਖਰ ਨਹੀਂ ਹੈ। ਭਾਵ ਉਹਦੇ ਸਿਰ ਉੱਤੇ ਕੋਈ ਹੋਰ ਲਿਖਣ ਵਾਲਾ ਨਹੀਂ ਹੈਗਾ, ਬਲਕਿ ਜਿਵ ਫੁਰਮਾਏ ਤਿਵ ਤਿਵ ਪਾਏ। ਇਹਨੂੰ ਪਾਏ ਨਹੀਂ ਕਹਿਣਾ, ਪਾਏ ਪਾਏ ਤਾਂ ਹੋਵੇਗਾ ਜੇ ਈਡ ਨੂੰ ਤਿਆਰੀ ਹੋਵੇ। ਜਿਵ ਫੁਰਮਾਏ, ਜਿਵੇਂ ਜਿਵੇਂ ਉਹ ਹੁਕਮ ਕਰਦਾ ਹੈ ਅਕਾਲ ਪੁਰਖ, ਤਿਵ ਤਿਵ ਪਾਏ, ਉਸੇ ਤਰ੍ਹਾਂ ਜੀਵ ਫਲ ਪ੍ਰਾਪਤ ਕਰਦੇ ਹਨ। ਹੁਣ ਇੱਥੇ ਤੀਕਰ ਪਾਤਸ਼ਾਹ ਸਮਝਾ ਕੇ ਫਿਰ ਉਹੀ ਗੱਲ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ। ਅੱਛਾ, ਉਹ ਪੰਗਤੀ ਥੱਲੇ ਰਹਿ ਗਈ। ਹਾਂ, ਜੇਤਾ ਕੀਤਾ, ਕੀਤਾ ਦਾ ਮਤਲਬ ਹੈ ਬਣਾਇਆ, ਜੇਤਾ ਦਾ ਮਤਲਬ ਜਿਤਨਾ। ਜਿਤਨਾ ਵੀ ਪਰਮਾਤਮਾ ਨੇ ਸੰਸਾਰ ਬਣਾਇਆ ਹੈ, ਸਭ ਉਸਦਾ ਨਾਮ ਹੈ, ਇਹਦਾ ਹੋਰ ਕਰਤਾ ਕੋਈ ਨਹੀਂ, ਇਹ ਅਕਾਲ ਪੁਰਖ ਹੀ ਹੈ, ਔਰ ਇਹੀ ਉਸਦਾ ਨਾਮ ਹੈ। ਨਾਮ ਦਾ ਮਤਲਬ ਹੁਕਮ ਵੀ ਆਉਂਦਾ ਹੈ, ਨਾਮ ਦਾ ਮਤਲਬ ਵਡਿਆਈ ਵੀ ਆਉਂਦੀ ਹੈ, ਨਾਮ ਦਾ ਮਤਲਬ ਉਸਦਾ ਨਾਮ ਵੀ ਆਉਂਦਾ ਹੈ। ਗੱਲ ਕੀ, ਜਿਤਨਾ ਉਸਨੇ ਸੰਸਾਰ ਬਣਾਇਆ ਇਹ ਸਭ ਉਸਦਾ ਨਾਮ ਹੈ, ਔਰ ਵਿਣ ਨਾਮ ਹੈ ਨਾ ਹੀ ਕੋਠਾ। ਉਸ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ, ਭਾਵ ਜਿੱਥੇ ਉਸਦਾ ਨਾਮ ਨਹੀਂ ਵਰਤ ਰਿਹਾ। ਜੇਤਾ ਕੀਤਾ ਤੇਤਾ ਨਾਉ, ਜਿਤਨਾ ਉਸ ਪਰਮਾਤਮਾ ਨੇ ਸੰਸਾਰ ਕੀਤਾ ਹੈ, ਬਣਾਇਆ ਹੈ, ਇਹ ਸਭ ਉਸਦਾ ਨਾਮ ਹੀ ਹੈ। ਵਿਣ ਨਾਮ ਹੈ ਨਾ ਹੀ ਕੋ ਥਾਉ, ਬਿਨਾਂ ਉਸਦੇ ਨਾਮ ਤੋਂ ਕੋਈ ਵੀ ਜਗ੍ਹਾ ਨਹੀਂ, ਭਾਵ ਉਸ ਤੋਂ ਬਿਨਾਂ ਹੋਰ ਕੋਈ ਕਰਤਾ ਹੈ ਹੀ ਨਹੀਂ, ਬਣਾਉਣ ਵਾਲਾ ਹੈ ਹੀ ਨਹੀਂ, ਇਹ ਸਭ ਪਰਮਾਤਮਾ ਦਾ ਹੀ ਵਡਿਆਈ ਤੇ ਨਾਮ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਇਹਨਾਂ ਕੁਝ ਜੋ ਉਸਨੇ ਮੇਰੇ ਤੋਂ ਕੁਆਇਆ ਕਿਹਾ, ਪਰ ਇਹਨੂੰ ਕਦੇ ਇਹ ਨਾ ਸਮਝਿਆ ਜਾਏ ਕਿ ਮੈਂ ਮੁਕੰਮਲ ਕਿਹਾ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ। ਇੱਕ ਵਾਰ, ਹਾਂਜੀ, ਫਿਰ ਧਿਆਨ ਦਵਾਇਆ ਗਿਆ ਕਿ ਨਾਮ ਉੱਤੇ ਥੋੜਾ ਐਕਸਪਲੇਨੇਸ਼ਨ ਦਿਓ, ਚਾਨਣਾ ਪਾਓ, ਹੈ ਠੀਕ ਹੈ ਵੀ ਇਹ ਵਿਸ਼ਾ ਅੱਜ ਸਾਡੇ ਲਈ ਕੁਝ ਹੁਸ਼ਿਆਰ ਬੰਦਿਆਂ ਨੇ ਔਖਾ ਬਣਾ ਦਿੱਤਾ ਹੈ। ਹੁਣ ਇੱਕ ਹੈ ਨਾਮੀ, ਇੱਕ ਹੈ ਨਾਮ। ਜਿਸ ਦਾ ਕੋਈ ਨਾਮ ਰੱਖਿਆ ਜਾਏ ਉਹ ਨਾਮੀ ਹੈ, ਅਤੇ ਜੋ ਨਾਮ ਰੱਖਿਆ ਜਾਏ ਉਹ ਨਾਮ ਹੈ। ਪਰਮੇਸ਼ਵਰ ਨਾਮੀ ਹੈ, ਅਸੀਂ ਉਸਦਾ ਨਾਮ ਰੱਖ ਲਿਆ। ਕਿਸੇ ਨੇ ਵਾਹਿਗੁਰੂ ਰੱਖ ਲਿਆ, ਕਿਸੇ ਨੇ ਗੋਪਾਲ ਰੱਖ ਲਿਆ, ਕਿਸੇ ਨੇ ਕੋਈ ਰੱਖ ਲਿਆ। ਸਾਨੂੰ ਕਿਸੇ ਨਾਮ ਤੋਂ ਘਿਰਣਾ ਅਤੇ ਨਫ਼ਰਤ ਨਹੀਂ ਹੋਣੀ ਚਾਹੀਦੀ, ਕਿਉਂਕਿ ਨਾਮ ਦਾ ਮਕਸਦ ਕੀ ਹੈ? ਉਹਦੀ ਯਾਦ ਕਰਨ। ਤੁਸੀਂ ਕਿੰਨੇ ਲੋਕ ਬੈਠੇ ਹੋ, ਜੇ ਮੈਂ ਤੁਹਾਡੇ ਵਿੱਚੋਂ ਕਿਸੇ ਇੱਕ ਵਿਅਕਤੀ ਦਾ ਨਾਮ ਲਵਾਂ ਤੇ ਉਹ ਸਹਿਜੇ ਚੇਤੰਨਾ ਹੋ ਕੇ ਕਹੇ ਹਾਂਜੀ ਦੱਸੋ ਜੀ। ਇੱਕ ਤਰੀਕਾ ਹੈ ਪਰਮੇਸ਼ਵਰ ਨੂੰ ਯਾਦ ਕਰਨ ਦਾ, ਇੱਕ ਤਰੀਕਾ ਹੈ ਉਸਦਾ ਨਾਮ। ਕਿਉਂਕਿ ਨਾਮ ਤੇ ਨਾਮੀ ਆਪਸ ਵਿੱਚ ਇੱਕ ਮਿੱਕ ਹਨ, ਵੱਖਰੇ ਨਹੀਂ ਹੈ। ਪਰ ਕਿਸੇ ਦਾ ਦੂਸਰਾ ਨਾਮ ਅਸੀਂ ਗਲਤ ਵੀ ਨਹੀਂ ਕਹਿ ਸਕਦੇ। ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਰ ਧਰਮ ਦੇ ਜੋ ਨਾਮ ਵਰਤੇ ਗਏ ਨੇ ਸਾਰੇ ਇੱਥੇ ਆਏ। ਤੁਸੀਂ ਦੇਖੋਗੇ ਇਸਲਾਮ ਧਰਮ ਦੀ ਕੋਈ ਪੁਸਤਕ ਪੜ੍ਹੋ, ਉਹਦੇ ਵਿੱਚ ਕਿਧਰੇ ਰਾਮ ਦਾ ਨਾਮ ਨਹੀਂ ਆ ਸਕਦਾ। ਅਤੇ ਜੇ ਤੁਸੀਂ ਰਾਮ ਵਾਲਿਆਂ ਦੀ ਪੜ੍ਹੋ ਤਾਂ ਉੱਥੇ ਅੱਲਾ ਨਹੀਂ ਆ ਸਕਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੰਨੀ ਵਿਸ਼ਾਲਤਾ ਹੈ, ਇੰਨੀ ਉਦਾਰਤਾ ਹੈ। ਜੇ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਥੋੜ੍ਹਾ ਧਿਆਨ ਦਿਓ, ਕਿਉਂਕਿ ਐਸੀ ਸੂਖਮ ਗੱਲ 'ਤੇ ਗੱਲ ਕਰਦੇ ਹਾਂ, ਜੇ ਗੱਲਬਾਤ ਕਰਦੇ ਰਹੋਗੇ ਤਾਂ ਤੁਹਾਡੇ ਧਿਆਨ 'ਚੋਂ ਸਲਿਪ ਲੱਗ, ਮੈਂ ਵੀ ਪਛੜ ਜਾਵਾਂਗਾ। ਚੱਕਰ ਚੈਨ ਅਰ ਵਰਨ ਜਾਤ ਅਰ ਪਾਤ ਨਹਿਨ ਚੈਨ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤਿਣ ਕਹਿਤ ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਹੇ ਅਕਾਲ ਪੁਰਖ, ਤੇਰੇ ਸਾਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ? ਹਾਂ, ਤੇਰੇ ਕੁਝ ਕਰਮ ਨਾਮ ਜੋ ਹਨ ਉਹਨਾਂ ਨੂੰ ਸ੍ਰੇਸ਼ਟ ਮਤੀ ਵਾਲੇ ਲੋਕ ਕਹਿੰਦੇ ਹਨ। ਹੁਣ ਸਾਨੂੰ ਦੇਖਣਾ ਪਵੇਗਾ ਕਰਮ ਨਾਮ ਕਿਹੜੇ ਨੇ। ਜਿਹੜੇ ਕਿਸੇ ਕਰਮ ਦੇ ਕਰਨ ਕਰਕੇ ਪੈ ਜਾਣ ਉਹਨਾਂ ਨੂੰ ਕਹਿੰਦੇ ਨੇ ਕਰਮ ਨਾਮ। ਜਿਵੇਂ ਕੋਈ ਖੇਤੀਬਾੜੀ ਕਰਦਾ ਤਾਂ ਅਸੀਂ ਕਹਿੰਦੇ ਜ਼ਿਮੀਂਦਾਰ ਹੈ, ਦੁਕਾਨਦਾਰੀ ਕਰਦਾ ਕਹਿੰਦੇ ਦੁਕਾਨਦਾਰ ਹੈ, ਇਹ ਕਰਮ ਨਾਮ ਆ। ਇਸੇ ਤਰ੍ਹਾਂ ਵਾਹਿਗੁਰੂ ਦੇ ਅਨੇਕਾਂ ਹੀ ਕਰਮ ਨਾਮ ਆ। ਅਤੇ ਜੇ ਕਦੇ ਜਾਪ ਸਾਹਿਬ ਧਿਆਨ ਨਾਲ ਪੜ੍ਹੋ ਉਹਦੇ ਵਿੱਚ ਜਿਤਨੇ ਨਾਮ ਨੇ ਉਹ ਸਭ ਕਰਮ ਨਾਮ ਹੀ। ਗੁਰੂ ਸਾਹਿਬ ਨੇ ਪਹਿਲਾਂ ਕਹਿਤਾ ਤਬ ਸਰਬ ਨਾਮ ਕਥੈ ਕਮਨ, ਕਰਮ ਨਾਮ ਬਨ ਸਮਤ। ਤੋਂ ਨਾਮ ਤੇ ਉਹ ਹੈ ਜਿਸ ਦੇ ਨਾਲ ਨਾਮੀ ਦੀ ਯਾਦ ਆਵੇ, ਉਹ ਵਾਹਿਗੁਰੂ ਵੀ ਹੋ ਸਕਦਾ। ਹਾਂ, ਜੇ ਮੈਂ ਹੁਣ ਇਸ 'ਤੇ ਵਿਸਥਾਰ ਵਿੱਚ ਜਾਵਾਂ ਵੀ ਵਾਹਿਗੁਰੂ ਸ਼ਬਦ ਕਿਵੇਂ ਬਣ ਗਿਆ, ਬੜਾ ਲੰਬਾ ਚੌੜਾ ਮਸਲਾ। ਨਾਮ ਕੋਈ ਮਾੜਾ ਨਹੀਂ ਜਿਹਦੇ ਨਾਲ ਉਹਦੀ ਯਾਦ ਆਵੇ, ਪਰ ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਵਾਸਤੇ ਬਹੁਤ ਵੱਡਾ ਪਰਉਪਕਾਰ ਕੀਤਾ। ਕਿਉਂ? ਸਤਯੁਗ ਵਿੱਚ ਬੰਦਿਆਂ ਦੀ ਉਮਰ ਸੀ ਲੱਖਾਂ ਬਰਸ, ਤ੍ਰੇਤੇ ਵਿੱਚ ਹੋਰ ਘੱਟ ਗਈ, ਦੁਆਪਰ ਵਿੱਚ ਹੋਰ ਘੱਟ ਗਈ। ਹੁਣ ਅੱਜ ਕਲਯੁਗ ਵਿੱਚ ਜੇ ਕੋਈ 100 ਨੂੰ ਅੱਪੜ ਜਾਏ ਤਾਂ ਅਸੀਂ ਕਹਿੰਦੇ ਬੱਲੇ ਬੱਲੇ ਬੜੀ ਉਮਰ ਹੈ ਬਾਈ, ਪਰ ਲੱਖਾਂ ਦੇ ਮੁਕਾਬਲੇ ਵਿੱਚ 100 ਦੀ ਕੋਈ ਹੈ ਵੈਲਿਊ? ਕੱਖ ਵੀ। ਤੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਵਾਹਿਗੁਰੂ ਸ਼ਬਦ ਬਣਾ ਲਿਆ। ਇਹ ਚਾਰ ਅੱਖਰਾਂ ਦਾ ਚਵਰਗ ਹੈ। ਭਾਈ ਗੁਰਦਾਸ ਜੀ ਨੇ ਇਸਨੂੰ ਆਪਣੇ ਢੰਗ ਨਾਲ ਸਮਝਾਇਆ, ਬਾਬਾ ਵਾਸਦੇਵ ਤੇ ਜਾਣੋ, ਹਾਂ ਹਾਂ ਹਰੀ ਰਾਏ ਤੇ ਪਛਾਣੋ, ਗੰਗਾ ਗੋਬਿੰਦ ਤੇ ਹੈ ਲੀਨੋ, ਰਾਰਾ ਰਾਮ ਨਾਮ ਤੇ ਜੀ। ਇੱਕੋ ਵਾਰੀ ਚਾਰ ਅੱਖਰਾਂ ਦਾ ਵਾਹਿਗੁਰੂ ਕਹਿਣਾ ਚਾਰੇ ਯੁੱਗਾਂ ਦੇ ਚਾਰੇ ਤਰਕ। ਪਰ ਜੋ ਅਸੀਂ ਅੱਜ ਪ੍ਰਚਲਿਤ ਅਰਥ ਕਰਦੇ ਹਾਂ ਵਾਹ ਅਸਚਰਜ, ਜਿਸ ਦੀ ਹਰ ਕਿਰਤ ਨੂੰ ਵੇਖ ਕੇ ਬੰਦੇ ਦੇ ਮੂੰਹ ਕੀ ਨਿਕਲਦਾ? ਵਾਹ। ਤੇ ਗੋ ਦਾ ਅਰਥ ਹੈ ਵੱਡਾ, ਰੂਹ ਦਾ ਅਰਥ ਹੈ ਪ੍ਰਕਾਸ਼, वो उदारता अंधेरा, जिसका नाम अंधेरे विच प्रकाश कर दे, अज्ञानता के अंधेरे नू दूर कर देवे, असीं उहनू कहिंदे आ वाहिगुरू। तो सतसंगत नाम जिहड़ा इहदे उत्ते कोई भरम भुलेखा पैण की लोड़ नहीं, क्योंकि गुरु ग्रंथ साहिब जी ने नामां दे उत्ते कोई भी इस तरह की उलझन नहीं पैदा की। उत्थे ते कहा नाम के धारे सगले जंत, नाम के धारे खंड ब्रह्मंड, ये सब कुछ उस नाम तथा नामी का बनाया होया है, और जिससे याद करन नाल उस नामी की याद आवे वो नाम श्रेष्ठ है, उत्तम है। इन्हां विच झगड़ा नहीं पाउणा, इस तरह नाम दियां गिनतियां मिनतियां भी नहीं करन दी लोड़। जो गुरु ग्रंथ साहिब जी सिखिया वो सुन लो ध्यान नाल। गुरु ग्रंथ साहिब जी कहिंदे ने गुरमुख साचे का पहो पावे, गुरमुख साचे का पहो पावे,
1: गुरमुख साचे का पहो पावे, गुरमुख साचे का पहो पावे।
0: जिहड़ा गुरमुख है वो सच्चे दे पहो नू अपने मन विच वसाउंदा है। पहली गल भाई रौला बहुत हो गया, और जे तुसी बच्चियां नू इस तरह कंट्रोल नहीं करोगे फिर तो ये टिकाऊ बनना बड़ा मुश्किल है। ये मेरी ड्यूटी नहीं बल्कि तुहाडे सारयां दा फर्ज है कि अपने बच्चियां नू कोल बिठाओ, असी उस नाम ते नामी की गल नू जे समझ सकीए। पातशाह कहिंदे जिहड़ा गुरमुख बनेगा गुरु वल मूह करेगा उहदी सब तो पहली निशानी कंडीशन शर्त यह है कि वह अपने हिरदे विच सच्चे दे निर्मल भाव नू पाए। फिर गुरमुख निर्मल हर गुण गावे, गुरमुख निर्मल हर गुण गावे,
1: गुरमुख निर्मल हर गुण गावे।
0: सच्चे दे निर्मल भाव नू अपने अंदर वसाउंदा है। गुरमुख बाणी अकड़ कड़ावे, ये साडा मन जिहड़ा ना ये अकड़ है, इहनू कड़ना है। बड़ा जिमीदारू जिहा शब्द है, जिवें लकड़ मिस्त्री दे हत्थां विच जाण तों पहलां अकड़ हुंदी, खुंगियां खंगियां बिंग टिंग कई कुछ हुंदा, पर जदों कारीगर दे हत्थ विच जांदी है ते ओह उस नूं कड़ दिंदा, फिर ओह कड़ी हुई जिहड़ी लकड़ है ओह सोहणी लगण लग पैंदी। इह साडा मन वी अकड़ है, इहनूं गुरू दी बाणी दी विचार नाल कढ़णा है। जदों ये कड़ी गई सबर गई फिर ये उस निर्मल परमात्मा के गुण गाए, तो ज्यों ज्यों निर्मल गुण गाएगा त्यों त्यों पवित्र परम पद पाव, तो फिर एक ऐसी स्टेज आवेगी गुरमुख रोम रोम हर त्यावै, गुरमुख रोम रोम हर त्यावै,

0: ਇਹ ਹੈ ਸਾਡੀ ਮੰਜ਼ਿਲ ਜਿੱਥੇ ਅਸੀਂ ਪਹੁੰਚਣਾ ਹੈ। ਤੋ ਨਾਮ ਉਹ ਹੀ ਹੈ ਜਿਸ ਦੁਆਰਾ ਨਾਮੀ ਦੀ ਯਾਦ ਆਵੇ ਔਰ ਸਾਰੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਹੈ ਇਹ ਉਸਦੇ ਨਾਮ ਨਾਲ ਹੀ ਭਰਪੂਰ ਹੈ ਔਰ ਇਹ ਸਾਨੂੰ ਉਸ ਨਾਮੀ ਤੱਕ ਪਹੁੰਚਣ ਦੀ ਸਹਾਇਤਾ ਕਰਦਾ। ਤੋ ਕਿਉਂਕਿ ਇਹ ਜਿਹੜੀ ਡਿਸਟਰਬੈਂਸ ਹੈ ਇਹ ਤਾਂ ਹੈ ਕੁਦਰਤੀ, ਮੌਸਮ ਬਰਸਾਤ ਆ ਗਈ, ਬਿਜਲੀ ਨੇ ਸਾਥ ਛੱਡਿਆ ਤਾਂ ਚੱਲਦਾ ਰਹੇਗਾ, ਪਰ ਅਸੀਂ ਆਪਣੇ ਇਸ ਕਾਰਜ ਨੂੰ ਅੱਗੇ ਤੋਰਨਾ। ਤੋ ਜ਼ਿਕਰ ਚੱਲ ਰਿਹਾ ਸੀ ਕਿੱਥੇ ਤੱਕ ਪਹੁੰਚੇ,
1: ਜੇਤਾ ਕੀਤਾ
0: ਜੇਤਾ ਕੀਤਾ ਚੇਤਾ ਨਾ, ਇਹ ਜਿਤਨਾ ਵੀ ਸੰਸਾਰ ਕੀਤਾ ਹੈ ਬਣਾਇਆ ਹੈ ਇਹ ਸਭ ਉਸਦਾ ਨਾਮ ਹੈ। ਬਿਨ ਨਾਮ ਹੈ ਨਾ ਹੀ ਕੋਠਾ, ਉਸਦੇ ਨਾਮ ਤੋਂ ਬਿਨਾਂ ਕੋਈ ਵੀ ਜਗ੍ਹਾ ਨਹੀਂ, ਭਾਵ ਜਿੱਥੇ ਉਸਦਾ ਨਾਮ ਨਾ ਹੋਵੇ। ਪਾਤਸ਼ਾਹ ਕਹਿੰਦੇ ਨੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਤਰ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਸਿੱਖ ਸਮਾਜ ਦੇ ਵਿੱਚ ਇਹ ਪ੍ਰਭਾਵ ਪੈ ਰਿਹਾ ਅਨਮਤੀਆਂ ਦਾ, ਜੀ ਮੈਂ ਫਲਾਣੇ ਕੋਲੋਂ ਨਾਮ ਲਿਆ, ਮੈਂ ਜੀ ਇਸ ਸੰਤ ਕੋਲੋਂ ਨਾਮ ਲਿਆ, ਮੈਂ ਜੀ ਇਸ ਡੇਰੇ ਤੋਂ ਨਾਮ ਲਿਆ। ਜੇ ਅਸੀਂ ਜਪਤੀ ਸਾਹਿਬ ਦਾ ਪਾਠ ਵੀ ਕਰੀ ਜਾਣਾ ਹੈ ਤੇ ਇਹਨਾਂ ਚੱਕਰਾਂ ਵਿੱਚ ਹੀ ਫਸੀ ਜਾਣਾ, ਫਿਰ ਦੱਸੋ ਇਸ ਪੰਕਤੀ ਦਾ ਅਰਥ ਕੀ ਕਰਾਂਗੇ? ਜੇਤਾ ਕੀਤਾ ਤੇਤਾ ਨਾਉ, ਸਾਂ ਤੇ ਭਟਕਣ ਦੀ ਲੋੜ ਹੀ ਨਹੀਂ। ਕਣ ਕਣ ਵਿੱਚ ਪ੍ਰਭੂ ਦਾ ਨਾਮ ਹੈ, ਜੋ ਪ੍ਰਭੂ ਦੀ ਰਚਨਾ ਹੈ ਉਹ ਪ੍ਰਭੂ ਦਾ ਨਾਮ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਨੇ, ਉਹਨਾਂ ਦੀ ਹਰ ਇੱਕ ਪੰਕਤੀ ਹਰ ਇੱਕ ਅੱਖਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਫਿਰ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕਿਸੇ ਹੋਰ ਸਰੀਰ ਦੀ ਕੀ ਲੋੜ ਹੈ? ਇਸ ਕਰਕੇ ਇਸ ਗੁਰਬਾਣੀ ਤੋਂ ਸਿੱਧ ਲੈਣੀ ਹੈ। ਇਸ ਤੋਂ ਜਿਹੜੀ ਪਹਿਲੀ ਪੌੜੀ ਸੀ ਅਸੰਖ ਮੂਰਖ ਅੰਧ ਘੋਰ, ਬਹੁਤ ਜ਼ਰੂਰੀ ਸੀ, ਉਹਦੇ ਭਾਵ ਅਰਥ ਕਰਨੇ ਬਹੁਤ ਲਾਜ਼ਮੀ ਨੇ। ਕਿਉਂ? ਦੋ ਪੱਖ ਮੇਰੇ ਪਾਤਸ਼ਾਹ ਜੀ ਨੇ ਸਾਹਮਣੇ ਰੱਖੇ, ਇੱਕ ਤੇ ਚੰਗਾ ਪੱਖ ਹੈ, ਇੱਕ ਮਾੜਾ ਪੱਖ ਹੈ। ਅਸੀਂ ਕਿਹੜੇ ਪੱਖ ਵਿੱਚ ਆਵਾਂਗੇ? ਦੇਖੋ, ਗੁਰਬਾਣੀ ਸਮਝਣ ਦਾ ਪੜ੍ਹਨ ਦਾ ਤਦੇ ਲਾਭ ਹੋਏਗਾ ਨਾ, ਨਾਲ ਨਾਲ ਅਸੀਂ ਆਪਣੀ ਸ਼ਕਲ ਵੀ ਵੇਖੀ ਜਾਈਏ। ਗੁਰਬਾਣੀ ਦਰਪਣ ਹੈ, ਗੁਰਬਾਣੀ ਸ਼ੀਸ਼ਾ ਹੈ, ਇਹਦੇ ਵਿੱਚੋਂ ਸਾਨੂੰ ਆਪਣੀ ਸ਼ਕਲ ਦਿਖ ਰਹੀ ਹੈ। ਹੁਣ ਇਹਦੇ ਵਿੱਚ ਆਇਆ ਅਸੰਖ ਮੂਰਖ ਅੰਧ ਘੋਰ, ਤੇ ਅਸੀਂ ਸੋਚਦੇ ਹਾਂ ਵੀ ਅਸੀਂ ਹੈਗੇ ਕਿ ਨਹੀਂ ਹੈਗੇ। ਇਹਦੇ ਵਿੱਚ ਸਿਰਫ ਜਿਹਦਾ ਵਿਚਾਰੇ ਦਾ ਦਿਮਾਗ ਹੀ ਨਹੀਂ ਹੈਗਾ, ਰੱਬ ਨੇ ਦਿਮਾਗ ਦਿੱਤਾ ਹੀ ਨਹੀਂ, ਉਹਦਾ ਕੀ ਕਸੂਰ ਹੈ? ਕੀ ਸਤਿਗੁਰ ਨੇ ਉਸ ਮੂਰਖ ਦੀ ਗੱਲ ਕੀਤੀ ਹੋਈ ਹੈ? ਨਹੀਂ ਨਹੀਂ, ਇੱਥੇ ਰੱਬ ਤੋਂ ਟੁੱਟਿਆ ਹੋਇਆ ਨਾ ਮੂਰਖ ਆਖਿਆ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਹਜ਼ੂਰ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਦੇ ਅੰਦਰ ਇਹ ਬਿਮਾਰੀਆਂ ਨੇ ਅਹੰਕਾਰ ਦੀਆਂ, ਲੋਭ ਦੀਆਂ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ, ਮਹਾਂਮੂਰਖ ਹੋਏ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਤੋਂ ਪਾਸੇ ਹੋਏ ਹੋਏ ਨੇ। ਚੋਰ ਦੀ ਗੱਲ ਆਈ ਹੈ, ਜਾਣਨਾ ਚਾਹੋਗੇ ਚੋਰ ਕਿਹਨੂੰ ਕਹਿੰਦੇ ਨੇ? ਗੁਰਸੇਵ ਨਾ ਭਾਈ ਤੇ ਚੋਰ ਚੋਰ, ਜਿਨ੍ਹਾਂ ਨੂੰ ਗੁਰੂ ਦੀ ਸੇਵਾ ਚੰਗੀ ਨਹੀਂ ਲੱਗਦੀ, ਹਜ਼ੂਰ ਕਹਿੰਦੇ ਨੇ ਉਹ ਚੋਰ ਨੇ। ਸਮਗਲਰ ਵੀ ਨੇ, ਕਿਹੜੇ ਨੇ? ਹਜ਼ੂਰ ਕਹਿੰਦੇ ਤੇ ਤਸਕਰ, ਤਸਕਰੀ ਕਰਨ ਵਾਲੇ, ਤੇ ਤਸਕਰ ਜੋ ਨਾਮ ਨਾ ਲੇਵੇ। ਹਰਾਮ ਖੋਰ ਦੀ ਗੱਲ ਆਈ, ਹਜ਼ੂਰ ਕਹਿੰਦੇ ਮਨਮੁਖ ਲੂਣ ਹਰਾਮ ਕੀਆ ਨਾ ਜਾਣਿਆ, ਕਿ ਅਸੀਂ ਰੱਬ ਦਾ ਕੀਤਾ ਹੋਇਆ ਜਾਣੇ। ਪਾਪੀ ਦੀ ਗੱਲ ਆਈ, ਹੁਣ ਸੁਣਨਾ ਪਾਪੀ ਕਿਹਨੂੰ ਕਿਹਾ ਜਾਂਦਾ, ਔਰ ਦੇਖਣਾ ਕਿਤੇ ਸਾਡੀ ਗੱਲ ਤੇ ਨਹੀਂ ਚੱਲ ਰਹੀ। ਪਾਪੀ ਭਗਤ ਨਾ ਭਾਵਈ, ਪਾਪੀ ਮਨੁੱਖ ਨੂੰ ਰੱਬ ਦੀ ਭਗਤੀ, ਗੁਰੂ ਦੀ ਭਗਤੀ ਚੰਗੀ ਲੱਗੇਗੀ ਹੀ ਨਹੀਂ, ਜੇ ਸਾਡਾ ਚਿੱਤ ਨਹੀਂ ਨਾ ਕਰਦਾ ਪਾਠ ਕਰਨ ਨੂੰ, ਜੇ ਸਾਡਾ ਚਿੱਤ ਨਹੀਂ ਕਰਦਾ ਗੁਰਦੁਆਰੇ ਆਉਣ ਨੂੰ। ਜਿੰਨੀ ਚਾਹ ਦੇ ਨਾਲ ਅਸੀਂ ਸਿਨੇਮੇ ਵੱਲ ਦੌੜੇ ਜਾਂਦੇ ਹਾਂ, ਹੁਣ ਉੱਥੇ ਤਾਂ ਹਾਊਸਫੁੱਲ, ਹਰ ਦੂਜੇ ਦਿਨ ਹਾਊਸਫੁੱਲ ਦਾ ਹੀ ਬੋਰਡ ਲੱਗਾ ਹੁੰਦਾ, ਗੁਰਦੁਆਰਾ ਸਾਹਿਬ 'ਚ ਕਦੇ ਕਦੇ ਹਾਊਸਫੁੱਲ ਹੁੰਦਾ, ਇਹਦਾ ਮਤਲਬ ਸਾਡੀ ਚਾਹਨਾ ਉੱਧਰ ਜ਼ਿਆਦਾ। ਇਸ ਕਰਕੇ ਗੱਲ ਧਿਆਨ ਰੱਖਣੀ ਹੈ, ਹਜ਼ੂਰ ਕਹਿੰਦੇ ਨੇ ਪਾਪੀ ਦੀ ਡੈਫੀਨੇਸ਼ਨ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹਾਂ ਬਿਗੰਧ ਤਹ ਜਾਏ। ਜਿੱਥੇ ਗੰਦਗੀ ਹੋਏਗੀ, ਕੀ ਸਾਡਾ ਨਹੀਂ? ਦੇਖੋ, ਆਪਣੇ ਅੰਦਰ ਝਾਤੀ ਮਾਰਨੀ ਹੈ ਅਸੀਂ। ਕੋਈ ਪ੍ਰੋਗਰਾਮ ਹੋਵੇ, ਕੋਈ ਨਾਟਕ ਹੋਵੇ, ਕੋਈ ਗਾਣੇ ਦਾ ਪ੍ਰੋਗਰਾਮ ਹੋਵੇ, ਦੌੜੇ ਜਾਂਦੇ ਹਾਂ ਉੱਥੋਂ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਂਦੇ, ਪੈਸੇ ਪੱਲੋਂ ਖਰਚ ਕਰਦੇ ਹਾਂ ਟਿਕਟਾਂ ਦੇ, 600, 200, 300 ਰੁਪਇਆ। ਇੱਥੇ ਹੁਣ ਕਿਹੜੀ ਟਿਕਟ ਲੱਗਦੀ ਗੁਰਦੁਆਰੇ ਆਉਣ ਵਾਸਤੇ? ਫਿਰ ਵੀ ਕੋਈ ਇੱਕ ਦੁਬਕਾ ਸਰੀਰ ਹੀ ਜਿਹੜਾ ਹੈ ਆਪਣੇ ਘਰ ਵਿੱਚ ਪਹੁੰਚਦਾ, ਸਾਰੀ ਫੈਮਿਲੀ ਤੇ ਨਹੀਂ ਪਹੁੰਚਦੀ। ਕਾਰਨ ਉਹੀ ਹੈ, ਮੱਖੀ ਚੰਦਨ ਪਰ ਹਰ ਹੈ। ਚੰਦਨ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਬਿਰਤੀ ਸਾਡੀ ਮੱਖੀ ਵਰਗੀ ਹੈ। ਇਸ ਕਰਕੇ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ ਸਾਰੀਆਂ ਗੱਲਾਂ ਚ ਆ ਗਈਆਂ। ਬੇਗਿਆਨਾ ਮੈਨੇ ਮੂਰਖ, ਅਲਪਮਤ ਮੈਨੇ ਛੋਟੀ ਮਤ ਵਾਲਾ, ਗੁਨਾਹਗਾਰ ਲੂਣ ਹਰਾਮੀ ਕੌਣ ਹੈ? ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤੱਤ। ਜਿਹਨੇ ਸਰੀਰ ਦਿੱਤਾ, ਜਿਹਨੇ ਇਹਦੇ ਵਿੱਚ ਜੀਵ ਪਾਇਆ, ਦੇਖੋ ਦੋਨੋਂ ਗੱਲਾਂ ਨੇ। ਜੇ ਰੱਬ ਜੀਓ ਕੱਢ ਲਏ ਸਾਡੇ ਵਿੱਚੋਂ, ਇੱਥੇ ਬੈਠੇ ਮਰ ਜਾਵਾਂਗੇ ਅਸੀਂ। ਫਿਰ ਕੀ ਹੈ? ਬਸ ਫੂਕ ਤੋਂ ਮਾਰ ਦਿਓ, ਸਾੜ ਦਿਓ ਇਹਨੂੰ ਬਸ। ਹਜ਼ੂਰ ਕਹਿੰਦੇ ਜਿਹਨੇ ਇਹਨੂੰ ਸਰੀਰ ਦਿੱਤਾ, ਇਸ ਸਰੀਰ ਵਿੱਚ ਜੋਤ ਪਾਈ, ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤੱਤ। ਉਸ ਨੂੰ ਇਹ ਜਾਣਦਾ ਹੀ ਕੋਈ ਨੀ, ਉਹਦੇ ਨਾਲ ਇਹ ਜੁੜਿਆ ਹੀ ਕੋਈ ਨੀ। ਇਸ ਕਰਕੇ ਹਜ਼ੂਰ ਕਹਿੰਦੇ ਇਹ ਸਭ ਕੁਝ ਹੈ, ਗੁਰੂ ਕਿਰਪਾ ਕਰੇ ਸਾਨੂੰ ਆਪਣੀ ਸ਼ਕਲ ਦੇਖਣ ਆ ਜਾਏ। ਸ਼ੀਸ਼ੇ ਅੱਗੇ ਖੜੇ ਹੋ ਜਾਈਏ, ਸਹੀ ਸ਼ੀਸ਼ੇ ਅੱਗੇ ਤੁਸੀਂ ਖੜੇ ਹੋ ਗਏ ਨਾ, ਸ਼ੀਸ਼ੇ ਨੇ ਦੱਸਿਆ ਤੇਰੇ ਮੂੰਹ ਤੇ ਕਾਲਖ ਲੱਗੀ ਹੋਈ ਹੈ, ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਹਟਾ ਲੈ, ਆਪੇ ਆਪ ਹੱਥ ਜਾਂਦਾ ਹੈ ਤੇ ਮਨੁੱਖ ਉਸ ਕਾਲਖ ਨੂੰ ਪੁੱਜਣ ਲੱਗ ਪੈਂਦਾ ਹੈ। ਜਦੋਂ ਅਸੀਂ ਗੁਰਬਾਣੀ ਦੇ ਸਾਹਮਣੇ ਖੜੇ ਹੋ ਗਏ ਨਾ, ਤੇ ਗੁਰਬਾਣੀ ਨੇ ਸਾਡੀ ਸ਼ਕਲ ਵਿਖਾ ਦਿੱਤੀ, ਆਹ ਵੇਖ ਤੇਰੇ ਚਿਹਰੇ ਉੱਤੇ ਆਹ ਗੰਦਗੀ ਲੱਗੀ ਹੋਈ ਹੈ, ਅਸੀਂ ਫਿਰ ਆਪਣੇ ਆਪ ਨੂੰ ਧੋਣ ਦਾ ਯਤਨ ਕਰਾਂਗੇ। ਅਸੀਂ ਵੇਖਣਾ, ਅੱਜ ਅਸੀਂ ਬੈਠੇ ਹਾਂ ਗੁਰੂ ਨਾਨਕ ਸਾਹਿਬ ਜੀ ਕੋਲ, ਗੁਰੂ ਗ੍ਰੰਥ ਸਾਹਿਬ ਜੀ ਕੋਲ, ਅਸੀਂ ਜਪ ਵਾਲੀ ਸ਼੍ਰੇਣੀ ਵਿੱਚ ਹਾਂ ਕਿ ਮੂਰਖ ਵਾਲੀ ਸ਼੍ਰੇਣੀ ਵਿੱਚ ਹਾਂ? ਜੇ ਮੂਰਖ ਵਾਲੀ ਸ਼੍ਰੇਣੀ ਵਿੱਚ ਹਾਂ, ਮੈਂ ਤੇ ਇਹਦੇ ਵਿੱਚ ਹੀ ਆਉਂਦਾ, ਪੱਕੀ ਗੱਲ ਹੈ, ਤੁਹਾਨੂੰ ਤੁਹਾਡਾ ਪਤਾ ਹੋਏਗਾ। ਤੇ ਜੇ ਮੂਰਖ ਵਾਲੀ ਸ਼੍ਰੇਣੀ ਵਿੱਚ ਹੈ ਤੇ ਅਰਦਾਸ ਕਰੀਏ ਔਰ ਮਿਹਨਤ ਕਰੀਏ, ਇੱਧਰੋਂ ਨਾਮ ਕਟਾ ਕੇ ਤੇ ਉੱਧਰ ਅਸੀਂ ਨਾਮ ਜਿਹੜਾ ਆਪਣਾ ਦਰਜ ਕਰਾਉਣਾ, ਚੰਗਿਆਂ ਵਿੱਚ ਅਸੀਂ ਜਿਹੜਾ ਆਪਣਾ ਨਾਮ ਕਰਵਾਉਣਾ ਹੈ। ਇਸ ਕਰਕੇ ਜਿਵੇਂ ਜਿਵੇਂ ਬਾਣੀ ਪੜਾਂਗੇ, ਉੱਥੇ ਉੱਥੇ ਆਪਣੇ ਅੰਦਰ ਵੀ ਅਸੀਂ ਝਾਤ ਮਾਰਨੀ ਹੈ। ਹਾਂਜੀ,
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਉਧਰ ਖਾਲਸੇ ਦਾ ਤੋਪਜੀ ਸਰਦਾਰ ਸ਼ਾਹਬਾਜ ਸਿੰਘ 220 ਸਿੰਘਾਂ ਦਾ ਜੱਥਾ ਲੈ ਕੇ ਕਿਲੇ ਦੇ ਨਜ਼ਦੀਕ ਪਹੁੰਚ ਗਿਆ। ਉਹ ਸਰਦਾਰ ਕਰੇ ਛੁੱਟੀ ਕੱਟਣ ਗਿਆ ਹੋਇਆ ਸੀ, ਇੱਥੇ ਆ ਕੇ ਸਿੰਘਾਂ ਵਿੱਚ ਮੱਤ ਭੇਦ ਹੋ ਗਏ। ਕੁਝ ਸਿੰਘ ਸ਼ਾਹਬਾਜ ਸਿੰਘ ਨੂੰ ਕਹਿਣ ਲੱਗੇ ਕਿ ਅਸੀਂ ਕਿਲੇ ਦੇ ਅੰਦਰ ਨਹੀਂ ਜਾਣਾ, ਪਰ ਸ਼ਾਹਬਾਜ ਸਿੰਘ ਜਿਹੜਾ ਕੌਮ ਦਾ ਪਿਆਰ ਲੈ ਕੇ ਘਰ ਤੋਂ ਤੁਰਿਆ ਸੀ, ਕਿਲੇ ਵਿੱਚ ਜਾਣ ਤੋਂ ਕਿਵੇਂ ਰੁਕ ਸਕਦਾ ਸੀ? ਸੂਰਮੇ ਨੇ ਜੋਸ਼ ਵਿੱਚ ਆ ਕੇ ਵਰਤੇ ਨਾਲ ਲਕੀਰ ਖਿੱਚ ਦਿੱਤੀ, ਆਓ ਜੀ ਨੇ ਜਿਨ ਦਾ ਕੀਮਤੀ ਮੁੱਲ ਪਾਉਣਾ ਲਕੀਰ ਟੱਪ ਜੋ। ਸ਼ਾਹਬਾਜ ਸਿੰਘ ਰਾਤ ਨੂੰ ਗੱਜ ਕੇ ਇਉਂ ਬੋਲਦਾ ਬਈ,

ਬਾਰੇ

ਦੀਆਂ ਮਾਂ ਦੀਆਂ ਤੰਦਾਂ ਦਾ ਜਾਲ ਕੁਝ ਸੱਖਣਾ ਹੀ ਹੁੰਦਾ ਹੈ। ਭੈਣ ਨੇ ਕਿਹਾ ਵੀਰਾ ਹੁਣ ਲਾੜੀ ਮੌਤ ਵਿਆਹ ਚੱਲਿਆ ਹੈ, ਡਰ ਨਾ ਜਾਵੀ, ਘਬਰਾ ਨਾ ਜਾਵੀ, ਤੈਨੂੰ ਚਰਖੜੀ ਤੇ ਚਾੜਨਗੇ, ਤੇਰਾ ਦੰਦ ਵੰਦ ਵੀ ਕੱਟਣਗੇ, ਮੇਰੀ ਸਾਜਾਂ ਦੀ ਜੀਲ ਕਹਿ ਨਹੀਂ ਸਕਦੀ ਕਿ ਤੈਨੂੰ ਆਰੇ ਨਾਲ ਵੀ ਚਲਾਉਣਗੇ। ਵੀਰਾ ਤੈਨੂੰ ਲਾਲਚ ਵੀ ਦੇਣਗੇ, ਡਰ ਵੀ ਦੇਣਗੇ, ਪਰ ਦੇਖੀ ਮੇਰਾ ਵੀਰ ਘਬਰਾ ਨਾ ਜਾਵੀ। ਕੱਪੜੀ ਜਾਣ ਤੇ ਖੇਡ ਕੇ ਵੀ ਜੇ ਤੂੰ ਕੌਮ ਦਾ ਕੁਝ ਸਵਾਰ ਲੈਂਦਾ ਨਾਲ ਹੋ ਜੂਗਾ ਮਾਂ ਦਾ ਦੁੱਧ ਸਫਲਾ, ਇੱਕੀ ਕੋਲ ਤੂੰ ਆਪਣੀਆਂ ਤਾਰ ਲੈਂਦਾ। ਦੇਖੀ ਦਸਵੀਂ ਪਿਤਾ ਨੇ ਖੇਰਾ ਕਿਤੇ ਧਰਮ ਤੇ ਡੋਲ ਜਾਵੀ। ਪੈਣ ਦੇ ਦਲੇਰੀ ਪਰੇ ਬੋਲਾਂ ਨੂੰ ਗੁਰਦਾਸ ਜੀ ਨੇ ਪਹਿਲਾਂ ਗੁਰਜਰਾਂ ਦਾ ਧਰਤੀ ਜੱਟਾਂ ਇਉਂ ਬਿਆਨ ਕਰਦਾ ਤਾ ਬਈ।

ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸਿੰਘ ਨੇ ਗੱਡ ਕੇ ਫਤਿਹ ਬੁਲਾਈ ਹੈ, ਸੂਬਾ ਖਾਨ ਬਹਾਦਰ ਸੁਰਤੇ ਕੋਲੇ ਹੋ ਗਿਆ। ਤਾਰੂ ਸਿੰਘਾ, ਤੂੰ ਬਾਕੀ ਸਿੰਘਾਂ ਨੂੰ ਪੁਲਾ ਦਿੰਦਾ ਰਿਹਾ, ਜੋਗ ਪੱਟੀ ਹੈ ਉਹਦਾ ਕਰਤਾ ਧਰਤਾ ਤੂੰ ਹੈ। ਜੇ ਤੂੰ ਮੁਕਰੇ ਤੇ ਸਾਡੇ ਕੋਲੇ ਨਿਰੰਜਣੀਆਂ ਮਹੰਤ ਗਵਾਹ ਹੈ। ਅੱਗੋਂ ਸਿੰਘ ਨੇ ਕਿਹਾ, ਖਾਨ ਸਾਹਿਬ ਗਵਾਹੀ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਹੜੇ ਮੌਤ ਤੋਂ ਡਰਦੇ ਹੈ। ਉਹਨੇ ਪਰਉਪਕਾਰ ਕੀਤਾ, ਤੁਸੀਂ ਉਸ ਨੂੰ ਜੁਲਮ ਸਮਝ ਰਹੇ ਹੋ। ਤਾਂ ਖਾਨ ਬਹਾਦਰ ਨੇ ਜੋ ਕਰਕੇ ਕਿਹਾ, ਦੱਸੀ

ਜੋ ਕਰਕੇ ਜਵਾਬ ਦਿੱਤਾ ਬਲਦੇਵ ਸਿੰਘ ਦਿੱਲੂ ਜਾਨਪੁਰ ਵਾਲਿਆ ਕਿਵੇਂ ਜਵਾਬ ਦਿੱਤਾ ਤੂੰ ਸੁਣਿਆ ਨਹੀਂ ਡਰਾ ਸਕਦਾ ਅਸੀਂ ਸੇਸੇ ਤਾਲ ਤੋਂ ਡਰਦੇ ਹਾਂ ਹੁਕਮ ਨਾ ਜੋ ਬਾਣੀ ਦੇ ਵਿੱਚ ਆਵੇ ਕਾਲ ਗੁੱਸੇ ਮੁਤਾਬਕ ਹੀ ਕਰਦੇ ਹਾਂ ਮੈਨੂੰ ਸਿੱਖੀ ਤੋਂ ਨਹੀਂ ਡਲਾ ਸਕਦਾ ਅਸੀਂ ਸਿਰ ਤੇ ਆਰੇ ਕਰਦੇ ਹਾਂ ਜ਼ਾਲਮ ਜ਼ੁਲਮ ਨਾ

ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਅਸੀਂ ਮਾਰਿਆ ਕਦੇ ਵੀ ਮੁੱਕਦੇ ਨਾ। ਐਡੀ ਲੰਬੀ ਆ ਸਾਡੀ ਕਤਾਰ ਲੋਕੋ, ਜਦੋਂ ਭਾਈ ਸੋਹ ਦੇ ਕੇਸ ਨਾ ਕੱਟੇ ਗਏ, ਸੂਬਾ ਸਾਂਭਲ ਕੇ ਕੋਲੇ ਹੋ ਗਿਆ, ਸਿੱਖ ਸਿਰਫ ਵਿੱਚ ਜਿੱਤ ਗਿਆ, ਸੂਬੇ ਨੇ ਗੁੱਸੇ ਵਿੱਚ ਆ ਕੇ ਆਰ ਤੇ ਰੰਗੀ ਵਾਲਾ ਮੋਚੀ ਬਣਾਇਆ ਕਿ ਇਸ ਦੀ ਖੋਪੜੀ ਲਾ ਦਿਓ। ਭਾਈ ਸੋਹ ਦੇ ਪਿੱਛੇ ਹੱਥਾਂ ਵਿੱਚ ਠੋਕ ਕੇ ਕਹਿਲੋ, ਭਾਈ ਤਾਰੂ ਸਿੰਘ ਦੀ ਮੋਚੀ ਖੋਪੜੀ ਲਾਉਣ ਲੱਗੇ। ਦਸ ਸਿੰਘ ਪੂਲਾ, ਅਜੀਤ ਸਿੰਘ ਸਿੱਧੂ ਤੇ ਬਲਦੇਵ ਸਿੰਘ ਬਿੱਲੂ ਉਸ ਵੇਲੇ ਦਸ ਲੱਖ ਸੀ ਨੂੰ ਉਹ ਬਿਆਨ ਕਰ ਰਹੇ ਹੋ।

ਸਿੰਘ ਦਾ ਖੋਪੜ ਵੱਖਰਾ ਹੋ ਗਿਆ। ਸਰਦਾਰ ਨੂੰ ਇੱਕ ਨਾਰੇ ਵੀ ਸੁੱਟੇ ਗਏ, ਉਧਰ ਜਕਰੀਆ ਖਾਨ ਨੂੰ ਪਛਾਣ ਦਾ ਬੰਨ ਪੈ ਗਿਆ। ਬੜੇ ਡਾਕਟਰਾਂ ਨੇ ਜੋਰ ਲਾਇਆ ਪਰ ਬੰਨ ਵੀ ਖੁੱਲਿਆ। ਆਖਿਰ ਨੂੰ ਸਰਦਾਰ ਸਵੇਗ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਿਹਨਤ ਕਰਨ ਲਈ ਤੋਰਿਆ। ਭਾਈ ਤਾਰੂ ਸਿੰਘ ਦਾ ਲਾ ਕੇ ਜੋੜਾ ਸਰਦਾਰ ਸਵੇਗ ਸਿੰਘ ਨੇ ਜਕਰੀਆ ਖਾਨ ਦੇ ਸਰਦੇ ਵਿਚ ਹੈ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Satguru Ji Ki Jai.

ਸਾਰੇ ਛੱਡਿਓ, ਕੋਈ ਵਾਧਾ ਨਾ ਹੋਵੇ, ਸਾਰੇ ਜੁੜੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਸਭ ਤੋਂ ਪਹਿਲਾਂ ਕਲਗੀ ਧਰਤੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨੇ ਮਿਹਰ ਕੀਤੀ ਹੈ ਤੀਸਰੇ ਔਰ ਲਾਸਟ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰਨ ਪੁੱਜੇ ਹਾਂ ਦੋ ਦਿਨ ਮੌਸਮ ਦੀ ਖਰਾਬੀ ਹੋਣ ਕਾਰਨ ਉੱਧਰ ਛੋਟੇ ਹਾਲ ਵਿੱਚ ਦੀਵਾਨ ਲਾਣੇ ਪਏ ਜਗ੍ਹਾ ਦੀ ਮੁਸ਼ਕਲ ਕਰਕੇ ਅੱਧੀ ਕੁ ਸੰਗਤ ਅੰਦਰ ਬੈਠਦੀ ਸੀ ਅੱਧੇ ਕੁ ਬਾਹਰ ਫਿਰਦੇ ਰਹਿੰਦੇ ਸੀ ਬਰਸਾਤ ਵਿੱਚ ਕਾਫੀ ਮੁਸ਼ਕਲ ਆਈ ਔਰ ਸਾਰੇ ਕਹਿੰਦੇ ਸੀ ਆਨੰਦ ਨਹੀਂ ਬਣ ਰਿਹਾ ਕਿਉਂਕਿ ਬਹੁਤ ਬੈਠਣ ਨੂੰ ਸਹੀ ਤਰ੍ਹਾਂ ਜਗ੍ਹਾ ਹੈ ਨਹੀਂ ਹਾਲ ਵੀ ਗੂੰਜਦਾ ਸੀ ਸਾਰੇ ਅਰਦਾਸਾਂ ਕਰਦੇ ਸੀ ਮਹਾਰਾਜ ਨੇ ਕਿਰਪਾ ਕੀਤੀ ਹੈ ਹੁਣ ਕਈ ਵਿੱਚ ਬੈਠੇ ਕਹਿੰਦੇ ਨਾ ਵੀ ਧੁੱਪ ਲੱਗਦੀ ਹੈ ਸਿੱਧੀ ਪੈਂਦੀ ਹੈ ਗਰਮੀ ਹੋ ਗਈ ਹੈ ਕਈ ਕੋਟੀਆਂ ਪਾ ਆਏ ਨੇ ਹੁਣ ਲਾਹ ਵੀ ਨਹੀਂ ਸਕਦੇ ਉੱਥੇ ਜੇ ਹੋਈ ਜਾਂਦੇ ਹੈ ਨਾ ਪਰ ਵੇਖੋ ਕਮਾਲ ਦੀ ਗੱਲ ਹੈ ਕੱਲ੍ਹ ਉੱਥੇ ਤਾਂ ਵੀ ਠੰਡ ਹੈ ਅੱਜ ਔਖੀਆਂ ਵੀ ਗਰਮੀ ਹੋ ਗਈ ਆਪਾਂ ਤੇ ਔਖੇ ਹੀ ਰਹਿੰਦੇ ਹਾਂ ਅੱਜ ਕਹਿੰਦੇ ਇੰਨਾ ਸੇਕ ਕਿਉਂ ਹੈ ਥੋੜ੍ਹੀ ਜਿਹੀਆਂ ਬਦਲੀਆਂ ਹੋਣ ਤਾਂ ਠੀਕ ਹੈ ਠੰਡਾ ਠੰਡਾ ਮੌਸਮ ਹੋਵੇ ਗਰਮੀ ਹੋ ਜਾਵੇ ਤਾਂ ਵੀ ਔਖੇ ਥੋੜ੍ਹੀ ਜਿਹੀ ਠੰਡ ਵੱਧ ਜਾਵੇ ਤਾਂ ਵੀ ਔਖੇ ਪਰ ਗੁਰੂ ਦਾ ਸਿੱਖ ਕੌਣ ਹੈ ਜਿਹੜਾ ਆਖੇ ਜੋ ਦੁੱਧ ਭਾਵੇ ਸਾਈ ਭਲੀ ਦਾ ਭਲਾ ਕੰਮ ਉਹ ਹੈ ਜਿਹੜਾ ਤੈਨੂੰ ਪਾਉਂਦਾ ਸਤਿਗੁਰ ਜੀ ਦੀ ਰਜਾ ਹੈ ਬਾਰਿਸ਼ ਪਈ ਹੈ ਤੇ ਕੱਲ ਇੱਥੋਂ ਦੇ ਪ੍ਰਬੰਧਕ ਨੇੜੇ ਨੇੜੇ ਵਾਲੇ ਕਹਿੰਦੇ ਬਾਬਾ ਜੀ ਬੜਾ ਚੰਗਾ ਹੋ ਗਿਆ ਮੀਂਹ ਪੈ ਗਿਆ ਮੈਂ ਕਿਹਾ ਸਾਰੇ ਤੇ ਕਹਿੰਦੇ ਤਾਂ ਔਖਾ ਹੋਇਆ ਵੀ ਬਾਰਿਸ਼ ਕਰਕੇ ਸੰਗਤ ਨੂੰ ਕਹਿੰਦੇ ਜੀ ਮੀਂਹ ਪੈ ਗਿਆ ਕੁਦਰਤੀ ਬਾਬਾ ਬਚਨ ਸਿੰਘ ਜੀ ਵੀ ਆਏ ਹੋਏ ਸਨ ਕਾਰਸੇ ਵਾਲੇ ਸਾਰਿਆਂ ਨੇ ਵੇਖ ਲਿਆ ਕਹਿੰਦੇ ਹੁਣ ਸਾਡਾ ਹਾਲ ਵੱਡਾ ਬਣ ਜਾਏਗਾ ਬਾਬੇ ਨਾਲ ਇਹਨਾਂ ਨੇ ਵੇਖ ਲਿਆ ਵੀ ਜਗ੍ਹਾ ਘੱਟ ਹੈ ਕਹਿੰਦੇ ਬਾਬਿਆਂ ਨੇ ਆਪੇ ਹੁਣ ਵੱਡਾ ਕਰ ਦੇਣਾ ਸਾਨੂੰ ਮੌਜ ਲੱਗ ਜਾਏਗੀ ਦੀਵਾਨ ਲੱਗਦੇ ਨੇ ਪ੍ਰੋਗਰਾਮ ਹੁੰਦੇ ਨੇ ਹਾਲ ਇਹਨਾਂ ਨੇ ਹੁਣ ਆਪੇ ਖੁੱਲ੍ਹਾ ਕਰ ਦੇਣਾ ਜਦੋਂ ਮਨ ਵਿੱਚ ਫੁਰਨਾ ਆ ਗਿਆ ਫਿਰ ਸਤਿਗੁਰੂ ਆਪਣੇ ਆਪ ਬਣਾਉਂਦੇ ਨੇ ਉਹ ਵੇਖੋ ਭਾਈ ਬਾਬਾ ਬਚਨ ਸਿੰਘ ਜੀ ਬਾਬਾ ਹਰਬੰਸ ਸਿੰਘ ਹੋਣਾ ਦੇ ਥਾਂ ਤੇ ਹੁਣ ਸੇਵਾ ਨਿਭਾ ਰਹੇ ਗੁਰੂ ਘਰ ਵਿੱਚ ਇੱਕੋ ਹੀ ਗੱਦੀ ਹੈ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇੱਕੋ ਗੱਦੀ ਹੈ ਜੀ

ਪਾਗਲ ਨੇ ਉਹ ਲੋਕ ਜਿਹੜੇ ਕੁੱਲਹਾ ਤੋੜਨ ਦੀਆਂ ਗੱਲਾਂ ਕਰਦੇ ਨੇ, ਗੱਡੀਆਂ ਤੋੜਨ ਦੀਆਂ ਗੱਲਾਂ ਕਰਦੇ ਨੇ, ਕੁੱਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ। ਕਹਿੰਦੇ ਜਿਹੜੇ ਲੈਂਦੇ ਵੀ ਨੇ ਉਹ ਵੀ ਵੱਡੇ ਬੇਸ਼ਰਮ ਨੇ। ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ। ਇੱਕੋ ਗੱਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਇੱਕੋ ਗੁਰੂ ਨਾਨਕ ਦੀ ਗੱਦੀ ਹੈ, ਤੇ ਉਸ ਗੱਦੀ ਦੇ ਮਾਲਕ ਕੌਣ ਨੇ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਔਰ ਇਸੇ ਗੱਦੀ ਦੇ ਹੀ ਸਾਰੇ ਸੇਵਾਦਾਰ ਹਨ। ਜਿੰਨੀਆਂ ਸੰਪਰਦਾਵਾਂ ਨੇ, ਜਾਂ ਇਹ ਕਹਿ ਲਓ ਜਿੰਨੇ ਮਹਾਂਪੁਰਖ ਨੇ, ਕਾਰ ਸੇਵਾ ਵਾਲੇ ਜਾਂ ਕਥਾ ਵਾਚਕ ਰਾਗੀ ਢਾਡੀ, ਆਪਾਂ ਸਾਰੇ ਇਸੇ ਗੱਦੀ ਨੂੰ ਨਮਸਕਾਰ ਕਰ ਰਹੇ ਹਾਂ। ਇੱਕੋ ਹੀ ਗੱਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਹੈ, ਹੋਰ ਨਹੀਂ ਕਿਸੇ ਕੋਲ। ਇਸ ਕਰਕੇ ਅਰਜ ਕਰ ਰਿਹਾ ਸਾ ਕਿ ਬਾਬਾ ਹਰਬੰਸ ਸਿੰਘ ਜੀ ਦੀ ਜਿਹੜੀ ਜ਼ਿੰਮੇਵਾਰੀ ਦੀ ਪੱਕ ਹੈ, ਉਹ ਸਾਰੀ ਸੰਗਤ ਨੇ ਬਾਬਾ ਬਚਨ ਸਿੰਘ ਜੀ ਨੂੰ ਮੰਨੀ ਹੈ। ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਗਈ ਹੈ। ਹੁਣ ਇਹੋ ਜਿਹੇ ਜ਼ਿੰਮੇਵਾਰ ਮਹਾਂਪੁਰਖ ਵੇਖੋ ਫੁਰਨਾ ਕਰਦੇ ਨੇ, ਆ ਬਣ ਜਾਏ 6 ਮਹੀਨਿਆਂ 'ਚ ਬਣ ਜਾਏਗਾ, ਸਾਲ 'ਚ ਬਣ ਜਾਏਗਾ। ਆਪਾਂ ਪਤਾ ਨਹੀਂ ਕਿੰਨੇ ਕੁ ਫੁਰਨੇ ਸਾਰੀ ਜ਼ਿੰਦਗੀ ਕਰਦੇ ਹਾਂ, ਆਹ ਬਣਾਉਣਾ ਆਹ ਬਣਾਉਣਾ, ਬਣਦਾ ਸੋਚਦੇ ਤੇ ਬੜਾ ਕੁਝ ਹੈ ਆਪਾਂ ਸਾਰੇ, ਆਹ ਵੀ ਹੋ ਜਾਏ ਆਹ ਵੀ ਹੋ ਜਾਏ, ਸਾਡਾ ਬਣਾਇਆ ਨਹੀਂ ਬਣਦਾ। ਕੋਈ ਫੁਰਨਾ ਵੀ ਕਰ ਲੈਣ, ਏਦਾਂ ਲੱਗਦਾ ਸਾਰੀ ਕੁਦਰਤ ਆਰੇ ਲੱਗ ਗਈ ਹੈ ਵੀ ਹੁਣ ਕਿਵੇਂ ਕਰਨਾ। ਫੁਰਨਾ ਹੀ ਬਣਨਾ ਚਾਹੀਦਾ, ਮਾੜਾ ਜਿਹਾ ਫੁਰਨਾ ਬਣ ਜਾਏ ਤੇ ਆਪਣੇ ਆਪ ਖੇਡ ਬਣ ਜਾਂਦੀ। ਸੋ ਧੰਨ ਮਹਾਂਪੁਰਖਾਂ ਦੀਆਂ ਕਮਾਈਆਂ ਹਨ। ਮੈਂ ਰਾਤ ਵੀ ਗੱਲ ਕਰਦਾ ਸੀ ਕਿ ਕਿਸੇ ਨੇ ਪੁੱਛਿਆ ਬਾਬਾ ਹਰਬੰਸ ਸਿੰਘ ਦੇ ਪਿੱਛੇ ਕਿਉਂ ਲੱਗੇ ਫਿਰਦੇ ਹੋ। ਮੈਂ ਬਾਬਾ ਜੀ ਦੇ ਜੀਵਨ ਬਾਰੇ ਇੱਕ ਵਾਰੀ ਦਿੱਲੀ ਦੀਵਾਨ ਸਨ ਸਾਡੇ, ਤੇ ਉੱਥੇ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਪ੍ਰੋਗਰਾਮ ਹੋ ਰਿਹਾ ਸੀ, ਕੀਰਤਨ ਕਰਨ ਗਏ ਆਪਾਂ ਜਦੋਂ, ਤੇ ਮੈਂ ਬਾਬਾ ਜੀ ਦੀ ਜੀਵਨੀ ਦਿੱਲੀ ਕਮੇਟੀ ਨੇ ਛਾਪੀ ਹੈ ਛੋਟੀ ਜਿਹੀ, ਉਹ ਪੜ੍ਹੀ। ਜਦੋਂ ਆਪਾਂ ਸਟੇਜ ਤੇ ਸੁਣਾਉਣ ਲੱਗੇ ਤੇ ਮੈਂ ਆਖਿਆ ਸਾਧ ਸੰਗਤ ਬਾਬਾ ਹਰਬੰਸ ਸਿੰਘ ਦੇ ਬਣਾਏ ਹੋਏ ਗੁਰਦੁਆਰੇ ਮੈਂ ਗਿਣਾਨਾ ਵੀ ਕਿਹੜੇ ਕਿਹੜੇ ਬਣਾਏ, ਮੈਂ ਗਿਣ ਲੱਗ ਪਿਆ। ਗਿਣਦਾ ਗਿਆ ਗਿਣਦਾ ਗਿਆ, 1, 2, 3, 4 ਹੌਲੀ ਹੌਲੀ ਜਦੋਂ 25-30 ਗਿਣ ਲਏ ਤੇ ਫਿਰ ਮੈਂ ਸਾਧ ਸੰਗਤ ਤੋਂ ਮਾਫ਼ੀ ਮੰਗੀ। ਮੈਂ ਕਿਹਾ ਗੁਰਮੁਖੋ, ਬਾਬਾ ਜੀ ਦੇ ਜੇ ਬਣਾਏ ਗੁਰਦੁਆਰੇ ਗਿਣਨ ਲੱਗ ਗਿਆ ਨਾ, ਫਿਰ ਤੇ ਆਪਣਾ ਸਾਰਾ ਦੀਵਾਨ ਇਸੇ ਕੰਮ 'ਤੇ ਲੱਗ ਜਾਣਾ ਹੈ। ਉਹਨਾਂ ਦੇ ਜਿੰਨੀਆਂ ਸੇਵਾਵਾਂ ਕਰਾਈਆਂ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਗੁਰਦੁਆਰੇ ਬਾਬਾ ਹਰਬੰਸ ਸਿੰਘ ਹੋਣਾ ਨੇ ਬਣਾਏ, ਕਿੰਨੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸੇਵਾ ਕੀਤੀ। ਤੇ ਸਤਸੰਗ ਜੀ, ਕਿੱਥੇ ਕਿੱਥੇ ਜਾ ਕੇ ਜਿੱਥੇ ਸਰਕਾਰਾਂ ਦੀ ਵੀ ਬੇਵਾਹ ਹੋ ਗਈ, ਜਿੱਥੇ ਸਰਕਾਰਾਂ ਹੱਥ ਖੜੇ ਕਰ ਦਿੰਦੀਆਂ ਨੇ, ਉੱਥੇ ਜਾ ਜਾ ਕੇ ਵੀ ਪੁੱਲ ਲਾਏ ਨੇ। ਰਾਤ ਵੀ ਗੱਲ ਚੱਲਦੀ ਸੀ ਵੀ ਕਹਿੰਦੇ ਹੋਣਾ ਬਾਬਾ ਨਿਰਮਲ ਸਿੰਘ ਹੋਣਾ ਦੀ ਸੇਵਾ ਡਿਊਟੀ ਲੱਗੀ ਹੈ, ਪੁੱਲ ਬਣਾ ਰਹੇ ਨੇ। ਮੈਂ ਕਿਹਾ ਇਹਨਾਂ ਦੀ ਗੱਡੀ ਤੇ ਕਦੇ ਸਾਲ 'ਚ ਇੱਕ ਵਾਰੀ ਲੰਘਣੀ ਹੈ? ਲੰਘਣਾ ਤੇ ਆਮ ਜਨਤਾ ਨੇ ਹੈ, ਆਮ ਪਬਲਿਕ ਨੇ ਲੰਘਣਾ, ਆਮ ਦੁਨੀਆ ਨੇ ਲੰਘਣਾ। ਕੋਈ ਵੀ ਏਦਾਂ ਦਾ ਕੰਮ ਹੈ ਜਿਹੜੀਆਂ ਸਰਕਾਰਾਂ ਕਹਿੰਦੀਆਂ ਸਾਨੂੰ 10 ਸਾਲ ਲੱਗਣਗੇ, ਬਾਬਾ ਹਰਬੰਸ ਸਿੰਘ ਹੋਣਾ ਨੇ ਉਹ ਪੁੱਲ 2 ਸਾਲਾਂ 'ਚ ਬਣਾ ਦਿੱਤੇ। ਪੁੱਛਿਆ ਕਿਉਂ ਲੱਗੇ ਫਿਰਦੇ ਹੋ ਪਿੱਛੇ? ਕਹਿੰਦੇ ਆ ਬਹੁਤ ਵੱਡਾ ਪਹਾੜ ਸਾਹਮਣੇ ਦਿਸਦਾ ਹੈ, ਸੇਵਾਦਾਰ ਜਵਾਬ ਦਿੰਦਾ ਹੈ, ਤਾਂ ਲੱਗੇ ਸਾਹਮਣੇ ਬਹੁਤ ਵੱਡਾ ਪਹਾੜ ਦਿਸਦਾ ਹੈ। ਕਹਿੰਦੇ ਦਿਸਦਾ ਹੈ, ਕਹਿੰਦੇ ਜੇ ਸਰਕਾਰ ਚਾਹੇ ਸਾਰਾ ਜੋਰ ਲਾ ਦੇਵੇ ਤੇ 2 ਸਾਲ ਲੱਗ ਜਾਣਗੇ, ਤਾਂ ਵੀ ਇਹ 15 ਨਹੀਂ ਹੋਣਾ। ਬਾਬਾ ਹਰਬੰਸ ਸਿੰਘ ਜੇ ਚਾਹੁਣ, ਲੋਕ ਇਹਨਾਂ ਦੀ ਇੰਨੀ ਮੰਨਦੇ ਨੇ, ਇੱਕ ਵਾਰੀ ਇਸ਼ਾਰਾ ਕਰ ਦੇਣ ਸ਼ਾਮ ਨੂੰ 15 ਕਰ ਦੇਣਗੇ, ਇੰਨੇ ਲੋਕ ਇਹਨਾਂ ਦੀ ਗੱਲ ਸੁਣਦੇ। ਤੇ ਸੁਣਨ ਵੀ ਕਿਉਂ ਨਾ, ਕਿਉਂਕਿ ਸਾਰੀ ਜ਼ਿੰਦਗੀ ਸੇਵਾ ਵਿੱਚ ਲਾਈ ਹੈ, ਸਾਰੀ ਜ਼ਿੰਦਗੀ ਕਫਣੀ ਪਾ ਕੇ ਸਾਰੀ ਜ਼ਿੰਦਗੀ ਘੱਲ ਨਾ ਘੱਲੀ ਹੈ। ਉਹ ਬੱਚੇ

0: ਪਟਾਕੇ ਚਲਾਉਂਦੇ ਟਿਕ ਟਿਕ ਦੀ ਆਵਾਜ਼ ਮੁੜ ਮੁੜ ਆਉਂਦੀ। ਬੱਚਿਆਂ ਨੂੰ ਬੇਨਤੀ ਹੈ ਵੀ ਦੋ ਚਾਰ ਸਿੰਘ ਨਾ ਉਹਨਾਂ ਬੱਚਿਆਂ ਨੂੰ ਟਕਾ ਦਿਓ ਜਰਾ, ਮੁੜ ਮੁੜ ਉਹ ਟਿਕ ਟਿਕ ਕਰਦੇ ਨੇ ਨਾ ਪਟਾਕੇ, ਬੱਚਿਆਂ ਨੂੰ ਸ਼ੌਂਕ ਹੁੰਦਾ। ਚਲੋ ਇਹਨਾਂ ਨੂੰ ਖੇਡ ਪਿਆਰੀ ਹੈ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ, ਪੰਜ ਚਾਰ ਸੇਵਾਦਾਰ ਨਾ ਅੱਧ ਚ ਬਹਿ ਜਾਓ, ਜਿਵੇਂ ਕੱਲ ਬਹਿ ਗਏ ਸੋ। ਵੇਖੋ ਸਾਰੀ ਸੰਗਤ ਆ ਗਈ ਹੈ, ਟਿਕ ਵੀ ਗਈ ਹੈ, ਪੰਜ ਚਾਰ ਪਹਿਰੇਦਾਰ ਅੱਧ ਚ ਬਹਿ ਜਾਓ। ਆਉਣ ਵਾਲੀ ਸੰਗਤ ਨੂੰ ਬਸ ਉੱਥੇ ਹੁਣ ਅੱਧ ਚ ਮੱਥਾ ਟਿਕਾ ਦਿਆ ਕਰੋ। ਜਦੋਂ ਆਪਾਂ ਸਮਾਪਤੀ ਕਰਾਂਗੇ ਫਿਰ ਆਵਾਜ਼ ਮਾਰ ਕੇ ਅੱਗੇ ਮੱਥਾ ਟਿਕਾ ਦਿਆਂਗੇ, ਨਮਸਕਾਰ ਕਰਾ ਦਿਆਂਗੇ। ਬੱਚੇ ਖੇਡਦੇ ਨੇ, ਖਿਡਾਉਣੇ ਖੇਡਣ ਵਾਸਤੇ ਹੁੰਦੇ ਨੇ। ਮਾਂ ਆਪਣੇ ਬੱਚੇ ਨੂੰ ਵਰਾਉਣ ਲਈ ਖਿਡਾਉਣਾ ਦੇ ਦਿੰਦੀ ਵੀ ਬੱਚਾ ਖੇਡਦਾ ਰਹੇ। ਬੱਚਾ ਖੇਡਦਾ ਹੈ, ਮਾਂ ਦਾ ਚੇਤਾ ਭੁੱਲ ਜਾਂਦਾ। ਪਰ ਕਮਾਲ ਦੀ ਗੱਲ ਇਹ ਹੈ, ਪਰਮੇਸ਼ਰ ਨੇ ਸਾਨੂੰ ਵੀ ਖਿਡਾਉਣੇ ਦਿੱਤੇ ਨੇ, ਪੋਤਰੇ ਦੋਤਰੇ ਇਹ ਖਿਡਾਉਣੇ ਹੀ ਨੇ। ਮਾਇਆ ਦਿੱਤੀ ਹੈ, ਵੱਡੇ ਵੱਡੇ ਘਰ ਬਣਾਏ ਨੇ, ਸਭ ਜ਼ਮੀਨਾਂ ਜਾਇਦਾਦਾਂ ਸਹੂਲਤਾਂ ਮਿਲੀਆਂ ਨੇ, ਇਹ ਖਿਡਾਉਣੇ ਹੀ ਨੇ। ਪਰ ਬੱਚਾ ਹੈ ਨਾ, ਜਿਹੜਾ ਬੱਚਾ ਉਹ ਸਾਡੇ ਨਾਲੋਂ ਸਿਆਣਾ ਹੈ। ਬੱਚਾ ਖਿਡਾਉਣੇ ਨਾਲ ਖੇਡੇਗਾ ਥੋੜੇ ਟਾਈਮ ਵਾਸਤੇ, ਘੰਟੇ ਲਈ, ਅੱਧੇ ਘੰਟੇ ਲਈ ਬੱਚਾ ਖੇਡੇਗਾ, ਦੋ ਘੰਟੇ ਖੇਡ ਲਏਗਾ, ਚਾਰ ਘੰਟੇ ਖੇਡ ਲਏਗਾ, ਚਾਰ ਘੰਟਿਆਂ ਬਾਅਦ ਭਗਾ ਕੇ ਮਾਰੇਗਾ ਖਿਡਾਉਣਾ, ਕਹੇਗਾ ਮੈਨੂੰ ਤੇ ਹੁਣ ਮੇਰੀ ਮਾਂ ਚਾਹੀਦੀ ਹੈ, ਖਿਡਾਉਣੇ ਨਾਲ ਮੇਰਾ ਮਨ ਨਹੀਂ ਖੁਸ਼ ਹੁੰਦਾ। ਖਿਡਾਉਣੇ ਲਈ ਘੰਟਾ ਦੋ ਘੰਟੇ ਚਾਰ ਘੰਟੇ ਖੇਡ ਸਕਦਾ ਹੈ, ਫਿਰ ਮਾਂ ਦਾ ਚੇਤਾ ਹੁੰਦਾ ਹੈ। ਇਹ ਗੁਰਬਾਣੀ ਸਾਡੀ ਮਾਂ ਹੈ, ਮਾਂ ਕੋਲ ਜਾਏ ਬਿਨਾਂ ਸ਼ਾਂਤੀ ਨਹੀਂ, ਖਿਡਾਉਣਾ ਢਿੱਡ ਨਹੀਂ ਭਰ ਸਕਦਾ। ਇਹ ਸਾਡਾ ਸੁਭਾਅ ਇਹ ਹੈ, ਸੌ ਸੌ ਸਾਲ ਦੀ ਉਮਰ ਹੋ ਗਈ ਅਜੇ ਤੱਕ ਆਪਾਂ ਖਿਡਾਉਣਿਆਂ ਨਾਲ ਹੀ ਖੇਡੀ ਜਾਂਦੇ। ਮੇਰੇ ਬੱਚੇ, ਮੇਰੇ ਪੁੱਤਰ, ਹੁਣ ਮੇਰੇ ਪੋਤਰੇ, ਪੋਤਰਿਆਂ ਦੇ ਵੀ ਅੱਗੇ ਪੁੱਤਰ ਵੇਖਦਾ। ਆਪਾਂ ਇੱਛਾ ਬੜੀ ਰਹਿੰਦੀ ਹੈ, ਆ ਪੋਤਰੇ ਦਾ ਵਿਆਹ ਕਰਨਾ, ਹੁਣ ਚੌਥੀ ਪੀੜ੍ਹੀ ਵੀ ਚੱਲ ਪਵੇ, ਸਾਰੀ ਜ਼ਿੰਦਗੀ ਸਾਡੀ ਏਦਾਂ ਲੱਗ ਜਾਂਦੀ ਹੈ। ਇਹੀ ਸੋਚ ਕੇ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਾਂ, ਪਰ ਅਸਲੀ ਖੇਡ ਨਹੀਂ ਖੇਡਦੇ, ਇਹਨਾਂ ਖਿਡਾਉਣਿਆਂ ਨਾਲ ਹੀ ਪਰਚੇ ਰਹਿੰਦੇ ਹਾਂ। ਭੁੱਲ ਗਈਆਂ ਖੇਡਾਂ ਸੱਤੇ, ਜਦੋਂ ਦੀ ਇਹ ਖੇਡ ਲੱਭੀ। ਪਰ ਹਾਂ ਹੈਰਾਨ, ਇਹ ਸਮਝ ਨਹੀਂ ਆਉਂਦੀ, ਕਹਿੰਦੇ ਬੰਦਾ ਸਾਰੀਆਂ ਖੇਡਾਂ ਭੁੱਲ ਜਾਂਦਾ ਹੈ ਜਦੋਂ ਅੰਦਰਲੀ ਖੇਡ ਖੇਡਦਾ। ਜਦੋਂ ਚੌਂਕੜਾ ਮਾਰ ਕੇ ਭਜਨ ਕਰਨ ਦੀ ਆਦਤ ਪੈਂਦੀ ਹੈ, ਸਿਮਰਨ ਵਿੱਚ ਬਹਿੰਦਾ ਹੈ, ਸਤਿਗੁਰੂ ਜੀ ਦੀ ਦੱਸੀ ਹੋਈ ਜੁਗਤੀਆਂ, ਸਤਿਗੁਰੂ ਜੀ ਦੇ ਦੱਸੇ ਹੋਏ ਰਾਹ ਮੁਤਾਬਕ ਦੱਸੀਆਂ ਹੋਈਆਂ ਜੁਗਤੀਆਂ ਦੁਆਰਾ ਜਦੋਂ ਸਿਮਰਨ ਵਿੱਚ ਬਹਿੰਦਾ ਹੈ, ਜਦੋਂ ਅੰਦਰ ਬੈਠਾ ਰੱਬ ਵੇਖਦਾ ਨਾ, ਸੱਚ ਨਾਲ ਜੁੜਦਾ ਹੈ, ਫਿਰ ਕਹਿੰਦਾ ਭੁੱਲ ਗਈਆਂ ਖੇਡਾਂ ਸੱਬੇ, ਜਦੋਂ ਦੀ ਇਹ ਖੇਡ ਲੱਭੀ। ਪਰ ਹਾਂ ਹੈਰਾਨ, ਇਹ ਸਮਝ ਨਹੀਂ ਆਉਂਦੀ, ਤੇਰੇ ਜਏ ਗੁਰੂ ਦੇ ਪਰਵਾਹ ਸ਼ੈਨ ਸ਼ਾਹ ਤਾਈ, ਮੇਰੇ ਦਿਲ ਜਿਹੀ ਤੰਗ ਜਗ੍ਹਾ ਕਿਵੇਂ ਭਾਉਂਦੀ। ਕਹਿੰਦੇ ਹੈਰਾਨ ਆ, ਹੇ ਵਾਹਿਗੁਰੂ, ਹੈ ਤੂੰ ਐਡਾ ਵੱਡਾ, ਦਿਲ ਮੇਰਾ ਨਿੱਕਾ ਜਿਹਾ, ਐਡੇ ਚ ਰਹਿ ਕਿਵੇਂ ਲੈਂਦਾ, ਤੂੰ ਇਹਦੇ ਚ ਬੈਠਾ ਕਿਵੇਂ ਹੈ, ਤੇ ਹੈ ਅੰਦਰ ਹੀ ਹੈ ਮਨ ਮੰਦਰ, ਤਨ ਵੇਸ ਕਲੰਦਰ, ਘੱਟ ਹੀ ਪੀਰ ਸੁਣਾਵਾਂ, ਇਹ ਕੀ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਤ ਜਨਮ ਨਾ ਹੈ ਅੰਦਰ ਹੈ ਲੱਭਦੇ, ਜਿਹਨੂੰ ਸਾਰੀ ਜ਼ਿੰਦਗੀ ਬਾਹਰ ਰਹਿੰਦੇ ਹਾਂ। ਮਾਰੇ ਕਹਿੰਦੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ, ਤੂੰ ਕਿੱਥੋਂ ਪੈਦਾ ਹੋਇਆ ਹੈ, ਤੂੰ ਕਿੱਥੋਂ ਜੰਮਿਆ ਹੈ। ਜਿਹੜਾ ਮੂਲ ਨਾਲ ਜੁੜਿਆ ਰਹੇਗਾ, ਭਾਵ ਕੇ ਰੱਬ ਨਾਲ ਜੁੜਿਆ ਰਹੇਗਾ, ਉਹਦਾ ਸਤਿਕਾਰ ਹੈ। ਆਪਾਂ ਇੱਥੇ ਝੋਨਾ ਲਾਉਂਦੇ ਹਾਂ ਨਾ, ਝੋਨਾ ਜੀਰੀ ਜਿਹਨੂੰ ਆਪਾਂ ਮੁੰਜੀ ਵੀ ਆਉਂਦੇ ਹਾਂ, ਝੋਨਾ ਚੌਲ, ਤੁਸੀਂ ਵੇਖੋ ਜਦੋਂ ਆਪਾਂ ਲਾਉਂਦੇ ਹਾਂ ਕੀ ਬੀਜ ਰਹੇ ਹਾਂ ਭਾਈ ਸਰਦਾਰਾ, ਆਪਾਂ ਕਹਾਂਗੇ ਜੀ ਝੋਨਾ ਲਾ ਰਹੇ ਹਾਂ, ਅੱਜ ਕੱਲ੍ਹ ਝੋਨੇ ਦੀ ਬਿਜਾਈ ਚੱਲਦੀ ਹੈ, ਝੋਨਾ ਬੀਜਿਆ ਗਿਆ। ਪਹਿਲਾਂ ਬਹੁਤ ਲਾਉਂਦੇ ਹਾਂ ਪਨੀਰੀ, ਪਨੀਰੀ ਲਾਈ, ਹੁਣ ਕੀ ਕਰ ਰਹੇ ਹੋ ਜੀ, ਹੁਣ ਜੀ ਅਸੀਂ ਝੋਨਾ ਬੀਜ ਰਹੇ ਹਾਂ ਖੇਤਾਂ 'ਚ, ਹੁਣ ਕੀ ਕਰ ਰਹੇ ਹੋ ਜੀ, ਹੁਣ ਇਹਨੂੰ ਦਵਾਈ ਪਾ ਰਹੇ ਹਾਂ ਜੀ। ਅੱਛਾ ਜੀ ਹੁਣ ਕੀ ਕਰਦੇ ਹੋ, ਹੁਣ ਨਦੀਨ ਕੱਢਦੇ ਹਾਂ ਬਾਹਰ, ਹੁਣ ਕੀ ਕਰਦੇ ਹੋ ਝੋਨੇ ਨੂੰ ਪਾਣੀ ਲਾ ਰਹੇ ਹਾਂ। ਏਦਾਂ ਕਹਿੰਦੇ ਹਾਂ ਨਾ ਆਪਾਂ, ਪੰਜ ਮਹੀਨੇ ਝੋਨਾ ਝੋਨਾ ਝੋਨਾ ਕਰਦੇ ਰਹੇ, ਵਢਾਈ ਆ ਗਈ, ਪੱਕ ਗਿਆ, ਕੀ ਕਰ ਰਹੇ ਹੋ ਜੀ, ਝੋਨਾ ਪੱਕ ਗਿਆ, ਹੁਣ ਹੁਣ ਜੀ ਝੋਨੇ ਨੂੰ ਵੱਢ ਰਹੇ ਹਾਂ, ਹੁਣ ਕੀ ਕਰ ਰਹੇ ਹੋ, ਹੁਣ ਪੂਲੀਆਂ ਬਣ ਗਈਆਂ, ਡਰੰਮ ਰੱਖ ਲਏ, ਅੱਜ ਕੱਲ੍ਹ ਤੇ ਕੰਬਾਈਨਾਂ ਆ ਗਈਆਂ ਨੇ, ਪਹਿਲੇ ਸਮਿਆਂ 'ਚ ਧੜ ਲਾ ਲੈਂਦੇ ਸੀ ਜਾਂ ਫਿਰ ਡਰੰਮ ਰੱਖ ਲੈਂਦੇ ਸੀ ਤੇ ਡਰੰਮਾਂ 'ਤੇ ਫੰਡਦੇ ਸੀ ਨਾ ਮੁੰਜੀ ਜੀਰੀ ਨੂੰ ਫੰਡਣਾ ਏਦਾਂ ਹੀ ਹੁੰਦਾ ਸੀ ਪਹਿਲਾਂ ਗੁਰਮੁਖੋ ਪੂਲੀ ਬੰਨੀ ਤੇ ਜੀਰੀ ਹੈ ਝੋਨਾ ਹੈ ਉੱਪਰ ਕੀ ਝੋਨਾ ਹੈ ਛੇ ਮਹੀਨਿਆਂ ਦਾ ਕਹਿੰਦਾ ਸੀ ਝੋਨਾ ਬੀਜ ਰਿਹਾ ਝੋਨੇ ਨੂੰ ਦਵਾਈ ਪਾਉਣਾ ਝੋਨੇ ਤੋਂ ਨਦੀਨ ਕੱਢਣਾ ਝੋਨਾ ਝੋਨਾ ਝੋਨਾ ਕਰਦਾ ਸੀ ਪੂਲੀਆਂ ਬੰਨੀਆਂ ਝੋਨਾ ਉੱਪਰ ਚੁੱਕਿਆ ਝੋਨਾ ਜਿਉਂ ਹੀ ਡਰੰਮ ਤੇ ਮਾਰਿਆ ਉਹ ਪਰਾਂ ਸੁੱਟ ਦਿੱਤਾ ਹੁਣ ਪਰਾਲੀ ਬਣ ਗਈ ਇੱਕਦਮ ਪਰਾਲੀ ਪੰਜ ਮਹੀਨੇ ਤੋਂ ਝੋਨਾ ਝੋਨਾ ਪੂਜਦਾ ਸੀ ਝੋਨਾ ਬੀਜ ਰਿਹਾ ਝੋਨਾ ਝੋਨੇ ਨੂੰ ਪਾਣੀ ਲਾ ਰਿਹਾ ਇੱਕਦਮ ਪਰਾਲੀ ਬਣ ਗਈ ਕਿਉਂ ਬਣ ਗਈ ਕਿਉਂਕਿ ਮੂਲ ਨਾਲ ਉਹ ਟੁੱਟ ਗਈ ਕਿਉਂਕਿ ਉਹ ਜਿਹੜੇ ਦਾਣੇ ਸੀ ਉਹ ਟੁੱਟ ਗਏ ਉਹ ਮੂਲ ਹੈ ਉਹ ਦਾਣਿਆਂ ਤੋਂ ਹੀ ਤੇ ਝੋਨਾ ਪੈਦਾ ਹੁੰਦਾ ਉਹ ਦਾਣਿਆਂ ਤੋਂ ਹੀ ਤੇ ਇੱਕ ਤੋਂ ਕਈ ਬਣਦੇ ਨੇ ਜਦੋਂ ਮੂਲ ਟੁੱਟ ਗਿਆ ਤੇ ਸਿਰਫ ਪਰਾਲੀ ਰਹਿ ਗਈ ਪਰਾਲੀ ਤੇ ਕੰਮ ਵੀ ਆ ਜਾਂਦੀ ਹੈ ਥੱਲੇ ਵਿਛਾ ਲਾਂਗੇ ਤੂੜੀ ਬਣਾ ਲਾਂਗੇ ਡੰਗਰਾਂ ਨੂੰ ਪਾਲਾਂਗੇ ਉਹ ਕਹਿੰਦੇ ਜੇ ਤੂੰ ਮੂਲ ਨਾਲੋਂ ਟੁੱਟ ਗਿਆ ਰੱਬ ਨਾਲੋਂ ਟੁੱਟ ਗਿਆ ਪਰਮੇਸ਼ਰ ਨਾਲੋਂ ਟੁੱਟ ਗਿਆ ਅਸੀਂ ਤੇ ਕਿਸੇ ਕੰਮ ਨਹੀਂ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਦੇ ਪਸ਼ੂ ਮਰ ਜਾਏ ਹੱਡ ਅੱਡ ਵਿਕਦੇ ਨੇ ਚੰਮ ਅੱਡ ਵਿਕਦਾ ਹੈ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ ਆਪਾਂ ਪਸਣਾ ਕੇ ਪਾਉਂਦੇ ਹਾਂ ਉਹ ਕਹਿੰਦੇ ਭਲਿਆ ਜੇ ਤੂੰ ਮੂਲ ਨਾਲੋਂ ਟੁੱਟ ਜਾਏਗਾ ਅਸੀਂ ਤੇ ਕਿਸੇ ਕੰਮ ਵੀ ਨਹੀਂ ਆਉਣਾ ਅਸੀਂ ਤੇ ਕਿਸੇ ਕੰਮ ਵੀ ਨਹੀਂ ਆਉਣਾ ਇਸ ਕਰਕੇ ਜਿਹੜਾ ਬੰਦਾ ਮੂਲ ਨਾਲ ਜੁੜਿਆ ਹੈ ਮੂਲ ਨਾਲ ਜੁੜਨਾ ਕੀ ਹੈ ਸੱਚ ਨਾਲ ਜੁੜਨਾ ਤੇ ਸੱਚ ਦੇ ਆਸ਼ਕ ਸਾਰੇ ਨਹੀਂ ਹੁੰਦੇ ਸੱਚ ਨਾਲ ਜੁੜਨ ਵਾਲੇ ਵਿਰਲੇ ਵਿਰਲੇ ਆ ਇੱਥੇ ਹੁਣ ਆਪਾਂ ਅੱਜ ਇੱਕ ਟੌਪਿਕ ਸ਼ੁਰੂ ਕਰ ਲੈਂਦੇ ਹਾਂ ਵੀ ਸ਼ਰਾਬ ਨਹੀਂ ਪੀਣੀ ਦੋ ਘੰਟੇ ਇੱਕੋ ਗੱਲ ਤੇ ਲਾਈ ਜਾਂਦੇ ਹਾਂ ਵੀ ਸ਼ਰਾਬ ਨਹੀਂ ਪੀਣੀ ਬਾਣੀ ਕਹਿੰਦੀ ਹੈ ਸੱਚ ਹੈ ਬਿਲਕੁਲ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਉਹ ਵੀ ਸ਼ਰਾਬ ਦੀ ਬੋਤਲ ਤੇ ਲਿਖਦੀਆਂ ਨੇ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਉਹ ਵੀ ਕਹਿੰਦੀਆਂ ਨੇ ਆਪਾਂ ਕਹੀ ਜਾਓ ਮਾਂ ਪਿਓ ਭੈੜਾ ਮੰਨਦੇ ਨੇ ਰਿਸ਼ਤੇਦਾਰ ਭੈੜਾ ਮੰਨਦੇ ਨੇ ਸਤਿਗੁਰੂ ਚੰਗਾ ਨਹੀਂ ਕਹਿੰਦੇ ਪਰ ਇਹ ਸੱਚ ਸਾਰਿਆਂ ਨੂੰ ਪਸੰਦ ਆਏਗਾ ਇਹ ਸੱਚ ਹੈ ਬਿਲਕੁਲ ਪਰ ਪਸੰਦ ਨਹੀਂ ਆਏਗਾ ਵਿੱਚ ਕਈ ਬੰਦੇ ਕਹਿਣਗੇ ਅਸੀਂ ਇਹਨਾਂ ਦੇ ਘਰੋਂ ਪੀਂਦੇ ਹਾਂ ਬਸ ਸ਼ਰਾਬੀਆਂ ਨੂੰ ਹੀ ਭੰਡੀ ਜਾਂਦੇ ਨੇ ਹੋਰ ਕੋਈ ਗੱਲ ਹੀ ਨਹੀਂ ਕਰਦੇ ਕੋਈ ਸਾਖੀ ਸੁਣਾਓ ਕੋਈ ਪ੍ਰਸੰਗ ਸੁਣਾਓ ਇਹ ਇਕੱਲੇ ਸ਼ਰਾਬੀਆਂ ਦੇ ਮਗਰ ਹੀ ਪਏ ਨੇ ਹਰੇਕ ਨੂੰ ਤੇ ਨਹੀਂ ਨਾ ਪਸੰਦ ਆਉਂਦਾ ਬਾਣੀ ਦਾ ਜਿਹੜਾ ਸੱਚ ਹੈ ਬਾਣੀ ਦਾ ਸੱਚ ਇਹ ਹਰੇਕ ਨੂੰ ਪਸੰਦ ਨਹੀਂ ਆ ਸਕਦਾ ਸੁਣਿਓ ਜਰਾ ਮੀਂਹ ਪੈਂਦਾ ਹੈ ਕੱਲ ਆਪਾਂ ਬਾਰਿਸ਼ ਪਈ ਹੈ ਨਾਨਕ ਸਾਵਣ ਜੇ ਵਸੈ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਨਾਨਕ ਸਾਵਣ ਜੇ ਵਸੈ ਚੌਹਾਂ ਚੌ ਉਮਾਹਾ ਹੋਏ ਉਮਾਹ ਕਹਿੰਦੇ ਨੇ ਖੁਸ਼ੀ ਨੂੰ ਕਹਿੰਦੇ ਚਾਰ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੀਂਹ ਪੈਂਦਾ ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ ਕਹਿੰਦੇ ਚਾਰ ਬੜੇ ਖੁਸ਼ ਹੁੰਦੇ ਨੇ ਕੌਣ ਕੌਣ ਕੌਣ ਖੁਸ਼ ਹੁੰਦੇ ਨੇ ਜਦੋਂ ਮੀਂਹ ਪੈਂਦਾ ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ ਚਾਰ ਕਹਿੰਦੇ ਬੜੇ ਖੁਸ਼ ਹੋਣਗੇ ਕੌਣ ਕੌਣ ਹੋਣਗੇ ਜੀ ਇੱਕ ਨਾਗ ਸੱਪ ਕਹਿੰਦੇ ਪਾਣੀ ਜ਼ਿਆਦਾ ਹੋਏਗਾ ਤੇ ਸੱਪ ਬੜੇ ਖੁਸ਼ ਹੁੰਦੇ ਨੇ ਕਿਉਂਕਿ ਧਰਤੀ ਜਿਹੜੀ ਸੀ ਉਹ ਗਰਮ ਸੀ ਠੰਡੀ ਹੋ ਗਈ ਹੈ ਆਰਾਮ ਨਾਲ ਖੁੱਡਾਂ 'ਚ ਵੜ ਜਾਣਗੇ ਸੱਪ ਬੜੇ ਖੁਸ਼ ਨੇ ਨਾਗ ਬੜੇ ਖੁਸ਼ ਮਿਰਗ ਬੜੇ ਖੁਸ਼ ਨੇ ਕਿਉਂਕਿ ਹਰਿਆਵਲ ਹੋ ਗਈ ਹੈ ਉਹ ਹਰਿਆ ਹਰਾ ਚੜਦੇ ਫਿਰਦੇ ਨੇ ਬੜੇ ਖੁਸ਼ ਨੇ ਮਿਰਗ ਨੱਗ ਮਿਰਗ ਮੱਛੀਆਂ ਮੱਛੀਆਂ ਬੜੀਆਂ ਖੁਸ਼ ਨੇ ਪਾਣੀ ਬੜਾ ਆ ਗਿਆ ਰੱਸੀਆਂ ਰੱਸੀਆਂ ਜਿਹੜੇ ਰਸਾਂ ਦੇ ਆਸ਼ਕ ਨੇ ਜਦੋਂ ਠੰਡ ਹੋਣੀ ਹੈ ਉਹਨਾਂ ਨੇ ਬੋਤਲ ਖੋਲ ਲੈਣੀ ਵੀ ਅੱਜ ਠੰਡ ਅੱਜ ਸ਼ਾਮ ਨੂੰ ਅੱਜ ਮੁਰਗਾ ਬਣਾਓ ਅੱਜ ਸ਼ਰਾਬ ਲਿਆਓ ਅੱਜ ਠੰਡ ਜੀ ਹੋ ਗਈ ਹੈ ਮੂਡ ਬਣਾਉਂਦੇ ਨੇ ਨਾ ਇਹ ਬਾਣੀ ਦਾ ਫੈਸਲਾ ਭਾਈ ਰੱਸੀਆਂ ਘਰ ਧਨ ਹੋਏ ਬਾਕੀ ਇੱਕ ਗੱਲ ਹੋਰ ਵੀ ਏ ਓਏ ਮੂਡ ਉਹੀ ਬਣਾਉਣਗੇ ਸ਼ਰਾਬਾਂ ਉਹੀ ਲਿਆਉਣਗੇ ਮੁੜਗੇ ਉਹੀ ਲਿਆਉਣਗੇ ਜਿਨ੍ਹਾਂ ਦੇ ਕੋਲ ਚਾਰ ਪੈਸੇ ਹੋਣਗੇ ਉਹੀ ਲਿਆਉਣਗੇ ਹੁਣ ਠੰਡ ਦਾ ਸਮਾਂ ਹੋਵੇ ਠੰਡ ਦਾ ਸਮਾਂ ਹੈ ਬਾਰਿਸ਼ ਆ ਰਹੀ ਹੈ ਕਹਿੰਦੇ ਰਸਾਂ ਦੇ ਆਸ਼ਕ ਵੀ ਬੜੇ ਖੁਸ਼ ਹੁੰਦੇ ਨੇ ਪੈਸੇ ਚਾਰ ਹੈ ਨੇ ਲੈ ਆਓ ਉਹ ਵੀ ਬੜੇ ਖੁਸ਼ ਨੇ ਅੱਛਾ ਜੀ ਕੌਣ ਕੌਣ ਖੁਸ਼ ਹੋਏ ਪਹਿਲੇ ਨੰਬਰ ਤੇ ਨਾਗ ਦੂਜੇ ਨੰਬਰ ਤੇ ਮਿਰਗ ਤੀਜੇ ਨੰਬਰ ਤੇ ਮੱਛੀਆਂ ਤੇ ਚੌਥੇ ਨੰਬਰ ਤੇ ਰਸਾਂ ਦੇ ਆਸ਼ਕ रस लैण वाले वो बड़े खुश हो गए कि बड़ा ठंड का समय है, ठंड सानू बड़ी चंगी लगती है, ठंड सानू बड़ी प्यारी लगती है, चार पैसे ने बह जाएंगे अंदर टोर ना बाहर निकलने की लोड़ नहीं। पर अगला बचन सुनो, नानक सावन जे वसै चौं विछोड़ा होए दुख भी हुंदा। कहिंदे चार नूं चार नूं खुशी हुंदी है ते चार नूं दुख बड़ा लगता है जदों मीह पैंदा। किन्ना नूं गाई पुत्तां निर्धना पंथी चाकर होए, इन्हां चारां नूं कहिंदे दुख बड़ा लगता। किड़े किड़े गाई पुत्तां, गाई पुत्त कौन ने? बल्द बल्द ने ना अजकल ते आ गए ने, इत्थे ट्रैक्टर ने अपने कोल साधन ने, ते पहले पुराने किसान बल्दां नाल ही लांदे सी, ते जदों मीह पैंदा सी फिर चार बजे ही उहनूं कहिंदा सी वी लै हुण तैनूं छे महीने हो गए ने खवांदिआं, हुण वत्तर आई होई है, पैलियां गिल्लियां ने, चल फिर सवेरे ही बल्दां नूं जो लैंदा ना बंदा जदों मीह पैंदा। गाई पुत्त बल्द ने जिहड़े उह कहिंदे उहनां नूं दुख, उहनां नूं औखिया होना पैणा है, पंजाली रख लैणी है, मारा पैणियां ने, सारा सर दिन वांदे रहिंदे ने। गाई पुत्तां कहिंदे उहनां नूं दुख लगदा है। निर्धना जिहड़े बंदे ने दिहाड़ी करन जाणा सी, जिहड़े बंदे ने रक्षा चलाण जाणा सी, जिहड़े बंदे ने सवेरे जाणा है शाम नूं 50 रुपये 100 रुपया लै के आउणा है, उह कहिंदे ने उह औखा हुंदा है जदों मीह पैंदा है। ते गरीब है जिहड़ा बंदा निर्धन, उह बड़ा औखा हुंदा है। निर्धना उहनां नूं मीह चंगा नहीं लगदा, उहनां नूं बारिश चंगी नहीं लगदी। इक होर किहनूं भी चंगी लगदी? पंथी राही, राह जाण वाला चिक्कड़ हो जांदा, राह खराब हो जांदे ने। राइयां नूं भी बारिश चंगी नहीं लगदी, राइयां नूं भी मीह चंगा नहीं लगदा। ते इक होर चाकर होए, चाकर की है? नौकर। इन्हें मीह पवे जो मर्जी होवे, मालक अंदर टौर नाल बैठेगा, पर नौकर नूं ते आउणा ही पैणा, नौकर नूं ते कम करना ही पैणा है। मीह पै रहा है, जिहड़ा तुसीं नौकर रखिआ उह मंझां नूं पट्ठे पाएगा, वह धारा कटेगा, नौकर नूं सारा काम करना ही पैना है। कहिंदे चाकर है जिहड़ा किसे दा नौकर है, वह कहेगा आप ते अंदर बोतल खोल के बह गया, पर मैनू ते पट्ठे पाने पैने ने, मैनू ते काम करना पैना है। कहिंदे चार नूं बारिश चंगी लगती है, चार नूं मीह नहीं चंगा लगता, पर रब ये थोड़ा वेखदा वी इन्हां नूं नहीं चंगी लगती ते ना पाओ। चार खुश भी ते होणगे, चार औखे होणगे, चार सौखे होणगे। बिल्कुल सच है, जदों गुरमत का मीह पएगा, अमृत की वर्षा होएगी, उदों भी चार सौखे होणगे ते चार औखे भी होणगे। चारां नूं कित्थों पसंद आएगा सच का मीह? सच्चियां गल्लां चारां नूं पसंद नहीं आउणियां। हुण शराबी है, जुआरी है, चोर यार जुआर पीड़ा कहानी है, जुआ खेडण वाले, चोरियां करन वाले, यारियां लाउण वाले, झूठ बोलण वाले, शराबी बकारी, जदों साध संगत विच बहणगे सच का मीह पैणा है, उहनां दे मन ते बाणी की वरखा होणी है। मैं पहले दिन कहा सी पानी की वर्खा, एक बाणी की वर्खा, जदों मन दे उत्ते होएगा असर, फिर चार ने जड़े बड़े खुश होणगे, चंगे सरोते, चंगे गुरु दे सिख बड़े खुश होणगे। आह गल बड़ी चंगी है, आह गल बड़ी चंगी है, आह मेरे पल्ले बनन वाली है, आह नाम की जुगती है, मैनू इहदी बड़ी लोड़ है। चार खुश होणगे ते चार तड़फी जाणगे। चार ने कहना बड़े प्रचारक आए, बड़े चंगे आए, कोई बाबे आए, कोई भी ढाटी आया, वो बड़ा सोहना बोलिया, ते चार ने गाला ही कदनिया ने एवं ही मारी जाने, उन्हां नूं कित्थे चंगा लगना है, उन्हां नूं कित्थों पसंद आएगा? पर लगे चंगा ना लगे, मीह ते पै रहा है, बारिश ते हो रही है, सच दा मीह चंगा किसे नूं लगे ना लगे, पर ये पैना ही चाहिए, पै रहा है, पैगा। जिहड़े बंदे हौली हौली संगत विच आउंदे ने, आदत पै जांदी है, कोई ना कोई गल, कोई ना कोई बचन टुंब जांदा हिरदे नूं, हिरदा विन्निया जांदा है, असर हो जांदा। सो इस करके संगत जी, साध संगत विच आ के बैठिए, आदत पाइए, सुभा बनाइए। ये नहीं कि लंगर प्रसादा छकिया बस घूम फिर लै, बड़ा मेला लग्या जी, मेला ना बनाइए, ये मेले नहीं। ਘਰ ਸੇਵਾ ਨੇ ਬਾਬਿਆਂ ਨੂੰ ਹੁਕਮ ਕੀਤਾ ਫਲਾਣੇ ਥਾਂ ਤੇ ਮੱਸਿਆ ਭਰ ਦਈਏ, ਫਲਾਣੇ ਥਾਂ ਤੇ ਪੂਰਨਮਾਸ਼ੀ ਤੇ ਜਾਂਦੇ ਹਾਂ, ਫਲਾਣੇ ਥਾਂ ਤੇ ਸੰਗਰਾਂਦ ਤੇ ਜਾਂਦੇ ਹਾਂ। ਸਿੱਖ ਦਾ ਸੰਗਰਾਂਦ ਨਾਲ ਕੋਈ ਸੰਬੰਧ ਨਹੀਂ, ਇਹ ਲਿਖ ਲਓ ਪੱਕਾ, ਭਾਵੇਂ ਜਿਹਨੂੰ ਮਰਜ਼ੀ ਪੁੱਛ ਲਓ। ਸਿੱਖ ਦਾ ਪੂਰਨਮਾਸ਼ੀ ਨਾਲ ਕੋਈ ਸੰਬੰਧ ਨਹੀਂ, ਸਿੱਖ ਦਾ ਮੱਸਿਆ ਨਾਲ ਕੋਈ ਸੰਬੰਧ ਨਹੀਂ, ਸੰਗਰਾਮ ਦਾ, ਮੱਸਿਆ ਦਾ, ਪੂਰਨਮਾਸ਼ੀ ਦਾ, ਇਹਨਾਂ ਦਿਨਾਂ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ। ਬਸ ਸੰਬੰਧ ਕੀ ਹੈ, ਇਹਨਾਂ ਦਿਨਾਂ ਨਾਲ ਅਸੀਂ ਬਹਾਨੇ ਨਾਲ, ਇੱਕ ਬਹਾਨਾ ਹੈ, ਇਕੱਠੇ ਹੋ ਜਾਂਦੇ ਹਾਂ। ਇਹ ਮੇਲੇ ਨਹੀਂ, ਇਹ ਜੋੜ ਮੇਲਾ ਹੈ, ਇਹ ਉਹ ਮੇਲਾ ਹੈ ਜਿਹਦੇ ਕਰਕੇ ਅਸੀਂ ਗੁਰੂ ਨਾਲ ਜੁੜ ਸਕੀਏ। ਇਹ ਜੋੜ ਮੇਲੇ ਨੇ, ਇਹ ਮੇਲੇ ਨਹੀਂ, ਇਹ ਜੋੜ ਮੇਲੇ ਨੇ, ਜੁੜੇ ਹੋਏ। ਦੇਖਣਾ ਇਹ ਹੈ, ਆਪਾਂ ਇੱਥੇ ਆਏ ਹਾਂ, ਹੁਣ ਮੰਨ ਲਓ 5,000 10,000 ਆਇਆ ਹੈ, ਤੇ ਵਿੱਚੋਂ ਜੁੜੇ ਕਿੰਨੇ ਗੁਰੂ ਨਾਲ, ਕਿੰਨੇ ਜੁੜੇ। ਇਹ ਜੋੜ ਮੇਲਾ ਹੈ, ਸੰਗਰਾਂਦ ਦਾ ਸੰਬੰਧ ਹੈ ਸੂਰਜ ਨਾਲ, ਸੰਕ੍ਰਾਂਤੀ ਆਉਣੀ, ਅਸਲੀ ਸ਼ਬਦ ਹੈ ਸੰਕ੍ਰਾਂਤ, ਸੰਗਰਾਂਦ ਨਹੀਂ, ਸੰਕ੍ਰਾਂਤ ਵਿਗੜ ਕੇ ਸੰਗਰਾਂਦ ਬਣ ਗਿਆ। ਹੁਣ ਸੰਗਰਾਂਦ ਕੀ ਹੈ, ਸੂਰਜ ਇੱਕ ਰਾਤ ਤੋਂ ਦੂਜੀ ਰਾਤ ਵਿੱਚ ਜਾਂਦਾ ਹੈ। ਸਿੱਖ ਸੂਰਜ ਦਾ ਪੁਜਾਰੀ ਨਹੀਂ, ਤੇ ਸੂਰਜ ਭਾਵੇਂ ਜਾਵੇ ਤੇ ਦੂਜੀ ਰਾਤ ਵਿੱਚ ਭਾਵੇਂ ਨਾ ਜਾਵੇ, ਸਿੱਖ ਸੂਰਜ ਨੂੰ ਪਾਣੀ ਨਹੀਂ ਦਿੰਦਾ, ਸਿੱਖ ਸੂਰਜ ਨੂੰ ਮੱਥਾ ਨਹੀਂ ਟੇਕਦਾ। ਸਿੱਖ ਮੱਥਾ ਟੇਕਦਾ ਉਸ ਰੱਬ ਨੂੰ ਜਿਹਨੇ ਸੂਰਜ ਨੂੰ ਪੈਦਾ ਕੀਤਾ। ਸਿੱਖ ਸੂਰਜ ਦਾ ਪੁਜਾਰੀ ਨਹੀਂ, ਸਿੱਖ ਰੱਬ ਦਾ ਪੁਜਾਰੀ ਹੈ। ਤੇ ਸੂਰਜ ਬਦਲੇ ਨਾ ਬਦਲੇ, ਉਹ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਏ, ਇਹ ਜਿਹੜੇ ਸੂਰਜ ਨੂੰ ਪੂਜਣਗੇ ਉਹਨਾਂ ਲਈ ਤੇ ਬੜਾ ਚੰਗਾ ਹੈ, ਤੇ ਜਿਹੜੇ ਸੂਰਜ ਨੂੰ ਪੂਜਦੇ ਨਹੀਂ ਉਹਨਾਂ ਲਈ ਕੋਈ ਅਰਥ ਨਹੀਂ ਰੱਖਦੀ ਸੰਗਰਾਂਦ। ਪੂਰਨਮਾਸ਼ੀ ਦਾ ਸੰਬੰਧ ਹੈ ਚੰਦਰਮਾ ਪੂਰਾ ਹੈ, ਸਿੱਖ ਚੰਦਰਮਾ ਨੂੰ ਪੂਜਦੇ ਹੀ ਨਹੀਂ, ਚੰਦਰਮਾ ਪੂਰਾ ਹੋਵੇ ਨਾ ਹੋਵੇ। ਮੱਸਿਆ ਵਾਲੀ ਰਾਤ ਨੂੰ ਚੰਦਰਮਾ ਹੈ ਨਹੀਂ, ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਪੂਰਾ ਹੈ। ਜਦੋਂ ਸਿੱਖ ਚੰਦਰਮਾ ਦਾ ਪੁਜਾਰੀ ਨਹੀਂ, ਤੇ ਚੰਦਰਮਾ ਪੂਰਾ ਹੋਵੇ ਤੇ ਭਾਵੇਂ ਅਧੂਰਾ ਹੋਵੇ, ਸਾਡਾ ਚੰਦਰਮਾ, ਸਾਡਾ ਸੂਰਜ ਕੀ ਹੈ, ਸਤਿਗੁਰੂ ਦਾ ਗਿਆਨ ਜਿਹੜਾ ਸਾਡੇ ਅੰਦਰ ਚਾਨਣ ਕਰਦਾ ਹੈ, ਉਹਦੀ ਤੇ ਕਦੇ ਮੱਸਿਆ ਆਉਣੀ ਹੀ ਨਹੀਂ, ਉਹ ਤੇ ਸਦਾ ਹੀ ਹੈ। ਆਖੋ ਸਤਿਨਾਮ, ਉਹ ਤੇ ਸਦਾ ਹੀ ਹੈ, ਉਹ ਗਿਆਨ ਦਾ ਸੂਰਜ ਹੈ, ਉਹ ਸਦਾ ਚੜਿਆ ਹੈ। ਇਸ ਕਰਕੇ ਸਿੱਖ ਕਹਿੰਦਾ ਹੈ ਇਹ ਠੀਕ ਹੈ, ਇਹ ਬਹਾਨੇ ਨੇ। ਆਪਾਂ ਕਹਿੰਦੇ ਹਾਂ ਇੱਕ ਮਾਘ ਹੈ, ਅੱਜ ਮਾਘ ਦਾ ਮਹੀਨਾ ਚੜਿਆ ਹੈ, ਇਸ ਕਰਕੇ ਅਸੀਂ ਇੱਕ ਮਾਘ ਨੂੰ ਗੁਰਦੁਆਰੇ ਇਕੱਠੇ ਹੋਈਏ, ਕਿ ਸਾਰਾ ਸਾਡਾ ਮਹੀਨਾ ਜਿਹੜਾ ਹੈ ਜੁੜਿਆਂ ਦਾ ਹੀ ਲੰਘੇ। ਜਿਵੇਂ ਆਪਾਂ ਕਹਿੰਦੇ ਹਾਂ ਸਵੇਰੇ ਸਵੇਰੇ ਭਜਨ ਕਰੀਏ, ਸਾਰਾ ਦਿਨ ਚੰਗਾ ਲੰਘੇ, ਚੰਗਾ ਲੰਘਣਾ ਭਾਵ ਕੀ ਹੈ, ਸਾਰਾ ਦਿਨ ਜੁੜੇ ਰਹੀਏ। ਮਹੀਨੇ ਦੇ ਪਹਿਲੇ ਦਿਨ ਆਪਾਂ ਇਕੱਠੇ ਹੋਈਏ, ਇੱਕ ਮਾਘ ਹੈ, ਇੱਕ ਪੋਹ ਹੈ, ਇੱਕ ਫੱਗਣ ਹੈ, ਵੀ ਸਾਰਾ ਮਹੀਨਾ ਸਾਡਾ ਚੰਗਾ ਲੰਘੇ। ਸੰਗਰਾਂਦ ਨੂੰ ਸੰਗਰਾਂਦ ਨੂੰ ਨਹੀਂ ਮੰਨਦੇ, ਸੰਗਰਾਂਦ ਦੇ ਪੁਜਾਰੀ ਨਹੀਂ, ਵੀ ਅੱਜ ਸੂਰਜ ਦੀ ਰਾਸ ਬਦਲੀ ਹੈ ਤੇ ਸੂਰਜ ਨੂੰ ਮੱਥਾ ਟੇਕੋ ਵੀ ਸਾਡੇ ਤੇ ਕਿਰਪਾ ਰੱਖੀ, ਅਸੀਂ ਤੇ ਅਰਦਾਸ ਰੱਬ ਦੇ ਚਰਨਾਂ 'ਚ ਇੱਕ ਦੇ ਚਰਨਾਂ 'ਚ ਕਰਨੇ। ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਅਸੀਂ ਕਹੀਏ ਇੰਦਰ ਦੇਵਤਾ ਖੁਸ਼ ਹੋਇਆ, ਇੰਦਰ ਕੋਈ ਖੁਸ਼ ਨਹੀਂ ਹੋਇਆ, ਅਸੀਂ ਤੇ ਰੱਬ ਦੇ ਪੁਜਾਰੀ ਆ, ਅਕਾਲ ਪੁਰਖ ਦੇ, ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ, ਇੱਕ ਰੱਬ ਨੂੰ ਮੰਨਦੇ ਹਾਂ। ਇੰਦਰ ਦੇਵਤਾ ਨੂੰ ਸਾਡੇ ਚੋਂ, ਮੈਨੂੰ ਤੁਹਾਡੇ ਚੋਂ ਦੱਸੇ ਕਿੰਨੇ ਇੰਦਰ ਦੇਵਤਾ ਦੀ ਫੋਟੋ ਆਪਣੇ ਘਰ ਲਾਈ ਹੈ, ਪਰ ਮੀਂਹ ਤੇ ਤੁਹਾਡੇ ਘਰਾਂ 'ਚ ਵੀ ਪੈ ਰਿਹਾ ਹੈ, ਜੇ ਇੰਦਰ ਦੇਵਤਾ ਹੈ ਕੋਈ ਫਿਰ ਤੇ ਨਾਰਾਜ਼ ਹੋ ਜਾਏ, ਤੁਹਾਡੀਆਂ ਪੈਲੀਆਂ ਤੇ ਸੁੱਕੀਆਂ ਹੀ ਰਹਿ ਜਾਣਗੀਆਂ, ਉਹ ਕਹੇਗਾ ਮੈਨੂੰ ਤੇ ਤੁਸੀਂ ਮੰਨਦੇ ਹੀ ਨਹੀਂ। ਪਰ ਜਿਹੜੇ ਨਹੀਂ ਮੰਨਦੇ, ਮੀਂਹ ਤੇ ਉੱਥੇ ਵੀ ਪੈ ਰਿਹਾ, ਕਿਉਂਕਿ ਮੀਂਹ ਦਾ ਮਹਿਕਮਾ ਇੰਦਰ ਕੋਲ ਨਹੀਂ, ਮੀਂਹ ਦਾ ਮਹਿਕਮਾ ਰੱਬ ਕੋਲ ਹੀ ਹੈ, ਉਹ ਆਪ ਹੀ ਬਣਦਾ ਹੈ, ਉਹ ਬਣਦਾ ਇੱਕ। ਹੁਣ ਲਕਸ਼ਮੀ ਦੀ ਪੂਜਾ ਕਿੰਨੇ ਲੋਕ ਕਰਦੇ ਨੇ, ਵਿਚਾਰ ਬਾਵਾਂ ਨੇ, ਸਾਰੀ ਦੁਨੀਆ ਲਕਸ਼ਮੀ ਨੂੰ ਮੱਥਾ ਟੇਕਦੀ ਹੈ। ਆਪਣੇ ਸਿੱਖਾਂ ਦੇ ਘਰਾਂ 'ਚ ਵੀ ਕਈ ਫੋਟੋਆਂ ਲਾ ਲਈਆਂ ਨੇ, ਵੀ ਚਲੋ ਬਾਪੂ ਗੁਰੂ ਗੋਬਿੰਦ ਸਿੰਘ ਤੇ ਲਾਇਆ ਹੀ ਹੈ, ਤੇ ਬੇਬੇ ਵੀ ਚਾਹੀਦੀ ਹੈ ਕੋਈ, ਉਹਨਾਂ ਨੇ ਬੇਬੇ ਉਹਨੂੰ ਬਣਾ ਲਿਆ। ਸਾਡੀ ਮਾਤਾ ਸਾਹਿਬ ਕੌਣ ਹੈ, ਸੁਣੋ, ਸਾਡੀ ਮਾਤਾ ਸਾਹਿਬ ਕੌਣ ਹੈ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਤੇ ਮਾਇਆ ਦੇ ਪੁਜਾਰੀਆਂ ਨੂੰ ਕੀ ਕਹਿੰਦੇ ਨੇ ਪਿਆਰਿਓ, ਜਿਹੜਾ ਬੰਦਾ ਮਾਇਆ ਦਾ ਪੁਜਾਰੀ ਹੋਵੇ, ਮਾਇਆ ਦਾ ਪੁਜਾਰੀ ਨਹੀਂ ਸਿੱਖ। ਸਿੱਖ ਕਿਹਦਾ ਪੁਜਾਰੀ ਹੈ, ਅਕਾਲ ਪੁਰਖ ਦਾ, ਰੱਬ ਦਾ। ਤੁਹਾਡੇ ਸਾਰੇ ਸਾਰੇ ਹੀ ਹੈ, ਮੇਰਾ ਖਿਆਲ ਸਾਰਿਆਂ ਨੂੰ ਮੈਂ ਕਹਿ ਸਕਦਾ, ਹੋਏਗਾ ਕੋਈ 5-4 ਬੰਦੇ ਹੋਣਗੇ جنہ نے لکشمی نو پوج رہے نے آپ کوئی لکشمی نو نہیں پوجتے تھے کہ لکشمی ہونو ہٹ گئی مایا سے آ رہی ہے اپنے آپ کیوں آ رہی ہے کیونکہ رب دیتا ہے رب نے ادم دیتا ہے انہیں ساتھ دیتے ہیں انہیں شریر دیتا ہے سارا دن طاقت کی طاقت نال رب دی دیتی طاقت نال کم کرنے ہاں محنت کرنے ہاں تو جتھے محنت ہوئے گی اتھے مایا دا مین پئے گا تو میں تے کہندا ہوں جڑے آ کہندے نہیں پر برہمنوں دا ورودھ نہیں کرتے پانڈیاں دا کرنے سویرے سویرے تلک لا کے بیٹھے ہوتے ہیں ٹیلی ویژن لا لو تنتر لیا یہ لا لے تیرے گھر کے مینہ پے گا تن ورشا جنتر ہے نا تن ورشا جنتر اکھے ایک جنتر ہے یہ گھر چ رکھو مینہ پے گا مایا دا میں کہنا ہوں کئی بار یہ جن نے نہ کٹھے کر کے دھرتی بہت ڈونگا ٹویا پٹ کے بچ دب دینا چاہیے یہ باہر نہ نکل سکن جے لوگ انہاں دی سنیو گل جے لوگ انہاں دی منن لگن او سارے بھکھے مر جان کے کم کسے نے نہیں کرنا کہن گے مینہ پے گا مینہ پے گا آپے برکھا ہوئے گی لکشمی آئے گی آپے آئے گی ساڈے ستگرو نانک کہندے نے سکھا ویکھ میرے بچیا میں ہلوا رہا تے تینوں جاج پیا سکھانا محنت کرے گا تے مایا تیرے پیچھے پیچھے محنت کری میں تینوں یہ سکھیا دیتا ویلن بن جا ویلا بیٹھا رہے گا تے ڈھیر لگ جائے گا کدے کدے کسے نے اج تک دنیا چ مینہ پیندا نہیں ویکھیا مینہ سنگت دھن دی برکھا ہندی اج تک کدی کسے نے نہیں ویکھی کہ مینہ پی رہا ہے ویلا بندہ بیٹھا رہے گا جے انہاں پیچھے لوک لگن پھر تے ویلن بن جان سارے جنے زمیندار تسی آئے ہو یوپی میں چاہے ہو کہ میں محنت کر کر کے ترقیاں کر کے کتے دی کتے پہنچے ہو میں ہوں کئی گھر جائی کا پوچھی کا کیں آئے سی ادا اے آئے سی بابا جی اتنے ٹھبے ہوں سی اسی اتنے پدرے کیتے سی ادا بڑی محنت کیتی سی پھر میں کہنا وہ سکھ کامیاب کیوں نے جب سکھ کامیاب ہو جائے نا تو کئی پھر بڑے تڑفتے لیے کیں جتھے جاندے نے کامیاب اسی گوالیئر دوان لان گئے ہوں تھوڑے دن پہلے اتنے مینو اتوں کے سنگا نے دسیا اتوں کا راجا سی جیڑا وہ سکھا نو لیا سی کٹھے کر کے وہ کہتا پنجابوں سکھ لیاؤ لیا کے اتنے دھرتی آباد کر دین ادھر لیا لوگوں بھی جا جا جائے بھی کام کیویں کری کھیتیاں کیویں کری دیا گوالیئر دے وچ کئی پرواراں نو راجا جا کے پنجاب وچ راجے نو ملیا سی پٹیالے والے راجے نو نابے والیاں نو بھی مینوں کچھ نہ کچھ زمیندار دے دیو میں زمین دیاں گا میں مربے انہاں دے نام فری وچ کرن نو تیار ہاں جنے مربے کہندے ہو ایک ایک جٹ دے نام کرانا اے زمیندار آن تے ساڈی دھرتی آباد ہو جائے تے زمیندار گئے تے گوالیئر دے وچ تہاڈے ادھر نالوں وی زیادہ زمیندار کامیاب نے ایتھے تسی آئے تے کامیاب ہو گئے پچھلے دساں سالاں تو سب ٹبے چکے گئے ای لگدا ہی نہیں کہ پنجاب چ بیٹھے ہاں کہ یوپی چ بیٹھے ہاں پھر ویکھنے ہاں کہ جے گرو نانک ایداں دے ہوندے گرو نانک کہہ دیندے بہ جا کر متھا ٹیکی جا کر آپ ہی ورکھا ہوئے گی پھر نہیں سی ہونا اے گرو نانک نے ہل ماڑا سکھایا تساں سکھیا تے تاں موجاں لگیاں آکھو ستنا گج کے آکھو ستنا او پیارے ہو نام جپو ایک نمبر تے نہیں رکھیا گرو نانک دا ہوکھا سی کیرت کرو پہلے نمبر تے کتے نہیں آکھیا برکھا ہوئے گی کتے نہیں آکھیا لکشمی ایک بی بی ہے لکشمی ایدہ سدھی آ جائے گی تیرے گھر وچ کتے نہیں آکھیا ساڈے گرو نانک صاحب کہندے نے کم کرو ایک نمبر تے آکھیا پہلے نمبر تے کم کرو پھر کیا نام جپو پھر کی کیا ونڈ کے شکو نام بھی ونڈے ہو تے کرت بھی ونڈے ہو پاو جڑی کرت کرو گے ایدے نال گرو کے لنگر چلائے ہو کرت دے نال سیوا کرے ہو غریب غربے دی مدد کرے ہو کم ہتھی کرنا ہے ہتھ سچ دی کمائی کرو اودو بعد پھر نام جپو کرت بھی ونڈیا کرو تے نام بھی ونڈیا کرو اج کل کئی کہندے نا او دسی نا کسے نو پاپ چڑھ جائے گا اے نام تینوں مل گیا اگے نہ دسی ਕੋਈ ਦੁਨੀਆਂ ਵਿੱਚ ਏਦਾਂ ਦਾ ਨਾਮ ਹੋ ਸਕਦਾ ਜਿਹੜਾ ਨਾਮ ਪਾਪ ਚੜਾਉਂਦਾ ਹੋਵੇ? ਨਾਮ ਬੰਦੇ ਦੇ ਕੰਨਾਂ 'ਚ ਪਏ ਤੇ ਨਾਮ ਪਾਪ ਚੜਾ ਦੇਵੇ, ਨਾਮ ਬੋਝ ਪਾ ਦੇਵੇ? ਓਏ ਨਾਮ ਫਾਈਆਂ ਕੱਟਦਾ ਹੈ, ਬੰਧਨ ਕੱਟਦਾ ਹੈ, ਬੰਧਨ ਪਾਉਂਦਾ ਨਹੀਂ। ਇਹ ਸਾਡੇ ਸਤਿਗੁਰਾਂ ਨੇ ਆਖਿਆ, ਜਪੋ ਤੇ ਜਪਾਓ, ਲੋਕਾਂ ਦਾ ਭਲਾ ਹੋਏਗਾ ਸੁਣ ਕੇ। ਜਿਹੜਾ ਗੱਜ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ ਉਹਦਾ ਵੀ ਭਲਾ ਹੈ। ਕਿਰਤ ਵੀ ਵੰਡਿਓ, ਕਿਰਤ ਵੀ ਵੰਡਿਓ ਤੇ ਕੀਰਤੀ ਵੀ ਵੰਡਿਓ, ਗੁਣ ਵੀ ਗਾਇਓ। ਪਹਿਲੇ ਨੰਬਰ ਤੇ ਕੰਮ ਕਰੋ, ਕਿਰਤ ਕਰੋ। ਗੁਰੂ ਨਾਨਕ ਨੇ ਆਖਿਆ, ਵਿਹਲਣ ਨਾ ਬਣੀ, ਮੈਂ ਆਪ ਹਲ ਪਿਆ ਵਾਹਨਾ ਸਿੱਖਾ। ਇਹ ਜਾਜਾਂ ਗੁਰੂ ਨਾਨਕ ਸਿਖਾ ਕੇ ਗਏ। ਇਹ ਸਿੱਖਾਂ ਦੀ ਕਾਮਯਾਬੀ ਦਾ ਸਿਹਰਾ ਇਹ ਗੁਰੂ ਨਾਨਕ ਦੇ ਸਿਰ ਹੈ, ਇਹ ਗੁਰੂ ਨਾਨਕ ਦਾ ਆਸ਼ੀਰਵਾਦ ਹੈ, ਇਹ ਗੁਰੂ ਨਾਨਕ ਦੀ ਕਿਰਪਾ ਹੈ ਕਿ ਗੁਰੂ ਨਾਨਕ ਨੇ ਸਿੱਖਾਂ ਨੂੰ ਵਿਹਲਣ ਨਹੀਂ ਬਣਾਇਆ, ਕੰਮ ਕਰਨ ਵਾਲੇ ਕਿਰਤੀ ਬਣਾਇਆ ਹੈ। ਕਿਰਤੀ ਤੇ ਕਿਰਤੀ, ਕਿਰਤੀ ਕੰਮ ਕਰਦਾ ਕਰਦਾ ਕੀਰਤੀ ਵੀ ਕਰੇ। ਤੇ ਸਾਡੇ ਗੁਰਮਤ ਦਾ ਸਿਧਾਂਤ ਹੈ, ਨਾਮਾ ਕਹੇ ਸੁਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਜੀਤ, ਚਿੱਤ ਜੋੜ ਕੇ ਰੱਖੀ ਰੱਬ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲ, ਚਿੱਤ ਮਾਲਕ ਦੇ ਚਰਨਾਂ ਨਾਲ ਜੋੜ ਕੇ ਰੱਖ। ਆਓ ਧਾਰਨਾ ਪੜੋ ਗੱਜ ਕੇ, ਦਾਸ ਬੋਲਦਾ ਫਿਰ ਸਾਰੇ ਸਿੰਘ ਬੋਲਿਆ ਕਰੋ ਭਾਈ। ਇੱਥੇ ਤੇ ਬੜੇ ਪੁਰਾਣੇ ਲੱਗਦੇ ਨੇ ਦੀਵਾਨ ਮਹਾਂਪੁਰਸ਼ਾਂ ਦੇ, ਰਤਵਾੜੇ ਵਾਲੇ ਆਉਂਦੇ ਨੇ ਜਿੱਥੇ ਆਉਂਦੇ ਨੇ, ਤੇ ਸਾਰੇ ਹੀ ਧਾਰਨਾ ਪੜ੍ਹਦੇ ਹੀ ਉਹ ਪਤਾ ਹੀ ਹੈ, ਸਮਝ ਆ ਜਾਂਦੀ ਹੈ। ਧਾਰਨਾ ਸਪਸ਼ਟ ਸੁਣ ਲਓ, ਧਾਰਨਾ ਕੀਰਤਨ ਨਹੀਂ ਹੁੰਦਾ, ਧਾਰਨਾ ਕੀਰਤਨ ਗੁਰਬਾਣੀ ਕੀਰਤਨ ਹੈ। ਜਿਵੇਂ ਆਪਾਂ ਪਹਿਲਾਂ ਕੀਤਾ ਹੈ, ਜਦੋਂ ਆਪਾਂ ਧਾਰਨਾ ਪੜ੍ਹਦੇ ਹਾਂ ਇਹ ਇੱਕ ਸਮਝਣ ਤੇ ਸਮਝਾਉਣ ਦਾ ਤਰੀਕਾ ਹੈ। ਜਿਵੇਂ ਕਵੀਸ਼ਰ ਕਵਿਤਾ ਪੜ੍ਹ ਕੇ ਸਮਝਾਉਂਦਾ ਹੈ, ਢਾਡੀ ਵਾਰਾਂ ਪੜ੍ਹ ਕੇ ਸਮਝਾਉਂਦਾ ਹੈ। ਇੱਕ ਜ਼ਰੀਆ ਧਾਰਨਾ, ਇਹ ਗੁਰਬਾਣੀ ਦਾ ਅਰਥ ਹੈ। ਧਾਰਨਾ ਗੁਰਬਾਣੀ ਦਾ ਅਰਥ, ਇਤਿਹਾਸ ਨੂੰ ਗਾਉਣਾ ਧਾਰਨਾ ਦੇ ਰੂਪ ਵਿੱਚ। ਗੁਰਬਾਣੀ ਕੀਰਤਨ ਕੀ ਹੈ? ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਗੁਰਬਾਣੀ ਦੇ ਸ਼ਬਦ ਵਿੱਚ ਕੁਛ ਆਪਣੇ ਕੋਲੋਂ ਨਾ ਜੋੜੀਏ, ਉਹ ਗੁਰਬਾਣੀ ਕੀਰਤਨ ਹੁੰਦਾ। ਤੇ ਗੁਰੂ ਘਰ ਵਿੱਚ ਕੀਰਤਨੀਆਂ ਦੀ ਪ੍ਰਧਾਨਤਾ, ਭਲੋ ਭਲੋ ਦੇ ਕੀਰਤਨੀਆਂ ਸਤਿਗੁਰੂ ਕਹਿੰਦੇ ਨੇ। ਸੋ ਇਹ ਇੱਕ ਸਮਝਣ ਸਮਝਾਉਣ ਦਾ ਤਰੀਕਾ ਹੈ, ਇਹ ਪੰਗਤੀ ਦਾ ਅਰਥ ਹੈ, ਇਹ ਸੱਚ ਹੈ। ਪੰਗਤੀ ਦਾ ਅਰਥ ਸਾਡੇ ਦਿਮਾਗ 'ਚ ਬਹਿ ਜਾਏ ਤਾਂ ਕਰਕੇ ਆਪਾਂ ਕਹਿੰਦੇ ਹਾਂ ਵੀ ਸਾਰੇ ਬੋਲੋ ਭਾਈ। ਸਾਰੇ ਬੋਲਣਗੇ, ਉਹ ਜਿਹੜਾ ਉਹਦਾ ਅਰਥ ਹੈ, ਸਿਧਾਂਤ ਹੈ, ਸਿੱਖਿਆ ਹੈ, ਉਹ ਸਾਡੇ ਦਿਮਾਗ 'ਚ ਬਹਿ ਜਾਏਗੀ। ਜਦੋਂ ਸਾਡੇ ਦਿਮਾਗ 'ਚ ਪਵੇਗੀ ਫਿਰ ਆਪਾਂ ਉਦਾਂ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿਆਂਗੇ ਹੌਲੀ ਹੌਲੀ। ਸਮਾਂ ਪਾ ਕੇ ਇਸ ਕਰਕੇ ਆਓ, ਬਾਣੀ ਦੀ ਪੰਕਤੀ ਹੈ, ਨਾਮਾ ਕਹੇ ਸੁਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਦਾਸ। ਆ ਇਸ ਪੰਕਤੀ ਦਾ ਅਰਥ ਹੈ। ਪਹਿਲੇ ਹਿੱਸੇ 'ਚ ਦਾਸ ਬੋਲਦਾ, ਫਿਰ ਸਭ ਸਿੰਘ ਬੋਲੋ, ਤੀਸਰੇ ਹਿੱਸੇ ਵਿੱਚ ਸਾਰੀਆਂ ਭੈਣਾਂ ਵੀ ਗੱਜ ਕੇ ਪੜਿਆ ਕਰੋ।
1: ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ,
0: ਹਰੀ ਹਰ ਜਿਹੜਾ ਸਾਡੇ ਦੁੱਖ ਹਰਦਾ, ਕੱਲ ਸੁਣਿਆ ਸੀ, ਰਹੀਮ ਰਹਿਮ ਕਰਦਾ ਤਾਂ ਨਾ ਪਿਆ, ਕਰੀਮ ਕਿਰਪਾ ਕਰਦਾ ਇਹ ਤਾਂ ਨਾ ਪਿਆ। ਰੱਬ ਦਾ ਵੱਖਰੇ ਵੱਖਰੇ ਨਾਂ, ਜਿੱਦਾਂ ਦੀ ਬਖਸ਼ੀਸ਼ ਹੋਈ ਉਹਦਾ ਮੈਂ ਨਾਂ। ਹਰੀ ਹਰ ਦੁੱਖ ਹਰਨ ਵਾਲਾ, ਹਰੀ ਜਿਹਨੇ ਦੁੱਖ ਹਰ ਲਏ ਤਾਂ ਕਹਿੰਦੇ ਆਪਾਂ। ਇਹ ਰੱਬ ਦੇ ਵੱਖਰੇ ਵੱਖਰੇ ਨਾਂ, ਜਿੱਦਾਂ ਦੀ ਕਿਰਪਾ ਉਹਦਾ ਮੈਂ ਨਾਂ ਰੱਖ ਲਿਆ।

0: ਕਰਨਾ ਤੇ ਚਿੱਤ ਮਾਲਕ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਜਿੰਨੇ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਬਾਣੀ ਜਿਨ੍ਹਾਂ ਦੀ ਮੱਥਾ ਟੇਕਦੇ ਆ ਜਿਨ੍ਹਾਂ ਨੂੰ ਇਹ ਸਭ ਕੰਮ ਕਰਨ ਵਾਲੇ ਸੀ, ਭਾਵੇਂ ਰਵਿਦਾਸ ਜੀ ਜੋੜੇ ਗੰਢਦੇ ਸੀ, ਜਿਹੜਾ ਜੋੜੇ ਗੰਢਾਉਣ ਆਇਆ ਉਹਨੂੰ ਰੱਬ ਨਾਲ ਗੰਢ ਦਿੰਦੇ। ਕੋਈ ਜਾਤ ਨਹੀਂ ਗੁਰੂ ਘਰ 'ਚ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਜਿਹੜਿਆਂ ਫਕੀਰਾਂ ਨੂੰ, ਜਿਹੜਿਆਂ ਭਗਤਾਂ ਨੂੰ ਮੰਦਰਾਂ ਵਿੱਚੋਂ ਧੱਕੇ ਪਏ, ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜਾਓ ਭਗਤ ਜੀ, ਉੱਥੋਂ ਤੇ ਤੁਹਾਨੂੰ ਧੱਕੇ ਪਏ ਨੇ, ਤੁਹਾਨੂੰ ਮੈਂ ਹੁਣ ਸੋਨੇ ਦੇ ਹਰਿਮੰਦਰ ਵਿੱਚ ਬਿਠਾਉਂਦਾ, ਤੁਹਾਨੂੰ ਸੋਨੇ ਦੇ ਹਰਿਮੰਦਰ ਵਿੱਚ ਬਿਠਾਉਂਦਾ। ਕਿਉਂ ਬਿਠਾਉਂਦਾ? ਤੁਹਾਡੀ ਬਾਣੀ ਨੂੰ, ਤੁਹਾਡਿਆਂ ਵਿਚਾਰਾਂ ਨੂੰ, ਤੁਹਾਡੇ ਐਕਸਪੀਰੀਅੰਸ ਨੇ ਜਿਹੜੇ, ਤੁਹਾਡੀ ਸੋਚ ਨੂੰ ਮੈਂ ਮੱਥਾ ਟੇਕਣਾ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਧੱਕੇ ਜੀ ਜਿਹੜੇ ਪੈ ਰਹੇ ਨੇ, ਆਓ, ਦੁਨੀਆ ਨੀ ਸੱਚ ਸੁਣਨਾ ਚਾਹੁੰਦੀ, ਪਰ ਮੈਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਤੁਹਾਡਾ ਸੱਚ ਪਸੰਦ ਹੈ, ਮੈਨੂੰ ਤੁਹਾਡੀਆਂ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ। ਵਿਵਹਿਮ ਨਹੀਂ ਕਰਨੇ ਚਾਹੀਦੇ, ਭਰਮ ਨਹੀਂ ਕਰਨੇ ਚਾਹੀਦੇ, ਇਹ ਗੱਲ ਸਤਿਗੁਰੂ ਨੇ ਪਸੰਦ ਕੀਤੀ। ਇਹ ਸਤਿਗੁਰੂ ਦੇ ਘਰ ਦੇ ਸਿਧਾਂਤ ਨੇ ਨਾ ਜਿਹੜੇ ਗੁਰਮੁਖੋ, ਇਹ ਬੜੀ ਜ਼ਰੂਰੀ ਨੇ ਸਮਝਣੇ। ਸਿਧਾਂਤਾਂ ਦਾ ਨਾਂ ਹੀ ਸਿੱਖੀ ਹੈ, ਜਿਹੜੇ ਬੰਦੇ ਦੇ ਅਸੂਲ ਹੀ ਨਹੀਂ ਕੋਈ, ਉਹ ਬੰਦਾ ਕਾਹਦਾ ਹੈ? ਸਿੱਖ ਦਾ ਮਤਲਬ ਹੈ ਅਸੂਲ, ਸਿੱਖੀ ਦੇ ਅਸੂਲ ਜਿਹਦੇ ਕੋਲ ਨੇ ਉਹ ਸਿੱਖ ਹੈ। ਪੱਗ ਬੰਨ ਲਈ ਹੈ, ਦਾੜਾ ਰੱਖਿਆ ਹੋਇਆ ਹੈ, ਤੇ ਵਹਿਮਾਂ ਵਿੱਚ ਪਿਆ, ਜਨਮ ਪੱਤਰੀ ਬਣਾਉਣੀ ਹੈ, ਅੱਜ ਦਿਨ ਮਾੜਾ, ਅੱਜ ਮਹੀਨਾ ਨੀ ਚੰਗਾ, ਹੁਣ ਗੰਧ ਮੂਲ ਚੱਲਦਾ, ਹੁਣ ਪੰਚਕਾਂ ਚੱਲਦੀਆਂ ਨੇ, ਇਹ ਕੌਣ ਹੈ ਜੀ? ਇਹ ਕਸਹਿਰਿਆਂ ਵਾਲੇ ਬਾਹਮਣ ਨੇ, ਇਹ ਪੱਗਾਂ ਵਾਲੇ ਬਾਹਮਣ ਨੇ, ਦਾੜੀ ਰੱਖੀ ਹੋਈ ਹੈ, ਦਸਤਾਰ ਬੰਨੀ ਹੋਈ ਹੈ, ਕੰਮ ਸਾਰੇ ਹੀ ਉਹ ਕਰਦਾ ਹੈ। ਪਰ ਗੁਰੂ ਦਾ ਸਿੱਖ ਹੈ ਜਿਹੜਾ, ਉਹ ਕਦੇ ਨੀ ਕਹਿੰਦਾ ਮਾਘ ਦਾ ਮਹੀਨਾ ਚੰਗਾ, ਅੱਜ ਅੱਜ ਮਾਘ ਮਹੀਨੇ ਨਾਮ ਜਪ ਲਓ, ਕਹਿੰਦੇ ਜੀ ਮਾਘ 'ਚ ਜ਼ਿਆਦਾ ਫਲਦਾ ਹੈ, ਜੇ ਮਾਘ ਚੰਗਾ ਹੈ ਤੇ ਫਿਰ ਫੱਗਣ ਮਾੜਾ ਹੋਏਗਾ, ਫੱਗਣ 'ਚ ਬੱਚਾ ਜੰਮੇਗਾ ਰੂੜੀ ਤੇ ਸੁੱਟਾ ਹੀ ਵੀ ਮਾੜਾ ਹੋ ਗਿਆ ਹੈ, ਵੀਰਵਾਰ ਮਾੜਾ ਕਿਸੇ ਦਾ ਨਹਾਓ ਅਸੀਂ ਭੂਤ ਚਿੰਬੜ ਜਾਣਗੇ, ਬੁੱਧ ਕੰਮ ਸ਼ੁੱਧ, ਬੁੱਧਵਾਰ ਨਹਾਉਂਦਾ ਰਹਿ, ਐਤਵਾਰ ਨਹਾਈ ਚੱਲ ਬਿਮਾਰ ਤੇ ਤੂੰ ਵੀ ਹੋਏਗਾ, ਰੋਗ ਤੇ ਤੈਨੂੰ ਵੀ ਲੱਗਦੇ ਨੇ। ਇਸ ਕਰਕੇ ਸਾਹਾ ਗਣ ਹੈ ਨਕਰ ਹੈ ਵਿਚਾਰ, ਸਾਹੇ ਉੱਪਰ ਏਕੰਕਾਰ, ਕਹਿੰਦੇ ਸਾਹੇ ਨਾ ਗਣੋ ਕਦੇ ਨਾ ਤੋ, ਆ ਦਿਨ ਆ ਦਿਨ ਮਾੜਾ, ਆ ਦਿਨ ਚੰਗਾ। ਸਤਿਗੁਰੂ ਦਾ ਬਚਨ ਪੜ੍ਹ ਕੇ ਵੇਖੋ, ਜਿਸ ਗੁਰ ਮਿਲੈ ਕੋਈ ਵਿਧ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਬਾਹਮਣਾ, ਓਏ ਪੰਡਤਾ, ਝੂਠ ਨਾ ਬੋਲ ਲੋਕਾਂ ਨੂੰ ਠੱਗਣਾ, ਆ ਦਿਨ ਮਾੜਾ ਆ ਦਿਨ ਚੰਗਾ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਸੱਚ ਦੱਸ ਹੋਮੇ ਜਾਏ ਸ਼ਬਦ ਘਰ ਲਈਏ, ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੇ ਸੁਣਾਵੇ ਤੱਤ ਨਾ ਚੀਨੀ। ਕਹਿੰਦੇ ਇੱਦਾਂ ਲੈ ਕੇ ਪੱਤਰੀਆਂ ਜੀਆਂ ਬਹਿ ਜਾਂਦਾ ਹੈ, ਉਹ ਚੌਰਸ ਜੇ ਡੱਬੀਆਂ ਜੀਆਂ ਮਾਰ ਲੈਂਦਾ ਹੈ, ਫਿਰ ਇੱਕ ਦੋ ਤਿੰਨ ਵੀ ਆ ਦਿਨ ਚੰਗਾ ਆ ਦਿਨ ਮਾੜਾ, ਰਾਹੂਏ ਦੇ ਇੱਥੇ ਬੈਠਾ ਹੈ, ਕੇਤੂਏ ਦੇ ਇੱਥੇ ਬੈਠਾ ਹੈ, ਆਪਣ ਕਾਲੇ ਕੁੱਤੇ ਨੂੰ ਰੋਟੀ ਪਾ ਦੇ ਤੇਰਾ ਕੰਮ ਠੀਕ ਹੋ ਜਾਏਗਾ, ਨਾਰੀਅਲ ਨਹਿਰ ਵਿੱਚ ਤਾਰ ਦੇ ਤੇਰਾ ਕੰਮ ਠੀਕ ਹੋ ਜਾਏਗਾ। ਉਹ ਕਹਿੰਦੇ ਪੜ੍ਹਨਾ ਹੈ ਫਿਰ ਲੋਕਾਂ ਨੂੰ ਸੁਣਾਉਣਾ ਹੈ, ਉਹ ਕਹਿੰਦੇ ਤੈਨੂੰ ਗੁਰਮਤ ਦਾ ਪਤਾ ਨਹੀਂ, ਝੂਠ ਨਾ ਬੋਲ ਪਾਂਡੇ ਝੂਠ ਬੋਲਣਾ। ਹੁਣ ਜਿੰਨੇ ਸਾਹੇ ਬਣਾਉਣ ਵਾਲੇ ਨੇ, ਜਿੰਨੇ ਜਨਮ ਪੱਤਰੀਆਂ ਬਣਾਉਣ ਵਾਲੇ ਨੇ, ਜਿੰਨੇ ਪੰਚਕਾਂ ਗੰਢ ਮੂਲ ਦਾ ਵਹਿਮ ਕਰਦੇ ਨੇ, ਗੁਰੂ ਨਾਨਕ ਕਹਿੰਦੇ ਨੇ ਇਹ ਸਭ ਝੂਠ ਬੋਲਦੇ ਨੇ। ਆਖੋ ਸਤਨਾਮ, ਅਸੀਂ ਕਿਹਦੇ ਸਿੱਖ ਹਾਂ? ਗੁਰੂ ਨਾਨਕ ਦੇ। ਤੇ ਅੱਜ ਤੋਂ ਬਾਅਦ ਇਹ ਗੱਲ ਪੱਕੀ ਬੰਨ ਲਓ ਵੀ ਜਿਹੜਾ ਬੰਦਾ ਕਹਿੰਦਾ ਆਹ ਦਿਨ ਮਾੜਾ ਆਹ ਦਿਨ ਚੰਗਾ, ਆਹ ਪੰਚਕਾਂ ਆ ਗੰਢ ਮੂਲ ਆ ਸਾਹਾ ਆ ਜਨਮ ਪੱਤਰੀਆਂ ਨੇ ਆ ਏਦਾਂ ਏਦਾਂ, ਉਹ ਅੱਜ ਤੋਂ ਬਾਅਦ ਪੱਕੀ ਗੰਢ ਬੰਨ ਲੈ, ਮੈਂ ਗੁਰੂ ਨਾਨਕ ਨੂੰ ਮੰਨਣਾ ਹੈ, ਮੈਂ ਕਿਸੇ ਪੰਡਿਤ ਨੂੰ ਨਹੀਂ ਮੰਨਣਾ, ਅੱਜ ਤੋਂ ਬਾਅਦ ਪੱਕਾ ਫਿਰਦੇ ਚ ਵਸਾ ਲਓ, ਇਹ ਗੱਲ ਅੰਦਰ ਬਿਠਾ ਲਓ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਕੋਈ ਲੱਖ ਕਹੀ ਜਾਏ ਸਾਡੇ ਗੁਰੂ ਨਾਨਕ ਝੂਠ ਨਹੀਂ ਬੋਲਦੇ, ਗੁਰਬਾਣੀ ਕਹਿੰਦੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ,
1: ایک ایویں گنتیاں منتیاں نہ کرو وہما نہ کرو. سکھ دھرم ایک آزاد دھرم ہے, آزاد سوچ ہے. آزاد کی مطلب جس بندھن کوئی نہیں, جی کوئی بیڑی نہیں اتنے, کوئی بندھن نہیں. ستگر جی نے ایڈی سڈے سے کرپا کی, سب وہما تو دور کیتا. میں تمہیں پچھلے دوران چ بھی کہا سی سارے ڈر چکے نے اتوں تک کہ موت تو بھی نہیں ڈرتا سکھ, سکھ سے مرن کو بھی نہیں ڈرتا. ایداں دا گرو دا سکھ, ایداں دا سکھ بنایا, ایداں دا اتہاس ہے ساڈا. پڑھ کے ویکھو بھائی تارو سنگھ ورگیاں دی جیونیاں پڑھو. پھولے دے رہن والا سی تارو سنگھ, پھولا پنڈ سی, بڑا تجدید سکھ, بندگی والا. تے کردا کی ہوندا سی, لنگر لایا سی چھوٹا جا لنگر اپنے گھر وچ, چھولے وغیرہ ہوندے سی, جہو جا چلدا سی لنگر. غریب غربے دی مدد کردا سی, سیوا کردا سی, سیوا کردا سی بڑی پیار نال. ہن بھائی تارو سنگھ دی سوبھا لوگ بہت کردے سی, سماں خالصے تے ماڑا سی. جنگلاں دے وچ سنگھ لکے ہوئے رہندے سی, جنگلاں دے وچ کتے کتے سنگھاں نے آنا. بھائی تارو سنگھ نے انہاں نوں پرشادہ چڑھا دینا, کسے نوں کپڑے لے دینے, کسے نوں بستر لے دینے, انہاں دی سیوا کرنی. بھائی تارو سنگھ نے بڑے پیار نال, بھائی تارو سنگھ بڑے رنگے ہوئے گرسکھ سن, دگ دگ کرتا چہرہ. 25-26 سال دی عمر ہوئی تھی, آپ پھاکے بھی کٹ لینے, بھکھے بھی رہ لینا, پر آئے ہوئے سنگھاں دی سیوا بڑی کرتا سی. سنگھاں دے دن ماڑے چلتے سی, جکریا خان پھڑ پھڑ کے لب لب کے سنگھاں نوں شہید کر رہا سی. تے بھائی صاحب بھائی تارو سنگھ دی شکایت بھی ہر بھگت نرنجنیے نے جا کے جکریا خان کول کیتی, بھی تسی تے سنگھاں نوں پھڑتے پھردے ہو لاہور دے بالکل نال. پھولے پنڈ وچ تارو سنگھ نامک ایک سکھ رہندا ہے, وہ آئے. ہم ہل جل ویکھ لیا کئی سنگھاں دی, میں جدوں ہی تارو سنگھ دا نام لیا وچ 15-20 اٹھ کے تر پئے بھی پئے, ہن لمبا ہی کام چلنا, یہ نہیں پتا بھی 2 گھنٹے نہ نپڑے چلیے ہن, بھی جے تسی جانا سی پھر آنا کیوں سی, پھر وچ وچالے اٹھن دا کی مطلب. مساں تے اج دن لگا ہے, مساں پیار نال سنگت جڑی ہے. دیکھو اپنا اپنا سبھاؤ ہوندا ہے, ہور ماں پرشاں دا مینوں پتا نہیں کدہ کدہ دا سسٹم ہے, پر میں اپنے اتنے پروگرام وچ تسی کوئی بھی سیڑیاں چ ویکھو ماڑی دی بھی ہل جل ہووے تے میرے من نوں ایک ایدا لگدا جیویں کسے نے کوئی تیر ماریا ہو, کیونکہ پیار نال آپاں بیٹھے ہاں, ساری سنگت دھیان نال جڑی, پھر ساریاں دا من ہلدا ہے. وچ کئی کہن گے تے متھا ٹیکن آئے تاں متھا تے تیرے نیڑے بھی گردوارا ہونا, اتھے ٹیک لینا یا پھر اندر ٹیک, دوار تے جے بیٹھا تے پھر ٹیک کے بہ, وچ وچالے ہل جل نہیں ہونی چاہیے, یہ عادت پانی چاہیے سن. ساری سنگت دا پھر ایہدے نال من رس خراب ہو جاندا. سنگت وچ باپ پرش کہندے ہوندے سی 12-12 سال رہی ہے سنتاں دی ٹولی, پھر جا کے آؤں سادھواں دی بولی. کہندے 12-12 سال سنگت کریے پھر جا کے بہنا ہی ہوتا ہے, بہن کا کتا ہوتا ہے سنگت وچ رہنی, بہنی, کہنی, سہنی, ان چاروں تو پتا لگتا بھی سکھ کا جیون کہو جہ. رہنی کتنا دی, رہندا کیویں ہے, بہندا کیویں ہے, بہنی کتنا دی ہے, رہنی بہنی کہندا کیویں ہے, بولدا کیویں ہے, کہنی تے سہنی, سہنی کتنا دی ہے, سہ کتنا لگدا. اس کر کے سنگت وچ جے پیار نال ویکھو, ایڈی دوروں آئے ہاں تے 2 دن تے ویسے ہی خراب ہو گئے سی, اج من اکاگر کر کے بیٹھنا چاہیے. میں بہتا سماں نہیں لواں گا, 3:15 بج گئے, میرے کو 1.25 گھنٹہ ہو گیا لگے نو, تے مگر کتنا ٹائم رہ گیا, 45 منٹ, 1.25 گھنٹہ تے لنگ گیا اپنا, تے 45 منٹ رہ گئے, 1.25 گھنٹہ. تے سببی میلے نے روز روز تے اسی بھی نہیں آنا, پتا ہے کوئی نہیں, ایتھے جاندے ہیں کتے گڈی ٹھک جائے تے بھوگ پی جائے, پتا لگنا ہے کدی فوٹو تے کدوں ہار پی جانا. سنو ਕਿਹਦੀ ਫੋਟੋ ਤੇ ਕਦੋਂ ਹਾਰ ਪੈ ਜਾਣਾ ਪਤਾ ਹੈ? ਕੋਈ ਭਰੋਸਾ ਹੈ? ਤੇ ਕਦੀ ਕਦੀ ਸਬੱਬ ਨਾਲ ਮੇਲਾ ਹੁੰਦਾ ਹੈ। ਸੁਣਿਓ, ਰੋਜ਼ ਪੜ੍ਹਦੇ ਆ, ਭਈ ਪ੍ਰਾਪਤ ਮਾਨੁਖ, ਸਭ ਤੋਂ ਆਉਂਦਾ ਬੋਲਿਆ ਕਰੋ, ਭਈ ਪ੍ਰਾਪਤ ਮਾਨੁਖ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਰਦ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਕਾਜ ਦਾ ਅਰਥ ਕੀ ਹੈ? ਕੰਮ ਨਹੀਂ, ਕੰਮ ਨਹੀਂ ਹੈ ਜੀ ਅਰਥ ਇਹਦਾ, ਵੀ ਤੂੰ ਹੋਰ ਕੰਮ ਨਾ ਕਰਿਆ ਕਰ, ਤੇਰੇ ਕਿਸੇ ਕੰਮ ਨਹੀਂ ਹੋਣੇ, ਕੰਮ ਤੇ ਕਰਨੇ ਪੈਣਗੇ ਰੋਟੀ ਲਈ ਢਿੱਡ ਲਈ। ਪਹਿਲਾਂ ਤੇ ਰੌਲਾ ਪਾ ਕੇ ਠੇ ਵੀ ਕਿਰਤ ਕਰਨੀ ਹੈ, ਕਿਰਤ ਕਰਨੀ ਹੈ। ਅਮਰ ਕਾਜ ਦਾ ਅਰਥ ਇੱਥੇ ਕੀ ਹੈ? ਕਹਿੰਦੇ ਹੋਰ ਪੂਜਾ ਕਰਨੀ, ਹੋਰ ਐਵੇਂ ਵਹਿਮਾਂ ਚ ਪਏ ਰਹਿਣਾ ਵੀ ਰੱਬ ਨੂੰ ਖੁਸ਼ ਕਰਦੇ ਰਹਿਣਾ। ਕਹਿੰਦੇ ਰੱਬ ਨੂੰ ਮਿਲਣ ਦਾ ਇੱਕੋ ਇੱਕ ਰਾਹ ਹੈ, ਹੋਰ ਕੁਛ ਨੀ ਕੰਮ ਆਉਣਾ। ਅਮਰ ਕਾਜ ਤੇਰੇ ਕਿਤੇ ਨਾ ਕਾਮ। ਅੱਛਾ ਜੀ, ਕੰਮ ਕੀ ਆਏਗਾ? ਮਿਲ ਸਾਧ ਸੰਗਤ ਭਜ ਕੇਵਲ ਰਾਮ। ਸੰਗਤ ਵਿੱਚ ਬੈਠ, ਸੰਗਤ ਵਿੱਚ ਬੈਠ ਕੇ ਸੁਭਾਅ ਬਣਾ, ਆਦਤ ਪਕਾ ਲੈ। ਇਸ ਕਰਕੇ ਸੰਗਤ ਜੀ, ਜੇ ਦੋ ਦਿਨ ਪਿਆਰ ਨਾਲ ਲੱਗ ਜਾਂਦੇ ਨਾ, ਫਿਰ ਮੈਨੂੰ ਆਹ ਗੱਲ ਕਹਿਣੀ ਨਹੀਂ ਸੀ ਪੈਣੀ, ਮੇਰਾ ਮਨ ਵੀ ਖੁਸ਼ ਹੋਣਾ ਸੀ। ਪਰ ਆਹ ਮਜਬੂਰੀ ਹੈ ਕਿ 45 ਮਿੰਟ 4 ਵਜੇ ਮੈਂ ਅਨੰਦ ਸਾਹਿਬ ਪੜ੍ਹਦਾ, ਸਿਰਫ 45 ਮਿੰਟ ਬਚਦੇ ਨੇ ਤੇ ਪਿਆਰ ਨਾਲ ਬੈਠਾ। ਨਾਲੇ ਇਹ ਵੀ ਮੈਨੂੰ ਪਤਾ ਹੈ ਉਹ 2-4 ਹੁੰਦੇ ਨੇ ਵਿੱਚ, ਬਾਕੀ ਸਾਰੇ ਤੇ ਪਿਆਰ ਵਾਲੇ ਹੀ ਹੁੰਦੇ, ਸੁਣਨ ਵਾਲੇ ਹੁੰਦੇ ਨੇ, ਸਰੋਤੇ। ਪਿਆਰ ਨਾਲ ਸਾਰੇ ਰਲ ਕੇ ਆਪਾਂ ਗਾਈਏ ਵੀ ਤੇ ਸੁਣੀਏ ਵੀ। ਸੁਣਾਉਣ ਵਾਲੇ ਨਾਲੋਂ ਸੁਣਨ ਵਾਲੇ ਨੂੰ ਜ਼ਿਆਦਾ ਵੱਡਾ ਫਲ ਮਿਲਦਾ ਹੈ। ਸੁਣਦੇ ਪਨੀਤ, ਕਹਿੰਦੇ ਪਵਿੱਤ, ਕਹਿਣ ਵਾਲੇ ਜਿਹੜੇ ਨੇ ਉਹ ਪਵਿੱਤਰ ਨੇ, ਸੁਣਨ ਵਾਲੇ ਪੁਨੀਤ ਨੇ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਇਹ ਕਹਿ ਲਓ ਵੀ 3 ਗੁਣਾ ਜ਼ਿਆਦਾ ਫਲ ਸੁਣਨ ਵਾਲੇ ਨੂੰ ਮਿਲਦਾ ਹੈ ਜਿਹੜਾ ਸੰਗਤ ਵਿੱਚ ਪਿਆਰ ਨਾਲ ਬੈਠ ਕੇ ਸੁਣਦਾ, ਪਿਆਰ ਨਾਲ ਬੈਠ ਕੇ ਸੁਣਦਾ। ਗਾਵੀਏ, ਸੁਣੀਏ, ਮਨ ਰੱਖੀਏ, ਭਾਉ ਪ੍ਰੇਮ ਕਰੇ, ਗਾਏ ਵੀ ਪ੍ਰੇਮ ਨਾਲ, ਸੁਣੇ ਵੀ ਪ੍ਰੇਮ ਨਾਲ, ਸ਼ਰਧਾ ਨਾਲ। ਫਾਰਮੈਲਿਟੀ ਨਾ ਕਰੇ, ਬੱਧਾ ਚੱਟੀ ਨਾ ਭਰੇ, ਤੇ ਬੱਧਾ ਚੱਟੀ ਭਰਨਿਆ ਫਿਰ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਫਿਰ ਕਿਸੇ ਲੇਖੇ ਚ ਨਹੀਂ ਪੈਂਦੇ। ਇਸ ਕਰਕੇ ਸੰਗਤ ਜੀ, ਥੋੜਾ ਸਮਾਂ ਇਕਾਗਰਤਾ ਬਣਾ ਕੇ ਰੱਖੋ। ਭਾਈ ਤਾਰੂ ਸਿੰਘ ਬੜਾ ਚੜ੍ਹਦੀ ਕਲਾ ਵਾਲਾ ਸਿੰਘ ਸੀ, ਡਗ ਡਗ ਕਰਦਾ ਚਿਹਰਾ ਤੱਕ ਕੇ ਜਿਹੜਾ ਵੀ ਉਹਨੂੰ ਮਿਲਦਾ ਸੀ ਗਦਗਦ ਹੋ ਜਾਂਦਾ ਸੀ। ਕਿਉਂਕਿ ਗੁਰੂ ਦੇ ਸਿੱਖ ਜਿੰਨੇ ਵੀ ਹੋਣਗੇ, ਪਿਆਰਿਓ ਯਾਦ ਰੱਖੋ, ਰੰਗ ਦੀ ਗੱਲ ਨਹੀਂ ਇੱਥੇ, ਗੱਲ ਕਰਮ ਦੀ ਹੈ। ਮਰਦ ਦਾ ਬਚਨ ਪੜ੍ਹੋ, ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਪੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਤੇਗ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਕਹਿੰਦੇ ਜਿਹੜਾ ਰੋਜ਼ ਸਾਧ ਸੰਗਤ ਦੇ ਦਰਸ਼ਨ ਕਰੇਗਾ ਉਹ ਦਰਸ਼ਨੀ ਬਣ ਜਾਏਗਾ, ਦਰਸ਼ਨੀ। ਆਪਾਂ ਕਹਿੰਦੇ ਕਈ ਵਾਰੀ ਉਹ ਕਿੰਨਾ ਦਰਸ਼ਨੀ ਸਿੱਖ ਹੈ, ਦਵਾਲਾ ਸਜਾਇਆ ਹੋਵੇ, ਗੁਰੂ ਕਾ ਸਿੰਘ ਚੱਕਰ ਲੱਗੇ ਆ, ਤਿਆਰ ਪਰ ਤਿਆਰ ਚੋਲਾ ਪਾਇਆ, ਹੱਥ ਚ ਸ੍ਰੀ ਸਾਹਿਬ ਕਈ ਨਿਹੰਗ ਸਿੰਘ ਵੇਖੇ ਆ। ਆਪਾਂ ਕਹਿੰਦੇ ਕਿੰਨਾ ਦਰਸ਼ਨੀ ਸਿੱਖ ਹੈ, ਦਰਸ਼ਨ ਕਰਕੇ ਭੁੱਖ ਲੈਂਦੀ ਹੈ, ਇਹਨੇ ਨਾ ਦਰਸ਼ਨੀ। ਉਹ ਕਹਿੰਦੇ ਬੰਦਾ ਕਾਲਾ ਕੋਝਾ ਵੀ ਹੋਵੇ ਪਰ ਜੇ ਰੱਬ ਰੱਬ ਕਰਨ ਵਾਲਾ ਹੋਏਗਾ ਨਾ, ਉਹ ਪਿਆਰਾ ਲੱਗੇਗਾ ਜ਼ਰੂਰ, ਸੋਹਣਾ ਜ਼ਰੂਰ ਲੱਗੇਗਾ, ਸੋਹਣਾ ਲੱਗੇਗਾ। ਕੋਇਲ ਨਾਲੋਂ ਕਾਲਾ ਕੋਈ ਨਹੀਂ, ਬਗਲੇ ਨਾਲੋਂ ਚਿੱਟਾ ਕੋਈ ਨਹੀਂ, ਪਰ ਕਦੇ ਕਿਸੇ ਨੇ ਚਿੱਟੇ ਬਗਲੇ ਨੂੰ ਪਿੰਜਰੇ 'ਚ ਪਾ ਕੇ ਨਹੀਂ ਰੱਖਿਆ ਵੀ ਸੋਹਣਾ ਬੜਾ ਲੱਗਦਾ ਹੈ। ਆਪਾਂ ਕਹਿੰਦੇ ਮਾਰੋ ਗੋਲੀ ਗੱਡੀਆਂ ਮੱਛੀਆਂ ਖਾਂਦਾ ਹੈ, ਇਸ ਤੋਂ ਕੀ ਕਰਾਉਣਾ ਹੈ? ਸੋਹਣਾ ਨਹੀਂ ਲੱਗਦਾ ਹੈ ਚਿੱਟਾ, ਅੱਖਾਂ ਨੂੰ ਸੋਹਣਾ ਨਹੀਂ ਲੱਗਦਾ, ਬਗਲੇ ਨਾਲੋਂ ਚਿੱਟਾ ਕੋਈ ਨਹੀਂ, ਕੋਇਲ ਨਾਲੋਂ ਕਾਲਾ ਕੋਈ ਨਹੀਂ, ਕਾਲੀ ਕੋਇਲ ਹੈ। ਹਰ ਬੰਦਾ ਕਹਿੰਦਾ ਇਹ ਬੋਲਦੀ ਰਹੇ ਤੇ ਅਸੀਂ ਸੁਣਦੇ ਰਹੀਏ, ਕੋਇਲ ਸ਼ਾਹ ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ, ਉਹਨੂੰ ਉਹਦਾ ਗੁਣ ਤਾਰ ਗਿਆ, ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਕਿਉਂਕਿ ਉਹਨੂੰ ਉਹਦਾ ਔਗਣ ਮਾਰ ਗਿਆ, ਔਗਣ ਡੱਡੀਆਂ ਮੱਛੀਆਂ ਖਾਂਦਾ। ਅਸਲ ਵਿੱਚ ਬੰਦੇ ਦੇ ਗੁਣਾ ਕਰਕੇ ਸਤਿਕਾਰ ਹੁੰਦਾ ਹੈ, ਰੰਗ ਕਰਕੇ ਨਹੀਂ, ਰੰਗ ਜਿੱਦਾਂ ਦਾ ਮਰਜ਼ੀ ਹੋਵੇ। ਤੇ ਬਾਕੀ ਜਿਹੜਾ ਸਿਮਰਨ ਵਾਲਾ ਹੈ, ਭਜਨ ਕਰਨ ਵਾਲਾ ਹੈ, ਬੰਦਗੀ ਵਾਲੀ ਰੂਹ ਹੈ, ਉਹ ਕਾਲਾ ਕੋਝਾ ਜਿੱਦਾਂ ਦਾ ਮਰਜ਼ੀ ਹੋਵੇ, ਸਾਧ ਸੰਗਤ ਵਿੱਚ ਜਿਹੜਾ ਰੋਜ਼ ਆਏਗਾ, ਗੁਣ ਉਹਦੇ ਅੰਦਰ ਨੇ, ਉਹ ਦਰਸ਼ਨੀ ਲੱਗੇਗਾ, ਉਹ ਪਿਆਰਾ ਲੱਗੇਗਾ। ਉਹ ਸੋਹਣਾ ਲੱਗੇਗਾ ਤੇ ਸੰਗਤ ਕਰਦੇ ਆ ਸਮਾਂ ਜ਼ਰੂਰ ਲੱਗਦਾ ਹੈ। ਇੱਕ ਮਹਾਂਪੁਰਸ਼ਾਂ ਕੋਲ ਗਿਆ ਕਹਿੰਦਾ ਬਾਬਾ ਜੀ ਬੜਾ ਰੌਲਾ ਪਾਉਂਦੇ ਹੋ, ਨਾਮ ਜਪੋ ਨਾਮ ਜਪੋ ਨਾਮ ਜਪਣ ਨਾਲ ਕੀ ਹੋ ਜਾਂਦਾ? ਅੱਗੇ ਹੋਣਾ ਕੀ ਹੈ? ਜਿਹੜਾ ਨਾਮ ਜਪਦਾ ਨਾ ਉਹਦੇ ਚਿਹਰੇ ਤੇ ਨੂਰ ਆ ਜਾਂਦਾ। ਕਹਿੰਦਾ ਮੈਂ ਜਪਾਂਗਾ ਆ ਜਾਏਗਾ? ਕਹਿੰਦੇ ਕਿਉਂ ਨੀ ਆਏਗਾ? ਨਾਮ ਜਿਹੜਾ ਜਪਦਾ ਉੱਥੇ ਦੂਰ ਆ ਜਾਂਦਾ। ਉਹ ਘਰ ਗਿਆ, ਸ਼ਾਮ ਨੂੰ ਪੀ ਲਈ ਸ਼ਰਾਬ, ਰੱਜ ਲਿਆ ਰਾਤ ਨੂੰ, ਚੇਤਾ ਭੁੱਲ ਜਾਂਦੇ ਨੇ ਰਾਤ ਨੂੰ ਬਚਨ ਭੁੱਲ ਜਾਂਦੇ ਨੇ, ਸਵੇਰੇ ਸਵੇਰੇ ਚੇਤਾ ਆ ਜਾਂਦੇ, ਸੰਤਾਂ ਨੇ ਬਚਨ ਕੀਤਾ ਰਾਤ ਨੂੰ ਭੁੱਲ ਜਾਂਦੇ। ਉਹ ਸ਼ਾਮ ਨੂੰ ਰੱਜ ਕੇ ਸ਼ਰਾਬ ਨਾਲ ਘਰ ਗਿਆ, ਡਿੱਗ ਪਿਆ ਚੌਂਕੇ ਤੇ, ਚੌਂਕੇ ਸੀ ਚੁੱਲ੍ਹਾ, ਚੁੱਲ੍ਹੇ ਕੋਲ ਪਿਆ ਸੀ ਤਵਾ ਤੇ ਤਵੇ ਤੇ ਹੱਥ ਲੱਗ ਗਿਆ। ਹੁਣ ਬੀਬੀ ਖਾਲੀ ਚ ਕਿਹੜਾ ਪਤਾ ਲੱਗਦਾ ਉਹ ਹੱਥ ਕਿਤੇ ਮੂੰਹ ਤੇ ਮਲਿਆ ਗਿਆ ਹੋਣਾ ਸੁੱਤੀ। ਸਵੇਰੇ ਘਰ ਵਾਲੀ ਆਈ, ਅੱਛਾ ਡੱਫ ਲੈ ਉਹਨਾਂ ਨੂੰ ਤਾਂ ਏਦਾਂ ਹੀ ਬੋਲਦੀਆਂ, ਜਿਹੜੇ ਏਦਾਂ ਦੇ ਪੀਣ ਖਾਣ ਵਾਲਿਆਂ ਦਾ ਕਿਹੜਾ ਸਤਿਕਾਰ ਹੁੰਦਾ? ਤੁਸੀਂ ਜਿਹੜੀ ਮਰਜ਼ੀ ਬੀਬੀ ਨੂੰ ਪੁੱਛ ਲਓ ਸਿੰਘ ਕਿੱਥੇ ਗਿਆ, ਇੱਥੇ ਹੀ ਮੋਹਰਾ ਪੀ ਕੇ ਡਿੱਗਿਆ ਹੋਣਾ ਕਿਤੇ, ਏਦਾਂ ਹੀ ਕਹਿੰਦੀਆਂ। ਇਹ ਥੋੜਾ ਕਹਿੰਦੀਆਂ ਵੀ ਸਰਦਾਰ ਜੀ ਬਾਹਰ ਗਏ ਨੇ, ਸਰਦਾਰ ਜੀ ਜਿਹੜਾ ਹੈ ਉਹਨੂੰ ਹੀ ਕਹੇਗੀ ਸਰਦਾਰ ਜੀ। ਸਰਦਾਰਾਂ ਵਾਲੇ ਕੰਮ ਕਰਦਾ ਜਿਹੜਾ ਬੰਦਿਆਂ ਵਾਲੇ, ਉਹਦੀ ਤਾਂ ਕਦਰ ਕਰਦੀਆਂ ਨੇ ਬੀਬੀਆਂ। ਤੇ ਜਿਹੜਾ ਬੰਦਾ ਪੀਣ ਖਾਣ ਵਾਲਾ ਖਾ ਕੇ ਸੁੱਕਾ ਮਾਲ ਫੁੱਕੀਆਂ ਪੈ ਰਹਿਣਾ ਸਾਰਾ ਸਾਰਾ ਦਿਨ, ਜੋ ਪਤਾ ਹੀ ਆ ਫਿਰ ਕਿਵੇਂ ਬੋਲਦੀਆਂ ਨੇ, ਇੱਥੇ ਪਿਆ ਮੋਹਰਾ ਪੀ ਕੇ। ਏਦਾਂ ਹੀ ਕਹਿਣਾ ਉਹਨਾਂ ਨੇ ਗਲਾਸੀਆਂ ਚ ਘੋਲ ਕੇ ਕਿੱਲਿਆਂ ਦੇ ਕਿੱਲੇ ਪੀ ਗਏ ਨੇ ਕਈ ਪਿਆਰੇ, ਅਜੇ ਵੀ ਢਿੱਡ ਨਹੀਂ ਭਰੇ ਉਹਨਾਂ ਨੇ, ਕਿੱਲਿਆਂ ਦੇ ਕਿੱਲੇ ਬਰਬਾਦ ਕਰ ਦਿੱਤੇ ਨੇ ਪੀਣ ਖਾਣ ਵਾਲਿਆਂ ਨੇ, ਬਰਬਾਦ ਹੋ ਗਏ। ਅੱਜ ਕਈ ਕਹਿੰਦੇ ਸਾਡੇ ਵੱਡੇ ਬੁੱਢੇ ਜਿਹੜੇ ਸਾਡੇ ਵੱਡੇ ਸੀ ਉਹਨਾਂ ਦਾ ਬੇੜਾ ਬਹਿ ਗਿਆ, ਪੀ ਕੇ ਸਾਰੀ ਖਰਾਬ ਕਰ ਦਿੱਤੀ, ਫਲਾਣਾ ਸਾਡਾ ਸ਼ਰੀਕ ਇੰਨੀ ਜ਼ਮੀਨ ਬਣਾ ਗਿਆ, ਸਾਡੇ ਵਾਲਾ ਹੀ ਮਾੜਾ ਸੀ ਬਾਪੂ, ਕਹਿੰਦੇ ਨੇ ਨਾ ਕਈ ਏਦਾਂ ਹੀ ਬਣੇਗੀ। ਫਿਰ ਉਸ ਵੇਲੇ ਜੋ ਰਾੜੇ ਵਾਲੇ ਮਹਾਂਪੁਰਖ ਕਹਿੰਦੇ ਹੋਣਗੇ ਉਹਨਾਂ ਦੀ ਮੰਨ ਲੈਂਦਾ ਤੇ ਆਪਾਂ ਕਹਾਂਗੇ ਚੰਗਾ ਹੀ ਰਹਿਣਾ ਸੀ, ਮਾੜਾ ਕੀ ਕਰਦੇ ਸੀ? ਮਹਾਤਮਾ ਨੇ ਮਾੜਾ ਕੀ ਕਰਨਾ? ਸ਼ਰਾਬ ਨਿਕਲਣੀ ਹੈ ਤੇਰੇ ਘਰੋਂ ਨਿਕਲਣੀ, ਸਤਿਗੁਰ ਨੇ ਤੈਨੂੰ ਜੇ ਅਮਰ ਦੀ ਦਾਤ ਦੇ ਦਿੱਤੀ ਤੇ ਸਰੀਰ ਤੇਰਾ ਬਚਣਾ ਹੈ। ਸ਼ਰਾਬਾਂ ਨਾਲ ਕਿੰਨੀਆਂ ਬਿਮਾਰੀਆਂ ਹੋ ਰਹੀਆਂ, ਕਿੰਨੇ ਰੋਗ ਲੱਗਦੇ, ਭਲਾ ਸਾਡਾ ਹੋਣਾ ਸੀ। ਆਪਾਂ ਕਹਿੰਦੇ ਹਾਂ ਜੀ ਬੜਾ ਔਖਾ ਹੈ ਜੀ, ਬੜਾ ਬੰਧਨ ਹੈ ਜੀ, ਬੜਾ ਔਖਾ ਹੈ ਜੀ, ਇੱਦਾਂ ਕਿਹੜਾ ਰੱਖੇ? ਤੁਹਾਨੂੰ ਚੇਤਾ ਮੈਂ ਪਰਸੋਂ ਵੀ ਸੁਣਾਇਆ ਸੀ ਗੁਰਦੁਆਰੇ ਉਹ ਪੈਲਸ ਵਿੱਚ ਗਏ, ਉਹ ਕਹਿੰਦੇ ਫਲਾਣਾ ਸਿਰ ਕੀ ਹਾਲ ਹੈ ਤੇਰਾ, ਠੀਕ ਠਾਕ ਹੈ? ਉਹ ਉੱਥੇ ਡੂੰਘੇ ਭਰੇ ਸ਼ਰਾਬਾਂ ਦੇ ਉਸ ਮਾਸ ਦੇ, ਉਹ ਕੀ ਹਾਲ ਹੈ? ਹਾਲ ਕਾਹਦਾ ਜੀ, ਬਸ ਜਿਹੜੀ ਮੂੰਗੀ ਮਛਰੀ ਲਿਖੀ ਹੈ ਖਾਈ ਜਾਂਦੇ ਆ ਹੋਰ ਕੀ, ਕਿਉਂਕਿ ਸ਼ਰਾਬ ਉਹ ਤਾਂ ਖਾ ਸਕਦਾ ਨਹੀਂ, ਅੰਮ੍ਰਿਤਧਾਰੀ ਹੈ ਜਿਹੜਾ ਉਹਨੇ ਖਾਣਾ ਨਹੀਂ, ਜਿਹੜੀ ਕਰਮਾਂ ਚ ਮੂੰਗੀ ਮਛਰੀ ਲਿਖੀ ਖਾਈ ਜਾਂਦੇ ਹੋਰ ਕੀ ਹੈ, ਕਿਉਂਕਿ ਹੁਣ ਬੰਧਨ ਹੈ, ਔਖਾ ਹੈ ਜੀ ਕੰਮ, ਪਰ ਹੈ ਭਲਾ ਹੈ ਸਾਡਾ, ਭਲਾ ਹੈ ਸਾਨੂੰ ਅੱਜ ਸਮਝ ਨਹੀਂ ਆਉਂਦੀ ਪਰ ਹੈ ਸਾਡਾ ਹੀ ਭਲਾ ਹੈ। ਉਹ ਪੀਤੀ ਖਾਧੀ ਵਿੱਚ ਡਿੱਗ ਪਿਆ, ਚੌਂਕੇ ਦੇ ਵਿੱਚ ਲੱਗਿਆ ਹੱਥ ਮੂੰਹ ਤੇ, ਉਹ ਰਾਤ ਨੂੰ ਸਵੇਰੇ ਘਰ ਵਾਲੀ ਕਹਿੰਦੀ ਚਾਹ ਪੀ ਲੈ, ਕਹਿੰਦਾ ਉਹ ਰਾਮ ਰਾਮ ਸਵੇਰੇ ਲੱਗ ਪਿਆ, ਦੋ ਕੁ ਮਿੰਟ ਕੀਤਾ ਜੇ ਉੱਤੇ ਲੈ ਕੇ ਕੱਪੜਾ ਗਿਆ, ਰਾਮ ਰਾਮ ਚੇਤਾ ਆਇਆ, ਬੱਚਨ ਚ ਘਰ ਵਾਲੀ ਚਾਹ ਲੈ ਆਈ, ਪੀ ਲੈ ਚਾਹ, ਕਹਿੰਦਾ ਚਾਹ ਫੇਰ ਪੀਨਾ, ਵੇਖਦਾ ਭਲਾ ਮੇਰੇ ਮੂੰਹ ਵੱਲ ਵੀ ਨੂਰ ਆ ਗਿਆ, ਰਾਤ ਸ਼ਰਾਬ ਪੀਤੀ ਸੀ, ਅਰੇ ਮਿੰਟ ਦੋ ਹੀ ਕੀਤਾ, ਰੱਬ ਰੱਬ ਵੇਖਾ ਬੜਾ ਆ ਗਿਆ ਨੂਰ। ਉਹ ਆਉਂਦੀ ਹੈ ਜੇ ਤੇ ਨੂਰ ਦਾ ਰੰਗ ਹੁੰਦਾ ਕਾਲਾ ਫਿਰ ਤੇ ਘਟਾ ਹੀ ਚੜੀਆਂ ਪੈਂਦੀਆਂ, ਤੇ ਜੇ ਨੂਰ ਦਾ ਰੰਗ ਹੁੰਦਾ ਲਾਲ ਫਿਰ ਤੇਰਾ ਪਹਿਲਾਂ ਵਾਲਾ ਵੀ ਗਿਆ ਬੜੀਆ, ਫਿਰ ਤੇ ਪਹਿਲਾਂ ਵਾਲਾ ਵੀ ਜਿਹੜਾ ਸੀ ਨਾ ਮਾੜਾ ਮੋਟਾ ਉਹ ਵੀ ਗਿਆ। ਇਹ ਸੱਚੀ ਗੱਲ ਹੈ, ਆਪਾਂ ਪਤਾ ਨੂਰ ਕਿੱਦਾਂ ਦਾ ਭਾਲਦੇ ਆ, ਬਸ ਚਾਰ ਕੁ ਦਿਨ ਵਾਹਿਗੁਰੂ ਵਾਹਿਗੁਰੂ ਕਰੀਏ ਤੇ ਪੜ ਜਾਈਏ ਬਾਬਾ ਗੁਰਦੀਪ ਸਿੰਘ, ਬਸ ਚਾਰ ਕੁ ਦਿਨ ਵਾਹਿਗੁਰੂ ਵਾਹਿਗੁਰੂ ਕਰੀਏ ਤੇ ਤੁਹਾਡੇ ਵਾਲਿਆਂ ਵਾਂਗੂ ਮੱਥੇ ਟਿਕਣ, ਮੈਨੂੰ ਏਦਾਂ ਹੋਏ ਫਿਰ। ਉਹ ਮਹਾਂਪੁਰਖ ਉਹਨਾਂ ਦੀਆਂ ਕਮਾਈਆਂ, ਉਹਨਾਂ ਦਾ ਜਪ ਤਪ, ਅਸੀਂ ਇੱਕਦਮ ਏਦਾਂ ਰੀਤ ਕੀ ਕਰ ਲਾਂਗੇ? ਸਾਰੀ ਸਾਰੀ ਜ਼ਿੰਦਗੀ ਲੱਗਦੀ ਹੈ ਭਾਈ, ਸਾਰੀ ਸਾਰੀ ਜ਼ਿੰਦਗੀ ਬਾਬਾ ਹਰਬੰਸ ਸਿੰਘ ਵਰਗਿਆਂ ਨੇ ਘਾਲਣਾ ਘਾਲੀਏ, ਆਪਾਂ ਨੂਰ ਦੋ ਦਿਨ ਚ ਭਾਲਦੇ ਹਾਂ, ਬਸ ਥੋੜਾ ਕੁ ਦਿਨ। ਉਹ ਕਹਿੰਦਾ ਜੀ ਬਾਬਾ ਜੀ ਦੱਸੋ ਕਾ ਭਲਾ ਕੰਮ ਮੇਰਾ ਠੀਕ ਨੀ ਚੱਲਦਾ, ਕਿਤੇ ਮਾਲਾ ਫੇਰੀ ਨੀ ਚੱਲਦਾ, ਕੋਈ ਪਤਾ ਹੈ ਨੀ। ਆ ਗਿਆ ਪੰਜ ਕੁ ਦਿਨਾਂ ਬਾਅਦ ਟਰੱਕ ਡਰਾਈਵਰ, ਕਹਿੰਦਾ ਕੰਮ ਤੇ ਅਜੇ ਵੀ ਚੱਲਿਆ ਬਾਬਾ ਜੀ, ਮਾਲਾ ਬੜੀ ਫੇਰਨਾ। ਕਹਿੰਦੇ ਕਿਵੇਂ ਫੇਰਨਾ ਹੈ? ਕਹਿੰਦਾ ਬਸ ਹਿਸਾਬ ਲਾ ਲਓ ਵੀ ਦਿੱਲੀ ਤੋਂ ਜੰਮੂ ਤੱਕ ਫੇਰਦਾ ਹੀ ਰਹਿਣਾ, ਫੇਰਦਾ ਕਿਵੇਂ ਹੈ? ਕਹਿੰਦੇ ਟਰੱਕ ਦੇ ਵੀਲ ਨਾਲ ਬੰਨ ਲਈ ਸੀ ਉਹ ਫਿਰੀ, ਜਿਵੇਂ ਟਾਇਰ ਚੱਲਦਾ ਮਾਲਾ ਵੀ ਫਿਰਦੀ ਹੈ, ਏਦਾਂ ਫਿਰਦੀਆਂ ਨੇ ਸਾਡੀਆਂ ਮਾਲਾ ਵੀ ਬਾ ਫੇਰੀ ਚੱਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਜੁੜੇ ਨਾ ਜੁੜੇ ਮਹਾਂਪੁਰਸ਼ ਯਾਦ ਸੁਣੋ। ਮੈਨੂੰ ਇੱਕ ਬੰਦਾ ਕਹਿੰਦਾ ਹੈ ਅਜੇ ਜੀ ਕਾਰ ਸੇਵਾ ਵਾਲੇ ਸਿਮਰਨ ਘੱਟ ਕਰਦੇ ਨੇ ਵਿਚਾਰੇ, ਜਿਹੜਾ ਬੰਦਾ ਹੁਣ ਸਵੇਰੇ ਹੀ 4 ਵਜੇ ਉੱਠ ਕੇ ਤੁਰ ਪਿਆ ਉਹ ਸਿਮਰਨ ਕਿੱਥੇ ਕਰੇਗਾ? ਮੈਨੂੰ ਕੱਲ ਬਾਬਾ ਜੀ ਦੱਸਦੇ ਸੀ ਕਿਵੇਂ ਬਾਬਾ ਬਚਨ ਸਿੰਘ ਜੀ ਨੇ ਜਿਹੜੇ ਉਹ ਜੁੱਪੀ ਵਿੱਚ ਅਗਰਾਈ ਆਪ ਕਰਦੇ ਨੇ। ਮੈਨੂੰ ਦੱਸ ਦਿਓ। ਮੈਂ ਕਿਹਾ ਅੱਛਾ। ਮੈਂ ਹੈਰਾਨ ਹੋਇਆ ਵੈਸੇ ਸੁਣ ਕੇ ਇਹ ਗੱਲ ਵੀ ਬਾਬਾ ਬਚਨ ਸਿੰਘ ਇੱਡੀ ਉਮਰ ਦੇ ਨੇ ਆਪ ਅਗਰਾਈ ਲੈਣ ਜਾਂਦੇ ਨੇ। ਕਹਿੰਦੇ ਇੱਕ ਮਹੀਨਾ ਜੁੱਪੀ ਜਾਂਦੇ ਨੇ, ਅਗਰਾਈ ਆਪ ਵੀ ਕਰਦੇ ਜਾਂਦੇ ਨੇ ਨਾਲ। ਮੈਂ ਕਿਹਾ ਕਮਾਲ ਹੈ ਇਸ ਉਮਰ 'ਚ। ਤੇ ਨਾਲ ਵਾਲਾ ਸੇਵਾਦਾਰ ਦੱਸਦਾ ਸੀ ਕਿ 4 ਵਜੇ ਬਹਿ ਜਾਂਦੇ ਨੇ ਗੱਡੀ 'ਚ, 4 ਵਜੇ। ਹੁਣ ਕਈ ਬੰਦਾ ਵੇਖਣ ਵਾਲਾ ਸੋਚੇਗਾ ਵੀ ਇਹ ਫਿਰ ਸਿਮਰਨ ਕਦੋਂ ਕਰਦੇ ਨੇ, ਵੀ ਚੌਂਕੜਾ ਮਾਰ ਕੇ ਇੱਦਾਂ ਵਾਹਿਗੁਰੂ ਵਾਹਿਗੁਰੂ ਜਿਵੇਂ ਸੰਤ ਕਰਦੇ ਹੁੰਦੇ ਨੇ, ਵੀ ਇਹ ਤੇ ਫਿਰ ਬਹਿ ਕੇ 4 ਵਜੇ ਗੱਡੀ 'ਚ ਸਵੇਰੇ ਹੀ 3 ਵਜੇ ਤੁਰ ਜਾਂਦੇ ਨੇ, ਸਾਰੀ ਰਾਤ ਇਹਨਾਂ ਦਾ ਸਫ਼ਰ 'ਚ ਲੰਘ ਜਾਂਦਾ, ਇਹ ਫਿਰ ਵਾਹਿਗੁਰੂ ਵਾਹਿਗੁਰੂ ਕਦੋਂ ਕਰਦੇ ਨੇ। ਕਈ ਬੰਦਾ ਸੋਚਣ ਵਾਲਾ ਸੋਚ ਸਕਦਾ ਨਾ। ਹੁਣ ਧਿਆਨ ਨਾਲ ਸੋਚੋ ਸਾਡਾ ਸਿਮਰਨ ਤੇ ਉਹਨਾਂ ਦੇ ਸਿਮਰਨ ਦਾ ਕੀ ਫਰਕ ਹੈ। ਜਾ ਰਹੇ ਹਾਂ ਗੋਰੀਆਂ ਲੈਣ, ਜਾਣਾ ਹੈ ਕਾਹਦੇ ਲਈ, ਗੁਰੂ ਘਰ ਲਈ। ਗੁਰੂ ਚੇਤਾ ਹੈ ਨਾ, ਸਵੇਰੇ ਤੁਰਨ ਲੱਗੇ ਹਾਂ ਕਾਹਦੇ ਲਈ, ਗੁਰੂ ਘਰ ਲਈ। ਗੁਰੂ ਚੇਤਾ ਹੈ, ਜਾ ਰਹੇ ਹਾਂ ਗੱਡੀ ਵਿੱਚ ਬੈਠੇ ਹਾਂ, ਕਿੱਥੇ ਚੱਲੇ ਹਾਂ, ਗੁਰਦੁਆਰੇ ਵਾਸਤੇ ਜਾ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਨੇ, ਉੱਥੋਂ ਬੋਰੀਆਂ ਭਰੀਆਂ ਨੇ 24 ਘੰਟੇ। ਜਿਹੜਾ ਕੰਮ ਹੀ ਗੁਰੂ ਦੀ ਯਾਦ ਵਿੱਚ ਹੋ ਰਿਹਾ ਹੈ, ਗੁਰੂ ਤੇ ਨਾਲ ਹੀ ਚੇਤਾ। ਸਿਮਰਨ ਦਾ ਮਤਲਬ ਕੀ ਹੈ, ਯਾਦ, ਤੇ ਸਾਡਾ ਸਿਮਰਨ ਕੀ ਹੈ, ਆਪਾਂ ਅੱਖਾਂ ਬੰਦ ਕਰਕੇ ਬੈਠੇ ਹਾਂ, ਚੌਂਕੜਾ ਮਾਰ ਕੇ ਹੱਥ 'ਚ ਮਾਲਾ ਫੜੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਜ ਸਾਰਾ ਦਿਨ ਆਪਾਂ ਸੋਚਦੇ ਹਾਂ ਅੱਜ ਮੈਂ ਰੇਹ ਲੈ ਕੇ ਆਉਣੀ ਹੈ, ਅੱਜ ਮੈਂ 7 ਵਜੇ ਉੱਥੇ ਜਾਣਾ ਹੈ, 8 ਵਜੇ ਮੈਂ ਆਹ ਕੰਮ ਕਰਨਾ ਹੈ। ਸਾਡਾ ਸਿਮਰਨ ਕੰਮਾਂ ਵਿੱਚ ਲੰਘ ਜਾਂਦਾ ਹੈ। ਬੈਠੇ ਹੁੰਦੇ ਆ ਚੌਂਕੜਾ ਮਾਰ ਕੇ, ਮਹਾਂਪੁਰਖ ਸਾਰਾ ਦਿਨ ਸੇਵਾ ਕਰ ਰਹੇ ਨੇ, ਉਹਨਾਂ ਦਾ ਧਿਆਨ ਰੱਬ ਦੀ ਯਾਦ ਵਿੱਚ ਲੰਘ ਰਿਹਾ ਹੈ। ਰੱਬ ਦੀ ਯਾਦ ਮਤਲਬ ਸਿਮਰਨ। ਸਿਮਰਨ ਹੋਰ ਤੁਸੀਂ ਕਿਹਨੂੰ ਕਹਿੰਦੇ ਹੋ? ਸਿਮਰਨ ਇਹੀ ਹੈ ਕਿਸੇ ਨੂੰ ਯਾਦ ਕਰਨਾ, ਭਾਵ ਕੇ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤਾ ਤਾਂ ਕਹਿੰਦੇ ਵੀ ਪੱਕ ਜਾਏ ਵੀ ਰੱਬ ਨੂੰ ਯਾਦ ਰੱਖਣਾ ਹੈ। ਤੇ ਜਿਹੜੇ ਬੰਦਾ ਗੁਰੂ ਦੀ ਯਾਦ ਵਿੱਚ ਬੋਰੀ ਚੁੱਕ ਕੇ ਤੁਰਿਆ, ਗੁਰੂ ਦੀ ਯਾਦ ਵਿੱਚ ਹੀ ਉਹਨੇ ਸਾਰਾ ਦਿਨ ਲੱਗਾ ਰਹਿਣਾ, ਗੁਰੂ ਦੀ ਯਾਦ 'ਚ ਰੋੜੀ ਕੁੱਟ ਰਿਹਾ ਵੀ ਗੁਰਦੁਆਰੇ ਪਾਣੀ ਹੈ, ਤੇ ਦੱਸੋ ਜਿਹੜਾ ਜਿਹਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਨੂੰ ਦੇ ਦਿੱਤੀ, ਇਹ ਸਮਝ ਲਓ ਉਹਨੇ ਸਾਰੀ ਜ਼ਿੰਦਗੀ ਸਿਮਰਨ ਨੂੰ ਵੀ ਦੇ ਦਿੱਤੀ। ਨਾਲ ਯਾਦ ਸਿਮਰਨ ਵੀ ਹੋ ਰਿਹਾ ਹੈ। ਜਿਹੜਾ ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਇਹ ਕਹਿ ਲਓ ਵੀ ਜਿਹੜੇ ਗੁਰੂ ਘਰ ਨੂੰ ਆਪਣੇ ਆਪ ਨੂੰ ਮੱਥਾ ਟੇਕ ਦੇਣਗੇ, ਸਾਰਾ ਦਿਨ ਉੱਥੇ ਗੁਰਦੁਆਰਾ ਬਣਦਾ, ਉੱਥੇ ਲੈਂਟਰ ਪੈਂਦਾ, ਉੱਥੇ ਗੁੰਬਦ ਲੱਗਦਾ,

ਏਦਾਂ ਚੱਕਰ ਲਾਈ ਜਾਂਦੀ ਸੰਗਤ, ਨਾਲੇ ਸਤਨਾਮ ਵਾਹਿ ਬਾਰ ਸੇਵਾ ਜੀ ਰਿਵਾਜ ਹੈ, ਦੋ ਦੋ ਘੰਟੇ ਵਿੱਚ ਬਣਦੇ ਨੇ ਜਿਹੜੀ ਸੰਗਤ ਜਾਂਦੀ ਹੈ ਸੇਵਾ ਦੀ ਆਦਤ ਹੈ। ਏਦਾਂ ਦੇ ਸ਼ੰਕੇ ਨੇ ਜਦੋਂ ਆਪਣੇ ਆਪ ਨੂੰ ਹੀ ਮੱਥਾ ਟੇਕ ਦਿੱਤਾ ਹੈ। ਇਹ ਗੱਲ ਚੇਤਾ ਰੱਖੋ, ਬਾਬਾ ਗੱਡੀ 'ਚ ਬੈਠਾ ਹੈ, ਮਹਾਂਪੁਰਖ ਬੈਠੇ ਨੇ, ਫਰਕ ਹੈ। ਉਹ ਕੋਈ ਬੰਦਾ ਸੋਚਦਾ ਕਿ ਮੈਂ ਆਪਣੇ ਘਰ ਭਰਨਾ ਹੈ, ਮੈਂ ਆਪਣੇ ਘਰ ਭੇਜਣਾ ਹੈ, ਉਹਦਾ ਤੇ ਨਹੀਂ ਸਿਮਰਨ ਹੋ ਰਿਹਾ। ਪਰ ਜਿਹੜਾ ਸੱਚਮੁੱਚ ਅੰਦਰੋਂ ਗੁਰੂ ਦੀ ਸੇਵਾ ਲਈ ਬੋਰੀ ਚੁੱਕ ਕੇ ਤੁਰਿਆ ਹੈ, ਉਹਦਾ ਸਿਮਰਨ 24 ਘੰਟੇ ਹੋ ਰਿਹਾ। ਉਹ ਸੌਣ ਲੱਗਿਆ ਵੀ ਸੇਵਾਦਾਰਾਂ ਨੂੰ ਇਕੱਠਿਆਂ ਕਰਕੇ, ਸਵੇਰੇ ਭਾਈ ਆਹ ਕੰਮ ਕਰਨੇ ਨੇ, ਉੱਥੇ ਉੱਥੇ ਜਾਵਾਂਗੇ ਆਪਾਂ। ਇਹ ਉਹਨਾਂ ਦੀ ਯਾਦ ਹੈ, ਸਿਮਰਨ ਹੈ, ਹੋ ਰਿਹਾ ਸਿਮਰਨ ਨਾਲ। ਭਾਈ ਤਾਰੂ ਸਿੰਘ ਦਰਸ਼ਨੀ ਸਿੱਖ ਹੈ, ਸੁਣਿਓ, ਭਾਈ ਤਾਰੂ ਸਿੰਘ ਚੜ੍ਹਦੀ ਕਲਾ ਵਾਲਾ ਸਿੱਖ ਹੈ। ਵੇਖਿਆ ਭੁੱਖ ਲੈਂਦੀ ਸੀ, ਕਿਸੇ ਨੇ ਜਾ ਜ਼ਕਰੀਆ ਖਾਨ ਕੋਲ ਸ਼ਿਕਾਇਤ ਕੀਤੀ। ਜ਼ਕਰੀਆ ਖਾਨ ਨੇ ਆਪਣੇ ਬੰਦੇ ਸਿਪਾਹੀ ਲੈਣ ਵਾਸਤੇ ਭੇਜੇ। ਜਦੋਂ ਟੂਲੇ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਲੈਣ ਵਾਸਤੇ ਆਏ, ਵੱਡਾ ਸਾਰਾ ਪਿੱਪਲ ਤੇ ਉਸ ਦਰਖਤ ਦੇ ਥੱਲੇ ਲੈਣ ਵਾਲਾ ਜਿਹੜਾ ਹਾਕਮ ਆਇਆ ਉਹ ਬਹਿ ਗਿਆ, ਉਹ ਬਹਿ ਗਿਆ ਤੇ ਸਾਰੇ ਪਿੰਡ ਨੂੰ ਬੁਲਾਇਆ ਗਿਆ। ਸਾਰਾ ਪਿੰਡ ਇਕੱਠਾ ਕੀਤਾ, ਸਾਰੇ ਪਿੰਡ ਨੂੰ ਬੁਲਾਇਆ ਗਿਆ। ਆਖਣ ਲੱਗੇ ਪਿੰਡ ਦੇ ਮੁਖੀਆਂ ਨੂੰ, ਕਹਿਣ ਲੱਗੇ ਤਾਰੂ ਸਿੰਘ ਇੱਧਰ ਧਿਆਨ ਦਿਓ, ਤਾਰੂ ਸਿੰਘ ਤੇਰੇ ਪਿੰਡ 'ਚ ਰਹਿੰਦਾ ਹੈ। ਪਿੰਡ ਦੇ ਸਰਪੰਚ ਨੂੰ ਉਹਨਾਂ ਵੇਲਿਆਂ 'ਚ ਜੋ ਵੀ ਸੰਨ ਬਣੇ ਹੋਏ ਉਹਨਾਂ ਨੂੰ ਆਖਿਆ, ਸ਼ਿਕਾਇਤ ਕਿਉਂ ਨਹੀਂ ਕੀਤੀ, ਦੱਸਿਆ ਕਿਉਂ ਨਹੀਂ ਵੀ ਸਿੰਘ ਰਹਿੰਦਾ ਤੇਰੇ ਤੁਹਾਡੇ ਪਿੰਡ ਅੰਮ੍ਰਿਤਧਾਰੀ, ਕਹਿੰਦੇ ਸਿੰਘਾਂ ਨੂੰ ਇਹ ਪ੍ਰਸ਼ਾਦਾ ਚੁਕਾਉਂਦਾ ਹੈ, ਇਹਦੇ ਕੋਲ ਸਿੰਘ ਆਉਂਦੇ ਨੇ, ਉਹਨਾਂ ਦੀ ਸੇਵਾ ਕਰਦਾ ਹੈ, ਪ੍ਰਸ਼ਾਦਾ ਚੁਕਾਉਂਦਾ ਹੈ, ਕੱਪੜੇ ਦਿੰਦਾ ਹੈ, ਮਾਇਆ ਦਿੰਦਾ। ਪਿੰਡ ਦੇ ਮੁਖੀ ਨੇ ਕਿਹਾ, ਕਹਿੰਦੇ ਜੀ ਤੁਹਾਨੂੰ ਗਲਤ ਫਹਿਮੀ ਹੋ ਗਈ ਹੈ, ਭਾਈ ਤਾਰੂ ਸਿੰਘ ਵਰਗਾ ਚੰਗਾ ਬੰਦਾ ਕੋਈ ਨਹੀਂ ਸਾਡੇ ਇਲਾਕੇ, ਉਹਦੇ ਤੇ ਘਰ ਲੰਗਰ ਚੱਲਦਾ, ਜਿਹੜਾ ਮਰਜ਼ੀ ਜਦੋਂ ਮਰਜ਼ੀ ਆਵੇ ਲੰਗਰ ਛਕੇ, ਗਲਤ ਫਹਿਮੀ ਹੋ ਗਈ ਹੈ, ਤਾਰੂ ਸਿੰਘ ਵਰਗਾ ਕੋਈ ਸਿੱਖ ਨਹੀਂ। ਉਹ ਨਾ ਮੰਨਿਆ, ਲਿਆਓ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ। ਇੱਕ ਬੱਚਾ ਭੱਜਿਆ ਗਿਆ, ਭਾਈ ਤਾਰੂ ਸਿੰਘ ਖੇਤ ਹਲ ਵਾਹ ਰਹੇ ਸੀ, ਹਲ ਵਾਹਿਆਂ ਕੋਲ ਜਾ ਕੇ ਆਖਿਆ, ਭਾਈ ਸਾਹਿਬ ਜੀ ਭੱਜ ਜਾਓ, ਪਿੰਡ ਵਿੱਚ ਸਿਪਾਹੀ ਲੈਣ ਆਏ ਨੇ, ਅੱਜ ਤੱਕ ਜਿਹੜਾ ਆਇਆ ਹੈ, ਅੱਜ ਤੱਕ ਜਿਹਨੂੰ ਲੈ ਕੇ ਗਏ ਨੇ, ਜਾ ਕੇ ਸ਼ਹੀਦ ਕੀਤਾ, ਉਹ ਮੁੜ ਕੇ ਨਹੀਂ ਆਇਆ, ਲੰਘ ਜਾਓ, ਬਚ ਜਾਓ ਜੇ ਬਚਿਆ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਭੱਜ ਜਾਓ, ਤੇ ਭਾਈ ਸਾਹਿਬ ਹਲ ਵਾਹ ਰਹੇ ਸਨ। ਤਾਰੂ ਸਿੰਘ ਆਖਣ ਲੱਗੇ, ਸਾਰੇ ਪਿੰਡ ਨੂੰ ਬਿਪਤਾ ਚ ਪਾ ਕੇ ਭੱਜ ਜਾਵਾਂ, ਇਹ ਸੂਰਮਿਆਂ ਦਾ ਕੰਮ ਨਹੀਂ। ਭੱਜਾ ਕਿਉਂ, ਡਰਾ ਕਿਉਂ, ਮਰਨੇ ਤੇ ਕਿਆ ਡਰਪਣਾ, ਜਬ ਹਾਥ ਸੰਧੌਰਾ ਲੀਨ, ਮੈਂ ਨਹੀਂ ਡਰਦਾ ਮੌਤ। ਭਾਈ ਸਾਹਿਬ ਆ ਗਏ ਉੱਥੇ ਹੀ ਹਲ ਛੱਡ ਕੇ, ਪਿੰਡ ਨੂੰ ਆਪ ਹੀ ਤੁਰੇ ਆਉਣ, ਅੱਗੇ ਸਿਪਾਹੀ ਆ ਗਏ, ਛੇਤੀ ਛੇਤੀ ਲੱਗੇ ਹੱਥ ਕੜੀਆਂ ਲਾਉਣ, ਤੇ ਭਾਈ ਤਾਰੂ ਸਿੰਘ ਆਉਂਦੇ ਨੇ, ਓਏ ਜੇ ਭੱਜਣ ਵਾਲਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ, ਚਲੋ ਤੁਹਾਡੇ ਤੁਸੀਂ ਪਿੰਡ ਚੱਲੋ ਮੈਂ ਆਪੇ ਆ ਜਾਂਦਾ, ਭੱਜਣਾ ਹੁੰਦਾ ਭੱਜ ਜਾਂਦਾ ਮੈਂ। ਆ ਗਏ ਭਾਈ ਸਾਹਿਬ, ਏਦਾਂ ਨਾ ਬੋਰਡ ਦਾ ਦਰਖਤ ਵੱਡਾ, ਉੱਥੇ ਸਾਰਾ ਪਿੰਡ ਇਕੱਠਾ ਹੋਇਆ, ਹਾਕਮ ਇਕੱਠੇ ਹੋਏ ਨੇ। ਭਾਈ ਸਾਹਿਬ ਤਾਰੂ ਸਿੰਘ ਜਦੋਂ ਆ ਕੇ ਖਲੋਤੇ, ਤੇੜ ਦੁਸ਼ਹਿਰਾ, ਸਾਦਾ ਜਿਹਾ ਕੁੜਤਾ, ਸਿੱਧੀ ਜਿਹੀ ਪੱਗ, 25-26 ਸਾਲਾਂ ਦੀ ਉਮਰ, ਦਗ ਦਗ ਕਰਦਾ।

ਚਿਹਰਾ ਵੇਖਿਆ ਭੁੱਖ ਲੈਂਦੀ ਹੈ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾ ਲਿਆ, ਭੁੱਖ ਲੈਂਦੀ ਬੀਜ ਕੀਤਿਆ ਦੀਦ ਕਰਕੇ ਭੁੱਖ ਲੈਂਦੀ ਸੀ। ਭਾਈ ਤਾਰੂ ਤੇ ਕਿੰਨਾ ਪਿਆਰਾ ਚਿਹਰਾ ਲੱਗਦਾ ਸੀ। ਰੰਗਿਆ ਹੋਇਆ ਜਿਹੜਾ ਗੁਰੂ ਦਾ ਸਿੱਖ ਉਹਦੇ ਸਾਹਮਣੇ ਨੀ ਖੜਿਆ ਜਾਂਦਾ ਹੁੰਦਾ, ਉਹਦੇ ਚ ਇੰਨਾ ਰੋਗ ਹੁੰਦਾ ਹੈ, ਉਹਦੇ ਚ ਇੰਨੀ ਦ੍ਰਿੜਤਾ ਹੁੰਦੀ ਹੈ, ਦ੍ਰਿੜਤਾ ਉਹਦੇ ਸਾਹਮਣੇ ਨੀ ਖੜ ਸਕਦਾ ਕੋਈ।

ਬੇੜੇ ਨੂੰ ਮਲਾਇਆ ਦੱਸਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਦੱਸਾਂ, ਪਾਟਾ ਹੋਇਆ ਜਖਮ ਜੇ ਕਦੀ ਵੀ ਨਹੀਂ ਕੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ, ਕਦੇ ਕਿਸੇ ਲੋੜਵੰਦ ਦੀ ਲੋੜ ਪੂਰੀ ਨਹੀਂ ਕੀਤੀ, ਭੁੱਖੇ ਨੂੰ ਰਜਾਇਆ ਨਹੀਂ, ਕੀ ਫਾਇਦਾ ਫਿਰ ਕਿਸੇ ਦਾ ਦਿਲ ਦੁਖੀ ਕਰਕੇ ਤੁਸੀਂ ਲੱਖ ਨਹਾਈ ਜਾਓ, ਦਿਲ ਤੜਫਾ ਕੇ ਲੱਖ ਨਹਾਉਂਦੇ ਫਿਰੋ, ਪਰਵਾਨ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਤਿੰਨੇ ਉਜਾੜੇ ਦਾ ਬੰਦ। ਕਮਾਲ ਦੀ ਗੱਲ ਵੇਖੋ, ਕਾਦੀ ਕੀ ਹੈ, ਕਾਜੀ ਬਾਹਮਣ ਤੇ ਜੋਗੀ ਤਿੰਨ ਨੇ ਨਾ, ਉਹ ਬਾਹਮਣ ਇਹ ਉਸ ਬੰਦ ਬ੍ਰਾਹਮਣ ਜਾਤ ਬੋਧ ਦੀ ਗੱਲ ਨਹੀਂ ਇੱਥੇ ਕੀਤੀ, ਉਹ ਬ੍ਰਾਹਮਣ ਜਿਹੜਾ ਲੋਕਾਂ ਨੂੰ ਕਹਿੰਦਾ ਪਰੇ ਹਟ ਜਾ ਪਰੇ, ਤੂੰ ਛੋਟੀ ਜਾਤ ਨਾ ਮੇਰੇ ਨੇੜੇ ਨਾ ਆਈ, ਤੂੰ ਮੰਦਰ ਚ ਨਹੀਂ ਵੜ ਸਕਦਾ, ਪਰਾਂ ਜਾ ਤੂੰ ਨੀਚ ਹੈ, ਓਏ ਤੂੰ ਛੋਟੀ ਜਾਤ ਦਾ ਹੈ। ਉਹ ਕਹਿੰਦੇ ਲੋਕਾਂ ਦੇ ਦਿਲ ਦੁਖੀ ਕਰਨਾ ਹੈ ਤੇ ਆਪ ਗੰਗਾ ਨਹਾਉਂਦਾ ਹੈ, ਤੇਰਾ ਗੰਗਾ ਨਹਾਉਣਾ ਕਿਵੇਂ ਪ੍ਰਵਾਨ ਹੋ ਜਾਏ, ਕਿਸੇ ਦਾ ਦਿਲ ਤੜਫਾ ਕੇ ਗੰਗਾ ਨਹਾਉਣਾ ਕਿਵੇਂ ਪ੍ਰਵਾਨ ਹੋ ਜਾਏ, ਕਿਸੇ ਦਾ ਦਿਲ ਦੁਖੀ ਕਰਕੇ ਨਹਾਉਂਦਾ ਫਿਰ ਉਹ ਕਿਵੇਂ ਪ੍ਰਵਾਨ ਹੋ ਜਾਏਗਾ। ਉਹ ਕਹਿੰਦੇ ਬ੍ਰਾਹਮਣ ਜਿਹੜਾ ਕਿਸੇ ਦਾ ਦਿਲ ਦੁਖੀ ਕਰਦਾ, ਕਾਜੀ ਕੀ ਕੂੜ ਬੋਲ ਮਲ ਖਾਏ, ਕਹਿੰਦੇ ਕਾਜੀ ਜਿਹੜੇ ਨੇ ਇਹ ਰਿਸ਼ਵਤਾਂ ਲੈ ਕੇ ਝੂਠ ਬੋਲਦੇ ਨੇ, ਉਹਨਾਂ ਦੀ ਗੱਲ ਹੈ। ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ। ਕਹਿੰਦੇ ਤਿੰਨੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਨੇ, ਤਿੰਨੇ ਹੀ ਧਰਮ ਦੇ ਵੱਡੇ ਨੇਤਾ ਬਣੇ ਫਿਰਦੇ ਨੇ, ਜੋਗੀ ਅਲ ਮਲ ਖਾਈ ਫਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਨਾਨਕ ਮਤੇ ਦਾ ਇਤਿਹਾਸ ਦੇਖ ਲਓ ਪੜ੍ਹ ਕੇ, ਨਾਨਕ ਮਤੇ ਮਹਾਰਾਜ ਨੇ ਉਹਨਾਂ ਨੂੰ ਸਿੱਧਿਆ ਕੀਤਾ, ਸਿੱਧਾਂ ਨੂੰ ਸਿੱਧੇ ਕੀਤਾ। ਉਹ ਜੱਟਾਂ ਵਧਾਈ ਫਿਰਦੇ ਹੋ, ਸਿਰ ਚ ਸਵਾਹ ਪਾਈ ਫਿਰਦੇ ਹੋ, ਜੋਗੀ ਜੁਗਤ ਨਾ ਜਾਣਾ ਅੰਧ, ਤਿੰਨੇ ਉਜਾੜੇ ਕਾ ਬੰਦ। ਉਹ ਕਹਿੰਦੇ ਤਿੰਨੇ ਉਜਾੜਾ ਕਰਨ ਵਾਲੇ ਨੇ ਇਹ, ਜੋਗੀ ਜਿਹਨੂੰ ਜੁਗਤ ਨਹੀਂ ਆਉਂਦੀ, ਬਾਹਮਣ ਜਿਹੜਾ ਛੋਟੀਆਂ ਜਾਤਾਂ ਕਹਿ ਕੇ ਆਪ ਗੰਗਾ ਨਹਾਉਂਦਾ ਹੈ, ਕਾਜੀ ਜਿਹੜਾ ਉੱਥੇ ਤੇ ਬੰਗਾ ਦਿੰਦਾ ਹੈ ਪਰ ਉੱਥੇ ਜਾ ਕੇ ਝੂਠ ਬੋਲਦਾ, ਵੱਡੀਆਂ ਲੈਂਦਾ, ਰਿਸ਼ਤਾਂ ਲੈਂਦਾ। ਕਹਿੰਦੇ ਉਜਾੜੇ ਦਾ ਬੰਦ ਨੇ ਤਿੰਨੇ, ਤਿੰਨੇ ਉਜਾੜੇ ਦਾ ਬੰਦ। ਇਸ ਕਰਕੇ ਸੰਗਤ ਜੀ ਧਿਆਨ ਦੇਣਾ ਜ਼ਰਾ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਜਦੋਂ ਲਿਜਾਣ ਲੱਗੇ ਸਾਰਾ ਇਲਾਕਾ ਰੋਂਦਾ ਸੀ, ਫਿਰ ਲੈ ਗਏ ਕਚਹਿਰੀ ਵਿੱਚ ਲਾਹੌਰ ਪੇਸ਼ ਕੀਤਾ, ਜਕਰੀਆ ਖਾਨ ਦੇ ਸਾਹਮਣੇ ਮੁਕੱਦਮਾ ਚੱਲਿਆ। ਵੇਖਿਆ ਭਾਈ ਤਾਰੂ ਸਿੰਘ ਨੂੰ, ਭਾਈ ਤਾਰੂ ਸਿੰਘ ਨੇ ਬੜੀ ਦ੍ਰਿੜਤਾ ਨਾਲ ਜਵਾਬ ਦਿੱਤਾ, ਭਾਈ ਬਲਵੰਤ ਸਿੰਘ ਰਾਜੋਆਣੇ ਦੀ ਪਰਸੋਂ ਹੀ ਪੇਸ਼ੀ ਹੋ ਕੇ ਹਟੀ ਹੈ, ਜੇਲ੍ਹ ਵਿੱਚੋਂ ਇੱਕ ਸਿੰਘ ਮੈਨੂੰ ਮਿਲਿਆ, ਉਹ ਕਹਿੰਦਾ ਭਾਈ ਤਾਰੂ ਸਿੰਘ ਨੇ ਭਾਈ ਰਾਜੋਆਣੇ ਨੇ ਕਹਿ ਕੇ 31 ਮਾਰਚ ਦੀ ਫਾਂਸੀ ਸੀ ਨਾ, ਉਦੋਂ ਪਹਿਲਾਂ ਕਹਿ ਕੇ ਜਦੋਂ ਕਿਹਾ ਵੀ ਫਾਂਸੀ ਦਾ ਦਿਨ ਨੇੜੇ ਆ ਰਿਹਾ ਹੈ, ਫਾਂਸੀ ਦੇਣ ਦਾ ਹੁਕਮ ਹੋ ਗਿਆ, ਤੇ ਉਸ ਵੇਲੇ ਭਾਈ ਰਾਜੋਆਣੇ ਨੇ ਕਹਿ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਕੋਠੜੀ ਉੱਥੇ ਲੈ ਲਈ ਸੀ ਜਿੱਥੇ ਸਾਹਮਣੇ ਫਾਂਸੀ ਦਾ ਰਸਤਾ ਟੰਗਿਆ ਹੋਇਆ, ਜਿਸ ਜਿਹੜੀ ਹੈ ਜਿੱਥੋਂ ਫਾਂਸੀ। ਭਾਈ ਰਾਜੋਆਣੇ ਨੇ ਕਿਹਾ ਸੀ ਇੱਥੇ ਮੈਨੂੰ ਲੈ ਦਿਓ, ਕੋਠੀ ਉੱਥੇ ਦੇ ਦਿਓ ਜਿੱਥੇ ਮੈਨੂੰ ਫਾਂਸੀ ਦਾ ਰਸਤਾ ਰੋਜ਼ ਦਿਸਦਾ ਰਹੇ, ਵੀ ਇੰਨੀ ਤਰੀਕ ਨੂੰ ਮੈਨੂੰ ਫਾਹੇ ਟੰਗਿਆ ਜਾਣਾ, ਫਾਹੇ ਜਾਂ ਹੁਣ ਪਰਸੋਂ ਚੌਥੇ ਫਾਂਸੀ ਸੀ। ਜੱਜ ਦੇ ਸਾਹਮਣੇ ਉਹਨੇ ਸਪਸ਼ਟ ਕਿਹਾ ਸੀ, ਉਹ ਕਹਿੰਦੇ ਇੱਕ ਲੜਕੀ ਨਾਲ ਬਲਾਤਕਾਰ ਹੋਇਆ, ਮਾਫ ਕਰਿਓ ਸ਼ਬਦ ਵਰਤਨੇ ਪੈਂਦੇ ਨੇ ਸਟੇਜ ਤੇ, ਸਮੇਂ ਦੀਆਂ ਗੱਲਾਂ ਨੇ ਮਜਬੂਰੀ ਹੈ, ਕਹਿੰਦੇ ਇੱਕ ਲੜਕੀ ਦਾਮਣੀ ਦੀ ਗੱਲ ਹੋਈ, ਸਾਰੀ ਦੁਨੀਆਂ ਚ ਭੜਥੂ ਪੈ ਗਿਆ, ਪੈਣਾ ਚਾਹੀਦਾ ਸੀ ਵੀ ਲੜਕੀ ਨਾਲ ਧੱਕਾ ਹੋਇਆ, ਮਾੜੀ ਗੱਲ ਹੈ। ਤੇ ਰਾਜੋਆਣੇ ਨੇ ਜੱਜ ਸਾਹਮਣੇ ਕਿਹਾ, ਉਹ ਕਹਿੰਦਾ ਸਾਡੀਆਂ 84 ਵੇਲੇ ਪਤਾ ਹੀ ਨਹੀਂ ਕਿੰਨੀਆਂ ਕੁ ਬੱਚੀਆਂ ਨਾਲ ਇੰਨਾ ਧੱਕਾ ਹੋਇਆ, ਚਰੇ ਆ ਉਹ ਧੱਕਾ ਕਰਨ ਵਾਲੇ ਖੁੱਲੇ ਤੁਰੇ ਫਿਰਦੇ ਆ, ਅੱਜ ਤੱਕ ਉਹਨਾਂ ਉੱਤੇ ਕਿਉਂ ਕੋਈ ਸਜ਼ਾ, ਉਹਨਾਂ ਉੱਤੇ ਕਿਉਂ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ, ਉਹ ਅੱਜ ਤੱਕ ਕਿਉਂ ਖੁੱਲੇ ਫਿਰਦੇ ਆ। ਇੱਕ ਲੜਕੀ ਨਾਲ ਧੱਕਾ ਹੋਇਆ ਤੇ ਸਾਰੀ ਦੁਨੀਆਂ ਬੋਲੀ, ਇੱਥੇ ਹਜ਼ਾਰਾਂ ਲੜਕੀਆਂ ਨਾਲ ਧੱਕੇ ਹੋਏ ਨੇ, ਅੱਜ ਤੱਕ ਕਿਉਂ ਚੁੱਪ ਹੋ, ਕਿਉਂਕਿ ਸਿੱਖ ਦੀ ਹੋ, ਸਿੱਖ ਨੇ ਤੇ ਤਾਂ ਚੁੱਪ ਹੋ। 84 ਵੇਲੇ ਦੇ ਉਹ ਕਰਨ ਵਾਲੇ ਅਜੇ ਤੱਕ ਆਜ਼ਾਦ ਘੁੰਮਦੇ ਆ,
ਉਹਨਾਂ ਨੂੰ ਕਿਉਂ ਨਹੀਂ ਸਜ਼ਾ? ਰਾਜੋਆਣੇ ਨੇ ਸਪਸ਼ਟ ਜੱਜ ਨੂੰ ਕਿਹਾ, ਕਹਿੰਦਾ ਜੱਜ ਸਾਹਿਬ ਮੈਨੂੰ ਮਾਫ ਕਰ ਦਿਓ, ਮੈਨੂੰ ਤੁਹਾਡੇ ਵਰਗੇ ਜੱਜਾਂ ਤੇ ਕੋਈ ਭਰੋਸਾ ਨਹੀਂ। ਏਦਾਂ ਕਿਹਾ। ਇਹ ਪਰਸੋਂ ਦੀ ਗੱਲ ਹੈ। ਗੱਲਾਂ ਕਰ ਲੈਣੀਆਂ ਸੌਖੀਆਂ ਨੇ, ਸੁਣ ਲੈਣੀਆਂ ਸੌਖੀਆਂ ਨੇ। ਪੁਲਿਸ ਦਾ ਨਾਂ ਸੁਣ ਕੇ ਕੰਬਣ ਲੱਗ ਜਾਂਦੇ ਆ, ਓਏ ਨਾ ਹੋਏ ਕੋਈ ਚੱਕਰ ਨਾ ਪੈ ਜੇ, ਨਾ ਹੋਏ ਮਾੜਾ ਜਿਹਾ ਵੀ ਕੋਈ ਇੰਨੀ ਵੀ ਗੱਲ ਨਾ ਕਹਿ ਦੇ। ਦੇਖੋ ਇੰਨੀ ਖੇਡ ਕਰਨੀ ਖੇਡ ਨਹੀਂ ਪਈ, ਖੇਡ ਨਹੀਂ ਪਈ। ਇਹ ਕਲਗੀ ਘਰ ਦੇ ਥਾਪੜੇ ਦੇ ਨਾਲ ਗੱਲ ਨਹੀਂ ਬਣਦੀ। ਇਹ ਸਿੱਖੀ ਸਿਧਾਂਤਾਂ ਨੂੰ ਰਚਿਆ ਅੰਦਰ ਦ੍ਰਿੜਤਾ ਹੈ। ਅੰਮ੍ਰਿਤ ਦੀ ਸ਼ਕਤੀ ਹੈ, ਨਾਮ ਅੰਮ੍ਰਿਤ ਦੀ ਸ਼ਕਤੀ ਹੈ। ਉੱਥੇ ਰਹਿਣ ਵਾਲੇ ਰਾਜੋਆਣੇ ਨੂੰ ਬਾਬਾ ਜੀ ਕਹਿੰਦੇ ਆ। ਇੱਕ ਬੰਦਾ ਸਾਡੇ ਕੋਲ ਕਈ ਸਾਲਾਂ ਤੋਂ ਆਉਂਦਾ ਸੀ, ਮੈਂ ਕਿਹਾ ਉਹ ਦਾੜੀ ਰੱਖ ਲਈ ਆ, ਇਹਨਾਂ ਮੈਨੂੰ ਜੇਲ੍ਹ ਹੋ ਗਈ ਸੀ। ਮੈਂ ਕਿਹਾ ਜੇਲ੍ਹ 'ਚ ਜਾ ਕੇ ਮੈਂ ਤਾਂ ਤੈਨੂੰ 10 ਸਾਲਾਂ ਦਾ ਕਹਿੰਦਾ ਵੀ ਅੰਮ੍ਰਿਤ ਛਕ ਦਾ ਦਾੜੀ ਰੱਖ ਲੈ, ਤੂੰ ਰੱਖੀ ਕਿਉਂ ਨਹੀਂ? ਕਹਿੰਦਾ ਬਾਬਾ ਜੀ ਦੀ ਕਿਰਪਾ ਹੋਈ ਆ। ਮੈਂ ਕਿਹਾ ਕਿਹੜੇ ਬਾਬਾ ਜੀ? ਕਹਿੰਦਾ ਜੀ ਜੇਲ੍ਹ ਵਿੱਚ ਰਾਜੋਆਣੇ ਨਾਲ ਮੈਂ ਰਹਿੰਦਾ ਰਿਹਾ, ਉਹਨੂੰ ਵੇਖ ਵੇਖ ਕੀ ਕਹਿੰਦਾ, ਉਹ ਤਾਂ 24 ਘੰਟੇ ਕੁੱਟਦਾ ਵੀ ਫੜੀ ਰੱਖਦਾ, ਪਾਠ ਹੀ ਕਰੀ ਜਾਂਦਾ, ਪਾਠ ਹੀ ਕਰੀ ਜਾਂਦਾ, ਨਿਤਨੇ ਵੀ ਕਰੀ ਜਾਂਦਾ। ਬਾਣੀ ਪੜ੍ਹਨ ਨਾਲ ਇਹ ਦ੍ਰਿੜਤਾ ਆਉਂਦੀ ਹੈ ਭਾਈ, ਇਹ ਸਿਮਰਨ ਦੀਆਂ ਸ਼ਕਤੀਆਂ ਨੇ, ਇਹ ਭਜਨ ਵਿੱਚ ਤਾਕਤ ਹੈ, ਐਡੀ ਜ਼ੁਰਤ ਨਾਲ ਗੱਲ ਕਰਨੀ, ਇਹ ਸਭ ਨਾਮ ਦੀਆਂ ਕਮਾਈਆਂ ਨੇ। ਇਸ ਕਰਕੇ ਸੰਗਤ ਜੀ, ਉਹ ਅੱਜ ਵੀ ਜੇਲ੍ਹ 'ਚ ਬੈਠਾ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ, ਹੱਕ ਦਿਓ। ਸਿੱਖ ਨੇ ਸਹਿਲੀ ਟੋਪੀ, ਸਿੱਖ ਨੇ ਟੋਪੀਆਂ ਆਜ਼ਾਦ ਕਰਾਈਆਂ ਨੇ, ਸਿੱਖ ਨੇ ਜਨੇਊ ਆਜ਼ਾਦ ਕਰਾਏ ਨੇ, ਸਿੱਖ ਦੀ ਪੱਗ ਵੀ ਤੇ ਹੁਣ ਆਜ਼ਾਦ ਕਰ ਦਿਓ। ਇਹੀ ਕਹਿੰਦਾ, ਇਹੀ ਕਿਹਾ। ਫਾਂਸੀ ਦੇ ਰਸਤੇ ਚੁੰਮਣ ਵਾਲਿਆਂ ਵਿੱਚ 80% ਸਿੱਖ ਨੇ। 80% ਤੋਂ ਭਾਰਤ ਦੀ ਆਜ਼ਾਦੀ ਵਿੱਚ 80% ਤੋਂ ਜ਼ਿਆਦਾ ਸਿੱਖਾਂ ਦਾ ਹੱਥ ਹੈ। ਸਭ ਤੋਂ ਵੱਧ ਸਿੱਖ ਫਾਂਸੀ ਚੜੇ ਨੇ। ਹਮੇਸ਼ਾ ਜਿਹੜੀ ਵੀ ਜੰਗ ਭਾਰਤ ਦੀ ਹੋਈ ਹੈ, ਸਭ ਤੋਂ ਵੱਧ ਸਿੱਖ ਲੜੇ ਆ, ਸਿੱਖ ਸ਼ਹੀਦ ਹੋਏ ਆ। ਜਦੋਂ ਟੋਪੀਆਂ ਆਜ਼ਾਦ ਹੋ ਗਈਆਂ ਨੇ, ਜਨੇਊ ਆਜ਼ਾਦ ਹੋ ਗਏ ਨੇ, ਤਿਲਕ ਆਜ਼ਾਦ ਹੋ ਗਏ ਨੇ, ਤੇ ਸਿੱਖ ਦੀ ਪੱਗ ਆਜ਼ਾਦ ਕਿਉਂ ਨਹੀਂ? ਸਾਨੂੰ ਵੀ ਆਜ਼ਾਦੀ ਦੇ ਦਿਓ ਜਿਉਣ ਦੀ। ਵੀ ਜੇ ਸਾਡੀ ਕਿਸੇ ਧੀ ਨਾਲ ਧੱਕਾ ਹੁੰਦਾ ਤੇ ਸਾਡੇ ਵਾਰੀ ਵੀ ਕਹਿ ਦਿਆ ਕਰੋ ਵੀ ਮਾੜਾ ਹੋਇਆ। ਜੇ ਸਾਡੀ ਬੱਚੀ ਨਾਲ ਕਿਸੇ ਨਾਲ ਧੱਕਾ ਹੁੰਦਾ ਹੈ, ਉਦੋਂ ਵੀ ਆਵਾਜ਼ ਉਠਾਇਆ ਕਰੋ ਵੀ ਮਾੜਾ ਹੋਇਆ ਹੈ। 84 ਵੇਲੇ ਦੇ ਸਬੂਤ ਨੇ, ਤਸਵੀਰਾਂ ਨੇ, ਗਵਾਹ ਨੇ, ਪਰ ਉਹ ਟਾਈਟਲਰ ਵਰਗੇ, ਸੱਜਣ ਕੁਮਾਰ ਵਰਗੇ ਖੁੱਲੇ ਘੁੰਮਦੇ ਨੇ। ਹਬਸ਼ੀ ਉਹ ਪਾਪੀ ਖੁੱਲੇ ਘੁੰਮਦੇ ਨੇ, ਉਹਨਾਂ ਨੂੰ ਇਹਨਾਂ ਨੇ ਲੀਡਰ ਬਣਾਇਆ ਹੋਇਆ। ਇਹਨਾਂ ਬਲਾਤਕਾਰੀਆਂ ਨੂੰ ਕਹਿੰਦੇ ਸਜ਼ਾ ਦਿਓ। ਸਿੱਖ ਸਿੱਖ ਔਰਤ ਔਰਤ ਨਹੀਂ, ਸਿੱਖ ਦੀ ਧੀ ਕਿਸੇ ਦੀ ਧੀ ਨਹੀਂ। ਨਾਲੇ ਇੱਕ ਗੱਲ ਸੁਣੋ ਓਏ ਪਿਆਰਿਓ, ਉਹ ਬੱਚੀ ਨਾਲ ਬਲਾਤਕਾਰ ਹੋਇਆ, ਧੱਕਾ ਹੋਇਆ, ਮਾੜੀ ਗੱਲ ਹੋਈ, ਪਰ ਪਿਓ ਨੇ ਨਹੀਂ ਵੇਖਿਆ, ਭਰਾ ਨੇ ਨਹੀਂ ਵੇਖਿਆ। ਇੱਥੇ ਤੇ ਸਿੱਖ ਦਾ ਪਿਓ ਸਿੱਖ ਬੱਚੀ ਦੇ ਸਿੱਖ ਨੂੰ ਸਾਹਮਣੇ ਖਿਲਾਰ ਕੇ ਆਵੇ, ਉਹਦੀਆਂ ਅੱਖਾਂ ਖੋਲ ਖੋਲ ਕੇ ਆਵੇ, ਤੇਰੀ ਧੀ ਨਾਲ ਕੀ ਹੋ ਰਿਹਾ, ਪਿਓ ਨੂੰ ਸਾਹਮਣੇ ਖਿਲਾਰ ਕੇ, ਭਰਾ ਨੂੰ ਸਾਹਮਣੇ ਖਿਲਾਰ ਕੇ। ਗਲਾ ਟੈਰ ਪਾ ਪਾ ਕੇ ਸਾੜੇ ਵੀ ਗਏ ਤੇ ਕਹਿੰਦੇ ਕਿ ਅੱਖਾਂ ਖੋਲ ਕੇ ਵੇਖ, ਸਿੱਖਾ ਐਦਾਂ ਗਰਦਨ ਰੱਖ ਤੇ ਅੱਖਾਂ ਸਾਹਮਣੇ ਧੀਆਂ ਨਾਲ ਧੱਕੇ ਹੋਏ ਹੋਏ ਨੇ। ਤੇ ਉਹ ਰਾਜੋਆਣਾ ਉੱਥੇ ਕਟਹਿਰੇ ਖਲੋ ਕੇ ਵੀ ਆਵਾਜ਼ ਦਿੰਦਾ ਹੈ। ਤੇ ਆਪਾਂ ਆਪਾਂ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ, ਇੱਥੇ ਆ ਮੈਂ ਬੋਲ ਰਿਹਾ ਨਾ, ਮੈਂ ਬੋਲ ਰਿਹਾ ਤੇ 5-7-10% ਤੇ ਕਹਿਣਗੇ ਚੰਗੀ ਗੱਲ ਕੀਤੀ, 90 ਕਹਿਣਗੇ ਯਾਰ ਧਰਮ ਦੀ ਗੱਲ ਹੀ ਕਰਨੀ ਚਾਹੀਦੀ ਹੈ, ਤੇ ਹੋਰ ਹੀ ਗੱਲਾਂ ਕਰੀ ਜਾਂਦੇ ਨੇ। ਇਹ ਤੇ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ, ਰਾਜਨੀਤੀ ਮੈਂ ਤੁਹਾਨੂੰ ਕੀ ਨਾ ਵੋਟਾਂ ਦਿਓ, ਮੈਂ ਕੋਈ ਕਾਂਗਰਸ ਦੇ ਭਾਜਪਾ ਦੇ, ਮੈਂ ਕਿਸੇ ਪਾਰਟੀ ਦੀ ਗੱਲ ਕੀਤੀ ਇੱਥੇ? ਕਾਂਗਰਸ ਨੇ ਟੈਰ ਪਾ ਪਾ ਕੇ ਸਾੜੇ ਤੇ ਭਾਜਪਾ ਵਾਲਿਆਂ ਨੇ ਇਨਸਾਫ ਦੇ ਤਾਂ, ਭਾਜਪਾ ਉਦੋਂ ਬਾਅਦ ਚ ਆਈ, ਉਦੋਂ ਹੀ ਸਜ਼ਾ ਦੇ ਦਿੰਦੇ। ਸਾਡੇ ਲਈ ਤੇ ਸਾਰੇ ਕੱਟੇ ਵੱਡੇ ਇੱਕੋ ਜਿਹੇ ਨੇ, ਸਾਡੇ ਲਈ ਤੇ ਇਸੇ ਲਈ। ਆਪਾਂ ਤਾਂ ਦੇਖੋ ਦੋਵੇਂ ਪਾਰਟੀਆਂ, ਅਸੀਂ ਇਹ ਨਹੀਂ ਕਹਿੰਦੇ ਇਹਨਾਂ ਨੇ ਧੱਕਾ ਕੀਤਾ, ਧੱਕਾ ਤਾਂ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਨਿਰਪੱਖ ਹੋ ਕੇ ਜਾਂਚ ਕਰਨੀ ਪੈਂਦੀ ਹੈ, ਨਿਰਪੱਖ ਹੋ ਕੇ, ਕਿਸੇ ਪਾਰਟੀ ਦੇ ਪੱਖੀ ਨਹੀਂ। ਤੇ ਆਪਾਂ ਹੁਣ ਇੱਥੇ ਕਹਿਣਗੇ ਨਹੀਂ ਜੀ ਬਸ ਸਿੱਧੀ ਦੀ ਗੱਲ ਕਰਨੀ ਚਾਹੀਦੀ ਸੀ, ਇਹਨਾਂ ਨੂੰ ਇੱਦਾਂ ਕਹਿਣ ਦੀ ਕੀ ਲੋੜ ਹੈ?
پر میں تے پچھلے دوران وی لا کے آیا اوتھے وی میں کیا سی میں کہ میرے تو منٹ منٹ کی نہیں ہوندی میری تے سیدھی تے سپشت گل ہوندی سپشت کہنی جیڑی گل وہ گول گول کیوں کرو سپشت سیدھی تے ساڈا فرض نہیں بندا او اوتھے فرضی دے تختے تے کہندا پیا ایسے ساڈا وی فرض ہے کہ اسی گرو گھر دے سیوا دار تے گل تے کرو نہیں کچھ کر سکتے گل تے کرو سنو جڑا کتا ہوندا ہے کتا او مالک دے در دی روٹی کھاندا ہے مالک دے در دی روٹی کھاندا ہے گھروں اچھا رات نو چور آ جائے اوتھروں سن لگدی اوتھر پھوکن جاندا ادھر رولا پہنتا ادھر پاسے آدر رولا پہنتا ادھر جانا ہے وہ پاوے چوراں تو گھر نو بچا نہ سکے پر رولا تے پاندا بھی نہ آؤ رولا پاندا اتو گھر والے وہ آ گئے نے چور پاوے کتا کر کچھ نہ سکے پر ادھر بھی ادھر آئے گا کھڑکا ادھر بھج کے ادھر جانا ہے ادھر کھڑکا ہوتا ادھر بھج کے جانا بھی کون آ گیا میرے مالک دے گھر ساڈا فرض یہ بنتا ہے گھر پاوے نام ہی کوئی سکیے پر گھٹ تو گھٹ رولا تے پائیے جی نہیں پان جو کہ سڈے نال کتا چنگا ہے وہ چنگا روٹی کھاندا مالک دے گھر دی راکھی تے کردا ہے وہ رولا تے پاندا ہے گھر تو گھر دسیے تے صحیح بھی آ کچھ ہو رہا ہے سانو ایدہ تکڑے ہونا چاہیے دسنا تے چاہیے سامنے پیش ہویا تے سزا اتنی بڑی ہے دوش اتنا ہی بڑا ہے بھی سکھ ہے بس اتنا ہی بڑا ہے بھائی تارو سنگھ کہتے تو سنگھاں دی مدد کرنا ہے تو پٹی فوجدار نو ماریا ہے بھائی تارو سنگھ آخر لگے پٹی والا تیرا فوجدار غریب ماچی دی لڑکی نو دھکے نال چک کے لے گیا سی ستھاں سالاں دا سی تے کہندا سی 20 سال دی نو میرے نال نکاح کرا وہ لڑکی مندی نہیں سی تے سنگھاں نو نال لجا کے وہ تیرے پاپی نو سزا دتی ہے ایہو جے کم کر جو اسی اپنا دھرم سمجھنے ہاں اج کھلا چھڈ دے پھر بھی یہی کچھ کراں گے بھائی تارو سنگھ نے کیا سی پھر بھی یہی کچھ کریں گے بھائی تارو سنگھ نے وہ کہتے پھر یہ سزا دینی پینی ہے کہتے جو مرضی کر لے کہتے ہر بھگت نرنجنیا گواہ ہے کہتے گواہ جھوٹیاں دی لوڑ تے تینوں تاں پوے جے میں سچ نہ بولاں تو مینوں پوچھ لے میں ایک ایک گل سچ دساں گا بھی میں آ کچھ کیتا میں لنگر لائے نے میں آپ کو کھا بھی رہ لینا سنگھاں نوں میں کپڑے لیڑے سوا کے دینا قوم لئی جڑے جانا تلی تے دھری پھردے نے انہاں دی میں مدد کرنا کراں گا اینے پھر دیکھنا ہے او سامنے آ رہی لگیا چرکھڑی ویکھ چرکھڑی بھائی تارو سے کہندے چرکھڑی ویکھدی ہے سنگھ اینے دے تے چاڑے نے تے دندے کنڈے ہو گئے آ یہ دندے تکھے کر لو سنو دندے تکھے کر لو کہ تھی یہ چرکھڑی کے دندے تکھے کر لو تو میں اپنا من تکھا کر لینا وہ کہتے ساڈے کول تے چرکھڑی تکھی کرن لئی سان تے لا لی جاندی ہے دندے تکھے ہو جاندے ہیں تیرے کول کی ہے جس نال من تکھا کرے گا وہ کہندا تہاڈے کول چرکھڑیاں رمبیاں تکھے کرن دے اوزار ہے نے سادھن ہے نے سانو من تکھا کرن لئی ستگرو نانک جپجی صاحب دی بانی دے گئے ہیں سکھ بانی پڑھ کے اپنا من مضبوط کر لیں قائم کر لیں اپنا من پھر ویکھو بھائی تارو سنگھ نے جپجی صاحب شروع کر دیتا سی سنیو کھوپڑی لائی گئی ہے پر اس پہلا بھائی تارو سنگھ چرکھڑی سے بھی جڑے ہیں یہ بھی اتہاس تتھ نے چرکھڑی سے بھی چڑھے ہے بھائی تارو سنگھ پر اس شہید نہیں سی ہویا جپجی صاحب شروع کیتا بھائی تارو سنگھ نے منی سنگھ دے ہتھوں امرت چھکیا پانچ پیاریاں وچ بھائی صاحب منی سنگھ آپ لگے ہوئے سی جدو امرت چھکیا سی گرو دے سنگھاں دا جیون

हमें

ਦੁਆਪਰ ਯੁੱਗ ਵਿੱਚ ਕ੍ਰਿਸ਼ਨ ਜੀ ਨੇ ਦਰੋਪਦਾਂ ਦੀ ਲਾਜ ਰੱਖੀ, ਪਰ ਸਾਡਾ ਕ੍ਰਿਸ਼ਨ ਤੇ ਤੂੰ ਹੀ ਹੈ। ਸ਼ੁਰੂ ਤੋਂ ਤੂੰ ਹੀ ਰੱਖਣਾ ਹੈ, ਸਾਡਾ ਤੇ ਤੂੰ ਹੈ। ਉਦੋਂ ਵੀ ਤੂੰ ਰੱਖੀ ਅਕਾਲ ਪੁਰਖ, ਹੁਣ ਵੀ ਰੱਖ।

ਲੱਗਦੀ ਏ ਉੱਥੇ ਪਹੁੰਚਣਾ ਕੰਮ ਪਰਵਾਨਿਆਂ ਦਾ ਭੈੜੇ ਭੂੰਡ ਮੁੜ ਆਉਂਦੇ ਰਾਹ ਵਿੱਚੋਂ ਡਰ ਜਿਨ੍ਹਾਂ ਨੂੰ ਜਗਤ ਦੇ ਤਾਨਿਆਂ ਦਾ ਡੋਕੀ ਮਾਰਦੇ ਆਪ ਹੀ ਮਰ ਗਏ ਨੇ ਰਾਖਾ ਰੱਬ ਹੈ ਇਹਨਾਂ ਮਸਤਾਨਿਆਂ ਦਾ ਹੋ ਕੇ ਪ੍ਰੇਮ ਸਕੂਲ ਦੇ ਵਿੱਚ ਦਾਖਲ ਪ੍ਰੇਮੀ ਸੁੱਖ ਜਾਂਦੇ ਵਾਂਗ ਤਾਨਿਆਂ ਦੇ ਕੁਝ ਸੁੱਖ ਜਾਂਦੇ ਕੁਝ ਮੁੱਕ ਜਾਂਦੇ ਕੁਝ ਲੋਕ ਮਾਰਨ ਨਾਲ ਤਾਨਿਆਂ ਦੇ ਵਕਤ ਬਣੇ ਤੇ ਯਾਰੀ ਦਾ ਪਤਾ ਲੱਗਦਾ ਹੈ ਫਤਿਹ ਲੱਗਦੇ ਸੱਚੇ ਯਰਾਨਿਆਂ ਦੇ ਫਤਿਹ ਪ੍ਰੇਮ ਦੇ ਕਦੇ ਨਾ ਛੁੱਟਦੇ ਅੰਦਰੋਂ ਪ੍ਰੇਮ ਕਰਨ ਵਾਲਾ ਜਿਹੜਾ ਦਿਲੋਂ ਉਹ ਪਿਆਰਿਓ ਸਤਿਗੁਰ ਨਾਲ ਇੰਨਾ ਪਿਆਰ ਸੀ ਪਰਵਾਨਾ ਹੀ ਸੜ ਸਕਦਾ ਹੈ ਭਾਈ ਤਾਰੀ ਉੱਤੇ ਗਾਠਣ ਲੱਗੇ ਕਾਰੋਬਾਰ ਤੇ ਲੰਬੀ ਹੁੰਦੀ ਲੰਬੀ ਮੱਥੇ 'ਚ ਧਰ ਲਈ ਮੱਥੇ 'ਚ ਧਰੀ ਲੰਬੀ ਤੇ ਫਿਰ ਗੁਰਮੁਖੋ ਪਿੱਛੋਂ ਥੌੜਾ ਮਾਰਿਆ ਜ਼ੋਰ ਨਾਲ ਚਾਰ ਚਾਰ ਉਂਗਲਾਂ ਰੰਬੀ ਮੱਥੇ ਦੇ ਵਿੱਚ ਧੱਸ ਗਈ ਖੋਪੜੀ ਚ ਜਿੰਨੇ ਖਲੋਤੇ ਸੀ ਤਰੇਲੀਆਂ ਲੱਗਦੀਆਂ ਆਉਣ ਵੇਖਣਾ ਸੌਖਾ ਹੈ ਖੂਨ ਦੇ ਫੁਹਾਰੇ ਚੱਲ ਪਏ ਪੂਰਾ ਸਰੀਰ ਲਿਪੜ ਗਿਆ ਖੂਨ ਹੀ ਖੂਨ ਹੋ ਗਿਆ ਉਹ ਰੰਬੀ ਮੱਥੇ ਚ ਮਾਰ ਕੇ ਪਿੱਛੋਂ ਥੌੜਾ ਮਾਰਿਆ ਜ਼ੋਰ ਨਾਲ ਰੰਬੀ ਜ਼ੋਰ ਨਾਲ ਬਾਹਰ ਖਿੱਚੀ ਫਿਰ ਉੱਥੇ ਹੀ ਨਾਲ ਜਿੱਥੇ ਟੱਕ ਖਤਮ ਹੋਇਆ ਸੀ ਉੱਥੇ ਦੂਜਾ ਟੱਕ ਧਰਿਆ ਫਿਰ ਰੰਬੀ ਮਾਰੀ ਫਿਰ ਖਿੱਚੀ ਫਿਰ ਕੰਨ ਕੋਲ ਆਪਣੇ ਤੁਹਾਨੂੰ ਪਤਾ ਜਦੋਂ ਪੀਪਾ ਲੈ ਕੇ ਆਈਏ ਨਵਾਂ ਟੀਨ ਘਿਓ ਦਾ ਤੇ ਉਹਨੂੰ ਕਿਵੇਂ ਆਪਾਂ ਹੌਲੀ ਹੌਲੀ ਕਰਕੇ ਉਹਦਾ ਢੱਕਣ ਖੋਲਦੇ ਹਾਂ ਨਾ ਢੱਕਣ ਲਾਹੁੰਦੇ ਹਾਂ ਉਹ ਨਿੱਕਾ ਨਿੱਕਾ ਕਰਕੇ ਥੋੜਾ ਥੋੜਾ ਕਰਕੇ ਇੱਕ ਥਾਂ ਤੋਂ ਫਿਰ ਦੂਜੇ ਜਿੱਥੇ ਖਿੱਚਦੇ ਸੀ ਉਹ ਟੱਕ ਤੋਂ ਫਿਰ ਨਾਲ ਵਾਲੇ ਥਾਂ ਤੇ ਰੱਖ ਕੇ ਫਿਰ ਰੰਬੀ ਫਿਰ ਮਾਰਦੇ ਸੀ ਦੌੜਾ ਕੰਨ ਕੋਲ ਆਏ ਪਿੱਛੋਂ ਪੂਰੀ ਗਰਦਨ ਫਿਰ ਦੂਜੇ ਕੰਨ ਕੋਲ ਆ ਕੇ ਇੱਕ ਟੱਕ ਲਾਉਂਦੇ ਲਾਉਂਦੇ ਲਾਉਂਦੇ ਫਿਰ ਮੱਥੇ 'ਚ ਮੁੜ ਕੇ ਲਾਸਟ ਟੱਕ ਮਾਰਿਆ ਉੱਪਰ ਲੈ ਗਈ ਖੋਪੜੀ ਵਿਚਾਲੇ ਜਿੰਨਾ ਮਾਸ ਸੜਿਆ ਸੀ ਕਰਕੇ ਬਾਅਦ ਉਹ ਸਾਰਾ ਮਾਸ ਲਾ ਕੇ ਖੋਪੜੀ ਹੱਥ 'ਚ ਰੱਖ ਲਈ ਭਾਈ ਤਾਰੂ ਸਿੰਘ ਵੇਖਿਆ ਚੱਕਰੀ ਏਦਾਂ ਵੇਖਦਾ ਹੈ ਤੇ ਤਾਰੂ ਸਿੰਘ ਨੇ ਅੱਖਾਂ ਖੋਲ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਜਕਰੀਏ ਨੂੰ ਕਹਿੰਦਾ ਜਕਰੀਆ ਜੇਦੂ ਵੀ ਕੋਈ ਭੈੜਾ ਸੱਪ ਹੈ ਇਹਦੂ ਵੀ ਕੱਢ ਕੇ ਵੇਖ ਲੈ ਹੁਣ ਇਹਦੂ ਵੀ ਭਿਆਨਕ ਸਜ਼ਾ ਜੇ ਹੈ ਤੇ ਵੇਖ ਲੈ ਦੇ ਕੇ ਆ ਬੈਠਾ ਅੱਖਾਂ ਖੋਲ ਲਈਆਂ ਨੇ ਫਿਰ ਵੀ ਹੱਸ ਰਿਹਾ ਕਹਿੰਦੇ ਜਕਰੀਆ ਸੜ ਬਲ ਕੇ ਚਲਿਆ ਗਿਆ ਜਾਂਦਾ ਜਾਂਦਾ ਹੱਸਦਾ ਜਾਂਦਾ ਪਰ ਵੇਖ ਕੇ ਪਤਾ ਲੱਗਦਾ ਬਿਨਾਂ ਜੰਗ ਕੀਤਿਆਂ ਹੀ ਹਾਰ ਗਿਆ ਹਾਰ ਕੇ ਚੱਲਿਆ ਯਾਦ ਰੱਖੋ ਜਿਹੜਾ ਸਿੰਘ ਸ਼ਹੀਦ ਹੋ ਜਾਏ ਉਹ ਸ਼ਹੀਦ ਕਰਨ ਵਾਲੇ ਨੂੰ ਹਰਾ ਜਾਂਦਾ ਹੈ ਜਾਂ ਉਹ ਤੇਰੀ ਨਹੀਂ ਮੰਨੀ ਤੇਰੀ ਨਹੀਂ ਨਾ ਮੰਨੀ ਸ਼ਹੀਦ ਹੋ ਗਿਆ ਮੈਂ ਤੇਰੀ ਨਹੀਂ ਮੰਨੀ ਜੇ ਤੇ ਮੰਨ ਜਾਏ ਈਦ ਮੰਨ ਜਾਏ ਫਿਰ ਤੇ ਉਹ ਜਿੱਤ ਗਿਆ ਪਰ ਜੇ ਬੰਦਾ ਸ਼ਹੀਦ ਹੀ ਹੋ ਜਾਏ ਤੇਰੀ ਨਹੀਂ ਮੰਨੀ ਮੌਤ ਨੂੰ ਗਲੇ ਲਗਾ ਲਿਆ ਹਰਾ ਜਾਂਦਾ ਜਿਹੜਾ ਆਪ ਸ਼ਹੀਦ ਹੋ ਜਾਏ ਸ਼ਹੀਦ ਕਰਨ ਵਾਲੇ ਦੀ ਹਾਰ ਹੋ ਜਾਂਦੀ ਤਾਰੂ ਸਿੰਘ ਇਹ ਕਹਿਣ ਲੱਗਾ ਉਹ ਇਹਨੇ ਨੂੰ ਫਿਰ ਅੱਖਾਂ ਬੰਦ ਕੀਤੀਆਂ ਤੇ ਬੇਹੋਸ਼ ਹੋ ਗਿਆ ਜਕਰੀਆ ਚਲਿਆ ਗਿਆ ਮਹਿਲਾਂ ਭਾਈ ਤਾਰੂ ਸਿੰਘ ਚੁੱਕਿਆ ਉੱਥੇ ਨੇੜੇ ਟੋਇਆਂ ਦੇ ਵਿੱਚ ਸੁੱਟਦਾ ਖੂਹ ਵੀ ਲਿਖਿਆ ਗਈਆਂ ਨੇ ਉੱਥੇ ਟੋਏ ਸੀ ਉਹਨਾਂ ਵਿੱਚ ਸੁੱਟ ਦਿੱਤਾ ਏਦਾਂ ਹੀ ਖੋਪੜੀ ਹੈ ਨੀ ਸਿਰ ਤੇ ਉੱਥੇ ਕੁਝ ਰਾਮਗੜੀਏ ਸਿੱਖ ਰਹਿੰਦੇ ਨੇ ਸਿੱਖ ਉਹਨਾਂ ਜਕਰੀਏ ਨੂੰ ਫਰਿਆਦ ਭੇਜੀ ਕਿ ਜੇ ਕਹੋ ਤੇ ਤਾਰੂ ਸਿੰਘ ਨੂੰ ਚੁੱਕ ਕੇ ਲੈ ਜਾਈਏ ਜਗਰੀਆ ਕਹਿੰਦਾ ਲੈ ਜਾਓ ਇਹਨੇ ਕਿਹੜਾ ਬਚਣਾ ਹੈ ਤਾਰੂ ਸਿੰਘ ਨੂੰ ਲੈ ਗਏ ਨਿੰਮ ਉਬਾਲ ਕੇ ਪਾਣੀ ਵਿੱਚ ਸਾਰੇ ਸਰੀਰ ਨੂੰ ਧੋਤਾ ਤੇ ਸਿਰ ਨੂੰ ਜ਼ਖਮ ਨੂੰ ਧੋਤਾ ਕੜਾ ਬਣਾ ਕੇ ਨਾ ਪ੍ਰਸ਼ਾਦ ਤੇ ਤਾਰੂ ਸਿੰਘ ਦੇ ਸਿਰ ਤੇ ਬੰਨਿਆ ਲੋਗੜ ਕੱਪੜਾ ਬੰਨਿਆ ਸਿਰ ਦੇ ਉੱਤੇ ਤੇ ਤਾਰੂ ਸਿੰਘ ਨੇ ਨਾ ਦੋ ਤਿੰਨ ਘੰਟਿਆਂ ਬਾਅਦ ਜਦੋਂ ਸਰੀਰ ਦੇ ਗਰਮ ਪਾਣੀ ਨਾਲ ਏਦਾਂ ਕਰਦੇ ਰਹੇ ਸਾਫ਼ ਤੇ ਅੱਖਾਂ ਖੋਲ ਲਈਆਂ ਜਦੋਂ ਤਾਰੂ ਸਿੰਘ ਨੇ ਅੱਖਾਂ ਖੋਲੀਆਂ ਤੇ ਸਿੰਘ ਇਕੱਠੇ ਹੋ ਕੇ ਦੱਸ ਲੋ ਗਿਆ ਜੋੜ ਕੇ ਭਾਈ ਸਾਹਿਬ ਬੇਨਤੀ ਇੱਕ ਅਗੇ ਕੀ ਸਾਨੂੰ ਪਤਾ ਤੁਸੀਂ ਦਾ ਪੰਜ ਭੂਤਕ ਸਰੀਰ ਛੱਡ ਸਕਦੇ ਹੋ ਤੁਹਾਡੇ ਚ ਇੰਨੀ ਤਾਕਤ ਹੁੰਦੀ ਭਜਨ ਵਾਲੇ ਸਮਰੱਥਾ ਹੈ ਤੇ ਤੁਹਾਨੂੰ ਬੇਨਤੀ ਹੈ ਵੀ ਆਹ ਸਰੀਰ ਛੱਡ ਜਾਓ ਸਾਡੇ ਤੋਂ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਤੁਸੀਂ ਸਰੀਰ ਛੱਡ ਜਾਓ ਤੇ ਭਾਈ ਤਾਰੂ ਸਿੰਘ ਕਹਿੰਦੇ ਏਦਾਂ ਨਹੀਂ ਜਾਣਾ ਸਿੰਘੋ ਜਾਵਾਂਗਾ ਪਰ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਆਖੋ ਸਤਨਾਮ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ
ਐਦਾਂ ਨਹੀਂ ਜਾਣਾ, ਜਕਰੀ ਅੱਗੇ ਲੱਗੇਗਾ ਫਿਰ ਜਾਵਾਂਗਾ। ਉਹ ਕਹਿੰਦੇ ਜੀ ਤੁਹਾਡੀ ਮਰਜ਼ੀ ਹੈ, ਜਲ ਪਾਣੀ ਛਕਾਇਆ ਤੇ ਛਕ ਲਿਆ ਭਾਈ ਤਾਰੂ ਸਿੰਘ ਨੇ, ਖੋਪੜੀ ਫਿਰਦੇ ਨਹੀਂ ਜਿਉਂਦਾ ਰਿਹਾ। ਹੁਣ ਆਹ ਸ਼ਬਦ ਮੈਨੂੰ ਇੱਥੇ ਕਹਿਣਾ ਪਏਗਾ, ਇਤਿਹਾਸ ਤੋਂ ਬਚਦਾ ਇਹ ਕਹਿਣਾ ਪਏਗਾ, ਇਹ ਸ਼ਬਦ ਮਾਫ ਕਰਿਓ। ਜਦੋਂ ਹੀ ਇੱਧਰ ਭਾਈ ਤਾਰੂ ਸਿੰਘ ਨੇ ਕਿਹਾ ਕਿ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਹੈ, ਕਹਿੰਦੇ ਉਸ ਵੇਲੇ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਦ ਪੈ ਗਿਆ। ਇਤਿਹਾਸਕ ਬਚਨ ਹੈ, ਕਹਿਣਾ ਪੈਣਾ ਸੀ ਤਾਂ ਮਾਫੀ ਮੰਗੀ। ਪਹਿਲਾਂ ਐਸਾ ਰੋਗ ਲੱਗਿਆ ਪਿਆਰਿਓ, ਬੜੇ ਵੈਦ ਆਏ, ਬੜਿਆਂ ਨੇ ਜ਼ੋਰ ਲਾਇਆ, ਠੀਕ ਨਾ ਹੋ ਸਕਿਆ। ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਪੰਜ ਦਿਨ ਉਹ ਰੋਵੇ, ਚੀਕਾਂ ਮਾਰੇ, ਮੇਰੀ ਜਾਨ ਨਿਕਲਦੀ ਹੈ, ਮੈਂ ਠੀਕ ਕਰੋ ਮੈਨੂੰ। ਵੈਦ ਕਹਿੰਦੇ ਠੀਕ ਨਹੀਂ ਕਰ ਸਕਦੇ, ਕਹਿੰਦੇ ਕੁਰਾਨ ਸ਼ਰੀਫ ਦਾ ਜੀ ਮੰਤਰ ਪੜ੍ਹਦੇ ਨੇ ਉਹਦੇ ਕੋਲ ਬਹਿ ਬਹਿ ਕੇ, ਪਰ ਕਿੱਥੇ ਕੁਰਾਨ ਸ਼ਰੀਫ ਜਿਵੇਂ ਗ੍ਰੰਥ ਉਹਨਾਂ ਦਾ ਲਿਆਂਦਾ ਜੀ, ਹਵਾ ਝੱਲੋ ਸ਼ਾਇਦ ਫਿਰ ਵੀ ਠੀਕ ਹੋ ਨਾ ਹੋਇਆ ਜੀ, ਕੀ ਕਰੀਏ ਜੀ ਹੁਣ। ਫਿਰ ਕਿਸੇ ਨੇ ਕਿਹਾ ਅੱਲਾਹ ਦੇ ਪਿਆਰੇ ਨੇ, ਕਹਿੰਦਾ ਓਏ ਤਾਰੂ ਸਿੰਘ ਭਗਤ ਦੀ ਸਿੱਖ ਦੀ ਖੋਪੜੀ ਲਾਈ ਹੈ ਤਾਂ ਰੋਗ ਲੱਗਾ ਹੈ, ਕਰਮ ਦਾ ਫਲ ਭੋਗ ਰਿਹਾ। ਭੋਗੇ ਪਿੰਡ ਭਾਗੇ ਨਹੀਂ ਕਰਮ ਗਤੀ ਬਲਵਾਨ, ਇਹ ਭੋਗਣਾ ਪੈ ਰਿਹਾ ਤਾਂ ਏਦਾਂ ਹੋਈ ਹੈ। ਕਹਿੰਦੇ ਫਿਰ ਕੀ ਕਰੀ, ਕਹਿੰਦੇ ਮਾਫੀ ਮੰਗੋ ਤਾਰੂ ਸਿੰਘ ਤੋਂ, ਤਾਰੂ ਸਿੰਘ ਤੋਂ ਮਾਫੀ ਮੰਗੋ। ਫਿਰ ਉਸ ਵੇਲੇ ਭਾਈ ਤਾਰੂ ਸਿੰਘ ਨੇ ਸਵੇਗ ਸਿੰਘ ਨੂੰ ਘੱਲਿਆ ਸੀ, ਤਾਰੂ ਸਿੰਘ ਦੇ ਕੋਲ ਜਕਰੀਏ ਨੇ, ਕਿ ਮੇਰੇ ਵੱਲੋਂ ਮਾਫੀ ਮੰਗ, ਮੈਂ ਠੀਕ ਹੋ ਜਾ। ਭਾਈ ਸਵੇਗ ਸਿੰਘ ਉਦੋਂ ਉਹਨਾਂ ਦੇ ਠੇਕੇਦਾਰੀ ਦਾ ਕੰਮ ਕਰਦੇ ਸੀ, ਭਾਈ ਸਵੇਗ ਸਿੰਘ ਨੂੰ ਬਾਅਦ ਕਰਕ ਵੀ ਜਾ ਰਹੇ, ਸਵੇਗ ਸਿੰਘ ਸਹਿਬਾਜ ਸਿੰਘ ਇਹ ਦੋ ਪਿਓ ਪੁੱਤਰ ਸੀ। ਉਸ ਵੇਲੇ ਭੇਜਿਆ, ਜਦੋਂ ਭਾਈ ਤਾਰੂ ਸਿੰਘ ਨੂੰ ਆਖਿਆ ਜੀ ਮਾਫੀਆਂ ਮੰਗਦਾ ਹੈ, ਮਾਫ ਕਰ ਦਿਓ ਠੀਕ ਹੋ ਜਾਏ। ਭਾਈ ਤਾਰੂ ਸਿੰਘ ਦਾ ਹਾਲ ਵੇਖ ਕੇ ਸੁਖਦੇਵ ਸਿੰਘ ਕਹਿੰਦਾ ਆਹ ਕੋਈ ਮਾਫੀ ਨਹੀਂ ਚਾਹੀਦੀ। ਸੁਖਦੇਵ ਸਿੰਘ ਕਹਿੰਦਾ, ਭਾਈ ਤਾਰੂ ਸਿੰਘ ਕਹਿੰਦਾ ਕੋਈ ਗੱਲ ਨੀ, ਜੇ ਮਾਫੀ ਮੰਗਦਾ ਤੇ ਪੰਥ ਕੋਲ ਬੇਨਤੀ ਕਰੋ। ਸਿੰਘ ਜੰਗਲਾਂ ਚ ਲੁਕੇ ਹੋਏ ਸੀ, ਇਕੱਠੇ ਕੀਤੇ। ਭਾਈ ਤਾਰੂ ਸਿੰਘ ਨੇ ਬੇਨਤੀ ਕੀਤੀ, ਕਹਿੰਦੇ ਜੀ ਸਾਰਿਆਂ ਸਿੰਘਾਂ ਨੂੰ ਬੇਨਤੀ ਹੈ ਵੀ ਜਕਰੀਆ ਮਾਫੀ ਮੰਗਦਾ। ਸੁਖਦੇਵ ਸਿੰਘ ਗਿਆ, ਤਾਰੂ ਸਿੰਘ ਵੱਲੋਂ ਗਿਆ, ਦੱਸੋ ਕੀ ਹੁਕਮ ਹੈ। ਉਸ ਵੇਲੇ ਪੰਥ ਨੇ ਫੈਸਲਾ ਕੀਤਾ, ਸਿੰਘਾਂ ਨੇ ਗੁਰਮਤਾ ਕੀਤਾ, ਉਹ ਆਖਣ ਲੱਗੇ ਜਕਰੀਏ ਨੂੰ ਆਖੋ ਜਿੰਨੀਆਂ ਜਾਗੀਰਾਂ ਸਾਡੀਆਂ ਦੱਬੀਆਂ ਨੇ ਛੱਡ ਦੇ, ਚਰਖ ਜਿੰਨੇ ਜੇਲ੍ਹਾਂ ਚ ਸਿੰਘ ਬੰਦ ਨੇ ਰਿਹਾ ਕਰ ਦੇ, ਆ ਜਿੰਨੀਆਂ ਚਰਖੜੀਆਂ ਸਜ਼ਾ ਦੇਣ ਲਈ ਤੂੰ ਇਹ ਗੱਡੀਆਂ ਨੇ ਪੁੱਟ ਦੇ। ਕਹਿੰਦੇ ਜੀ ਪੁੱਟ ਦੇਣਗੇ। ਜਾ ਕੇ ਕਿਹਾ, ਉਸ ਵੇਲੇ ਰੋਂਦਾ ਜਕਰੀਆ ਮਰਦਾ ਕੀ ਨੀ ਕਰਦਾ, ਆਖਣ ਲੱਗਾ ਪੁੱਟ ਦਿਓ ਸਭ ਸਿੰਘਾਂ ਨੂੰ, ਰਿਹਾ ਕਰ ਦਿਓ। ਉਹ ਫੇਰ ਮੈਂ ਠੀਕ ਹੋਇਆ, ਸਵੇਰ ਗਿਆ ਮੈਂ ਤੇ ਫੇਰ ਵੀ ਉਵੇਂ ਹੀ ਆ। ਫੇਰ ਸਿੰਘਾਂ ਨੂੰ ਬੇਨਤੀ ਕੀਤੀ ਕੀ ਕਰੀਏ, ਕਹਿੰਦੇ ਇਹਨੇ ਆਖਿਆ ਕੇਸ ਜੁੱਤੀਆਂ ਮਾਰ ਮਾਰ ਲਾ ਦੇਣੇ ਨੇ, ਤਾਰੂ ਸਿੰਘ ਨੇ ਕੇਸ ਜੁੱਤੀਆਂ ਮਾਰ ਮਾਰ ਲਾ ਦੇਣੇ ਨੇ, ਇਹਨੇ ਇਹਦੀ ਸਜ਼ਾ ਮਿਲੀ ਹੈ। ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਜਦੋਂ ਇਹਦੇ ਸਿਰ ਚ ਵੱਜੇਗੀ ਇਹ ਤਾਂ ਠੀਕ ਹੋਏਗਾ। ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ ਚ ਮਾਰੋ। ਜਾ ਕੇ ਜਕਰੀਆ ਨੂੰ, ਜਕਰੀਏ ਨੂੰ ਦੱਸਿਆ ਜੀ ਜੁੱਤੀ, ਉਹ ਕਹਿੰਦਾ ਇੱਕ ਹੀ ਦੋਵੇਂ ਲਿਆਓ, ਜਿੰਨੀਆਂ ਮਰਜ਼ੀ ਮਾਰੋ ਮੈਂ ਠੀਕ ਹੋਣਾ ਚਾਹੀਦਾ। ਦੇਖੋ ਏਦਾਂ ਮਾਰ ਕੇ ਮਾਣਿਆ, ਸਿੱਖਾਂ ਨੂੰ ਮਾਣ ਦਿੰਦੇ ਆ ਬੜੇ ਸਹੀ, ਕੋਈ ਸਤਗੁਰ ਦਾ ਏਦਾਂ ਕਿਰਪਾ ਕਰਦੇ ਆ, ਬਖਸ਼ਿਸ਼ਾਂ ਕਰਦੇ ਆ। ਮਾਰ ਕਹਿੰਦੇ ਸੀ ਮੇਰੇ ਦਸਤਾਰਾਂ ਵਾਲੇ ਰਾਜ ਕਰਨਗੇ, ਇਹ ਪਾਤਸ਼ਾਹ ਬਣਨਗੇ, ਮੈਨੂੰ ਮਾਫ ਕਰਿਓ, ਕਿਸੇ ਪਾਰਟੀ ਨਾਲ ਨਾ ਜੋੜਿਓ। ਅੱਜ ਵੱਡਿਆਂ ਵੱਡਿਆਂ ਅਹੁਦਿਆਂ ਤੇ ਬੈਠੇ ਨੇ ਸਰਦਾਰ, ਸਰਦਾਰ ਉਹ ਕੱਲੇ ਇਹ ਨਹੀਂ ਕਿ ਜੀਪਾਂ ਵਿੱਚ ਫੜ ਕੇ ਤੇ ਗਡਾਸੇ ਚੁੱਕ ਕੇ ਲੜਦੇ ਫਿਰਦੇ ਨੇ, ਕੱਲੇ ਹਲਵਾਨ ਕਈਆਂ ਚਲਾਉਣ ਜਾਣਦੇ ਨੇ, ਸਰਦਾਰ ਵੱਡੇ ਵੱਡੇ ਅਫਸਰ ਵੀ ਬਣੇ ਹੋਏ ਨੇ, ਵੱਡੀਆਂ ਵੱਡੀਆਂ ਕੁਰਸੀਆਂ ਤੇ ਵੀ ਸਰਦਾਰ ਬੈਠੇ ਆ, ਪੱਗਾਂ ਵਾਲੇ ਵੱਡੇ ਵੱਡੇ ਅਹੁਦਿਆਂ ਉੱਤੇ ਬੈਠੇ ਆ। ਦਸਤਾਰ ਰਾਜ ਕਰਦੀ ਹੈ, ਦਸਤਾਰ ਬੜੇ ਥਾਵਾਂ ਉੱਤੇ ਉੱਤੇ ਅਹੁਦਿਆਂ ਤੇ ਦਸਤਾਰਾਂ ਵਾਲੇ ਸਿੰਘ ਪਹੁੰਚੇ ਆ। ਇਹ ਸਭ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ, ਬਖਸ਼ਿਸ਼ ਹੈ ਸਤਿਗੁਰ ਦੀ। ਉਹ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ, ਮਖਮਲੀ ਕੱਪੜੇ ਚ ਲਪੇਟ ਕੇ ਸਾਰੇ ਖੁਸ਼ ਹੋ ਗਏ, ਇੱਦਾਂ ਖੁਸ਼ ਹੋ ਗਏ ਵੀ ਲਓ ਜੀ ਹੁਣ ਠੀਕ, ਬੇਗਮਾਂ ਖੁਸ਼ ਵੀ ਹੁਣ ਜਕਰੀਆ ਠੀਕ ਹੋ ਜਾਏਗਾ। ਹੁਣ ਜਕਰੀਏ ਦੇ ਨਾ ਉਹ ਇੱਦਾਂ ਲਪੇਟੀ ਹੋਈ ਹੈ ਜਿਵੇਂ ਆਪਾਂ ਪੋਥੀ ਲਪੇਟ ਕੇ ਰੱਖਦੇ ਹਾਂ ਨਾ, ਜੁੱਤੀ ਨੂੰ ਇੱਦਾਂ ਲਪੇਟ ਕੇ ਉਹ ਕੱਪੜੇ ਚ ਮਖਮਲੀ ਚ ਲਪੇਟ ਕੇ ਨਾ
ਉਹਦਾ ਦਵਾਣੇ ਵਰਗਾ ਸਿਰ ਸੀ, ਮਤੀਰੇ ਵਰਗਾ ਵੱਡਾ ਸਾਰਾ, ਉਹਦੇ ਸਿਰ ਤੇ ਨਾ ਇੱਕ ਫੁੱਲੀ ਜੀ ਲਾਈ, ਉਹ ਕਿੱਥੇ ਠੀਕ ਹੋਵੇ, ਫਿਰ ਫੁੱਲੀ ਜੀ ਲਾਉਂਦੇ ਨੂੰ ਨਾ ਠੀਕ ਹੋਵੇ। ਉਹ ਦੁਖੀ ਸੀ, ਉਹ ਕਹਿੰਦਾ ਪਰਾ ਸੁੱਤੋ ਕੱਪੜਾ ਲਾ ਕੇ ਜ਼ੋਰ ਨਾਲ ਸਿਰ ਚ ਮਾਰੋ, ਨਾਲੇ ਦੁਨੀਆਂ ਨੂੰ ਪਤਾ ਲੱਗੇ ਵੀ ਜ਼ਕਰੀਆ ਗਰੀਬ ਸਿੱਖ ਦੀਆਂ ਜੁੱਤੀਆਂ ਖਾ ਰਿਹਾ, ਦੁਨੀਆਂ ਨੂੰ ਪਤਾ ਲੱਗੇ। ਫਿਰ ਪਰਾ ਲਾਇਆ ਕੱਪੜਾ, ਉਹ ਜਿਹੜੀ ਹੱਥ ਚ ਜੁੱਤੀ ਫੜ ਕੇ ਫਿਰ ਉਹਦੇ ਜ਼ੋਰ ਨਾਲ ਸਿਰ ਚ ਮਾਰੀ। ਇਹ ਇਤਿਹਾਸ ਚ ਬਚਨ ਹੈ, ਜਿਵੇਂ ਜਿਵੇਂ ਜੁੱਤੀਆਂ ਪੈਂਦੀਆਂ ਸੀ ਉਵੇਂ ਉਹ ਠੀਕ ਹੁੰਦਾ ਸੀ। ਤੇ ਕਮਾਲ ਦੀ ਗੱਲ ਇਹ ਹੋਈ ਵੀ ਜੁੱਤੀਆਂ ਬਚਿਆ ਕਰਨ ਤੇ ਠੀਕ, ਨਹੀਂ ਤੇ ਫੇਰ ਉਦਾਂ ਹੀ। ਹੁਣ ਸਿਰ ਤੇ ਫੁੱਲ ਆਈ ਹੈ, ਕਿੰਨੀਆਂ ਜੁੱਤੀਆਂ ਖਾਂਦਾ, ਇੱਕ ਦਿਨ, ਦੋ ਦਿਨ, ਚਾਰ ਦਿਨ, ਦਸ ਦਿਨ, ਇਹਦੇ ਇੱਕ ਥਾਂ ਤੇ ਜੁੱਤੀਆਂ ਪੈ ਪੈ ਕੇ ਸਿਰ ਦੇ ਵਿੱਚ ਵੀ ਓਡਾ ਹੀ ਜ਼ਖਮ ਹੋ ਗਿਆ ਜਿੱਦਾਂ ਤਾਰੂ ਸਿੰਘ ਦੇ ਕੀਤਾ ਸੀ। ਤਾਰੂ ਸਿੰਘ ਜਿੱਦਾਂ ਹੀ ਜ਼ਖਮ ਹੋ ਗਿਆ ਸਿਰ 'ਚ, ਸਿਰ 'ਚ ਦਰਦ ਹੋਵੇ ਪਰ ਫਿਰ ਉਹ ਫਿਰ ਓਦਾਂ ਹੀ ਹੋ ਜਾਇਆ ਕਰੇ, ਫਿਰ ਜੁੱਤੀਆਂ ਫਿਰ ਮਾਰਨੀਆਂ ਪਿਆ ਕਰਨ। ਰਾਤ ਨੂੰ ਸੁੱਤਾ ਪਿਆ ਉੱਠ ਕੇ ਵੀ ਜਦੋਂ ਤਕਲੀਫ ਹੋਇਆ ਕਰੇ। ਤਾਰੂ ਸਿੰਘ ਦੀ ਜੁੱਤੀ ਸਿਰਹਾਣੇ ਰੱਖੀ ਸੀ ਤੇ ਜੁੱਤੀਏ ਟੁੱਕ ਟੁੱਕ ਕੇ ਆਪ ਹੀ ਆਪਣੇ ਸਿਰ ਚ ਮਾਰੇ। ਜਿੰਨਾ ਉਹ ਜੁੱਤੀਆਂ ਮਾਰਦਾ ਸੀ ਓਨਾ ਹੀ ਉਹਨੂੰ ਸ਼ਾਂਤੀ ਮਿਲਦੀ ਸੀ। ਆਖਿਰਕਾਰ ਜੁੱਤੀਆਂ ਖਾਂਦਾ ਖਾਂਦਾ ਖਾਂਦਾ ਬਾਈਆਂ ਦਿਨਾਂ ਬਾਅਦ ਕਹਿੰਦੇ ਨੇ ਜ਼ਕਰੀਆ ਤੜਫ ਤੜਫ ਕੇ ਮਰਿਆ ਤੇ ਆ ਕੇ ਦੱਸਿਆ, ਭਾਈ ਤਾਰੂ ਸਿੰਘ ਜੀ ਜ਼ਕਰੀਆ ਮਰ ਗਿਆ ਹੈ ਤੜਫ ਤੜਫ ਕੇ। ਉਸ ਵੇਲੇ ਭਾਈ ਤਾਰੂ ਸਿੰਘ ਕਹਿੰਦੇ, ਅੱਛਾ ਜੇ ਮਰ ਗਿਆ ਤੇ ਸਿੰਘੋ ਕਦੋਂ ਆਖਰੀ ਫਸੇ ਚੱਲੇ ਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤਿਹ।

ਵਿੱਚ ਬੇਨਤੀ ਹੈ ਵੀ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਹੁੰਦੇ, ਉਹਨਾਂ ਚਿਰ ਪਿਆਰ ਨਾਲ ਬਹਿ ਜਾਓ। ਹੁਕਮਨਾਮਿਆਂ ਤੋਂ ਬਾਅਦ ਫਿਰ ਆਪਾਂ ਸਤਿਗੁਰ ਜੀ ਦੇ ਜਾਣ ਤੋਂ ਬਾਅਦ ਚੱਲਣਾ ਪਾਵਾਂਗੇ। ਮੈਨੂੰ ਪਤਾ ਹੈ ਕਈ ਢਾਣੀਆਂ ਵਾਲੇ ਨੇ, ਕਈਆਂ ਨੇ ਦੂਰ ਜਾਣਾ ਹੈ, ਦੂਰੋਂ ਵੀ ਸੰਗਤ ਕਾਫੀ ਆਈ ਹੈ, ਪਰ ਚਲੋ ਆਓ ਤੁਸੀਂ ਬੜੇ ਪਿਆਰ ਨਾਲ ਢਾਈ ਘੰਟੇ ਬੈਠ ਕੇ ਪਿਆਰ ਦਾ ਸਬੂਤ ਦਿੱਤਾ ਹੈ। ਸਾਢੇ ਚਾਰ ਹੋ ਗਏ ਨੇ, ਤਾਂ ਕਰਕੇ ਹੁਣ ਸਿਰਫ ਦੋ ਮਿੰਟ ਇਕਾਗਰਤਾ ਬਣਾ ਕੇ ਆਨੰਦ ਸਾਹਿਬ ਬੋਲੋ, ਅਰਦਾਸ ਜੁੜ ਕੇ, ਹੁਕਮਨਾਮੇ ਸੁਣ ਕੇ ਫਿਰ ਆਪਾਂ ਚੱਲ ਪਾਵਾਂਗੇ। ਜਿੱਥੇ ਇੰਨਾ ਚਿਰ ਬੈਠੇ ਹੋ ਉੱਥੇ ਕਾਲ ਨਾ ਕਰਿਓ, ਪੰਜਾਂ ਸੱਤਾਂ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਸਾਰੀ ਸੰਗਤ ਦਾ ਧੰਨਵਾਦ ਤੇ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਉਦਮ ਕੀਤਾ, ਸੰਤ ਬਾਬਾ ਬਚਨ ਸਿੰਘ ਜੀ ਦੇ ਸੇਵਾਦਾਰ ਸਾਰੇ, ਬਾਬਾ ਹਰਬੰਸ ਸਿੰਘ ਜੀ ਦੀਆਂ ਲੱਗੀਆਂ ਹੋਈਆਂ ਡਿਊਟੀਆਂ, ਬਾਬਾ ਨਿਰਮਲ ਸਿੰਘ ਜੀ, ਬਾਬਾ ਗੁਰਜੰਤ ਸਿੰਘ ਜੀ ਤੇ ਇੱਕ ਮਹਾਂਪੁਰਖ ਅੱਜ ਮਿਲੇ ਬਾਬਾ ਕਸ਼ਮੀਰ ਸਿੰਘ ਜੀ, ਸਾਰੇ ਸੇਵਾਦਾਰ ਜਿੰਨੇ ਬਾਬਾ ਜੀ ਦੇ ਨਾਲ ਸੇਵਾਵਾਂ 'ਚ ਲੱਗੇ ਆ ਸਾਰਿਆਂ ਦਾ ਧੰਨਵਾਦ। ਬਾਕੀ ਇੱਥੋਂ ਦੇ ਸਾਰੇ ਪਰਿਵਾਰਾਂ ਦਾ, ਨੇੜੇ ਤੇੜੇ ਜਿਨ੍ਹਾਂ ਨੂੰ ਮਿਲਿਆ ਸਾਰੇ ਪਿਆਰ ਵਾਲੇ ਸੀ, ਜਿਨ੍ਹਾਂ ਕੋਲ ਰਿਹਾ ਉਹਨਾਂ ਵੀ ਬੜੇ ਪਿਆਰ ਨਾਲ ਸੇਵਾ ਕੀਤੀ, ਸਾਰਿਆਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅਰਦਾਸ ਹੈ ਸਤਿਗੁਰੂ ਮਿਹਰ ਕਰਨ, ਕਦੇ ਫਿਰ ਆਪ ਜੀ ਦੇ ਦਰਸ਼ਨ ਹੋਣ। ਬਹੁਤ ਸਾਰੀਆਂ ਬੇਨਤੀਆਂ ਕਰਨ ਨੂੰ ਦਿਲ ਕਰਦਾ ਪਰ ਸਮਾਂ ਆਗਿਆ ਨਹੀਂ ਦਿੰਦਾ। ਢਾਈ ਘੰਟੇ ਤੁਸੀਂ ਪਿਆਰ ਨਾਲ ਸੁਣਿਆ, ਇੰਨਾ ਹੀ ਬੜੀ ਖੁਸ਼ੀ ਵਾਲੀ ਗੱਲ ਹੈ। ਸਾਡੇ ਜ਼ਿਆਦਾ ਦੌਰਾਨ ਰਾਤ ਦੇ ਹੁੰਦੇ ਨੇ, ਰਾਤਾਂ ਨੂੰ ਸਮਾਂ ਖੁੱਲ੍ਹਾ ਹੁੰਦਾ, ਭਾਵੇਂ 12 ਵੀ ਵੱਜਣ ਕੋਈ ਫਰਕ ਫਰਕ ਨਹੀਂ ਪੈਂਦਾ, ਪਰ ਇਹਨਾਂ ਇਲਾਕਿਆਂ 'ਚ ਦੀਵਾਨ ਦਿਨ ਦੇ ਹੀ ਚੱਲ ਸਕਦੇ ਨੇ, ਢਾਣੀਆਂ ਤੋਂ ਆਉਣਾ, ਲੋਕਾਂ ਖੇਤਾਂ 'ਚ ਰਹਿਣਾ ਹੈ, ਤਾਂ ਕਰਕੇ ਫਿਰ ਕਦੇ ਸਮਾਂ ਬਣੇਗਾ ਤੇ ਦਰਸ਼ਨ ਕਰਾਂਗਾ। ਯੂਪੀ ਵਿੱਚ ਦਿਲ ਲੱਗਦਾ, ਪਹਿਲਾਂ ਡਰ ਸੀ ਕਿ ਸੜਕਾਂ ਬੜੀਆਂ ਮਾੜੀਆਂ ਨੇ, ਰਾਹ ਬੜੇ ਮਾੜੇ ਨੇ, ਪਰ ਹੁਣ ਕਿਰਪਾ ਹੈ, ਹੁਣ ਤੇ ਪੰਜਾਬ ਨਾਲੋਂ ਯੂਪੀ ਚੰਗੀ ਹੈ। ਚੰਗੀ ਇਸ ਕਰਕੇ ਹੈ ਕਿ ਇੱਥੇ ਪਾਣੀ ਚੰਗਾ ਹੈ, ਪਾਣੀ ਡੂੰਘਾ ਵੀ ਨਹੀਂ। ਪੰਜਾਬ ਦੇ ਵਿੱਚ ਇੱਕ ਦਿਨ 'ਚ 18 ਮੌਤਾਂ ਕੈਂਸਰ ਨਾਲ ਹੁੰਦੀਆਂ ਨੇ, ਇੱਕ ਦਿਨ 'ਚ 18 ਮੌਤਾਂ ਕੈਂਸਰ ਨਾਲ ਹੁੰਦੀਆਂ ਨੇ, ਹਿਸਾਬ ਲਾ ਲਓ ਸਾਲ 'ਚ ਕਿੰਨੀਆਂ ਬਣਦੀਆਂ ਨੇ ਬਿਮਾਰੀਆਂ। ਤੇ ਚਲੋ ਰੋਗ ਤੇ ਜਿੱਥੇ ਆਉਣਾ ਆ ਹੀ ਜਾਣਾ ਹੈ, ਪਰ ਫਿਰ ਵੀ ਯੂਪੀ ਦੇ ਵਿੱਚ ਵਾਤਾਵਰਨ ਸ਼ੁੱਧ ਹੈ, ਆ ਇੰਨੀ ਹਰਿਆਵਲ, ਇੰਨੇ ਦਰਖਤ ਜਿਹੜੇ ਨੇ ਇਹ ਸਾਡੇ ਨਹੀਂ ਦਿਸਦੇ ਕਿਤੇ। ਪੰਜਾਬ ਦੇ ਵਿੱਚ ਤੇ ਕੋਈ ਦਰਖਤ ਛੱਡਿਆ ਹੀ ਨਹੀਂ, ਬਹੁਤ ਘੱਟ ਨੇ, ਪਰ ਤੁਹਾਡੇ ਯੂਪੀ 'ਚ ਇਸ ਗੱਲੋਂ ਬਚੇ ਹੋ ਤੁਸੀਂ ਕਿ ਦਰਖਤ ਬੜੇ ਨੇ, ਹਰਿਆਵਲ ਬੜੀ ਹੈ। ਜਿੰਨਾ ਚਿਰ ਹਰਿਆਵਲ ਹੈ ਦਰਖਤ ਰਹਿਣਗੇ, ਉਹਨਾਂ ਚਿਰ ਵਾਯੂ ਸ਼ੁੱਧ ਰਹੇਗੀ, ਜਿੰਨਾ ਚਿਰ ਵਾਯੂ ਸ਼ੁੱਧ ਰਹੇਗੀ ਬਿਮਾਰੀਆਂ ਤੋਂ ਬਚੇ ਰਹੋਗੇ। ਪਾਣੀ ਜਿਹੜਾ ਹੈ ਉੱਥੇ ਪੀਣ ਯੋਗ ਨਹੀਂ, ਨਲਕੇ ਦਾ ਪਾਣੀ ਗਵਰਨਮੈਂਟ ਕਹਿੰਦੀ ਹੈ, ਡਾਕਟਰ ਕਹਿੰਦੇ ਨੇ ਕਦੇ ਨਾ ਪੀਓ, ਬਿਮਾਰੀਆਂ ਹੀ ਬਿਮਾਰੀਆਂ ਨੇ। ਹਰ ਘਰ ਵਿੱਚ ਪਾਣੀ ਨੂੰ ਫਿਲਟਰ ਕਰਨ ਵਾਸਤੇ ਫਿਲਟਰ ਲੱਗੇ ਹੋਏ ਨੇ, ਪਾਣੀ ਨੂੰ ਸਾਫ਼ ਕਰਨ ਲਈ ਫਿਲਟਰ ਲੱਗੇ ਹੋਏ ਨੇ। ਇਸ ਕਰਕੇ ਸੰਗਤ ਜੀ, ਇਹ ਯੂਪੀ ਇਸ ਵੱਲੋਂ ਅਜੇ ਵੀ ਪੰਜਾਬ ਨਾਲੋਂ ਦੂਜੀ, ਇੱਥੇ ਵੱਡੀ ਗੱਲ ਸ਼ਾਂਤੀ ਬੜੀ ਹੈ ਪਿੰਡਾਂ ਦੇ ਵਿੱਚ। ਸਾਡੇ ਪੰਜਾਬ 'ਚ 15-15, 20-20 ਬੈਠੇ ਪਿੰਡਾਂ 'ਚ ਢਾਣੀ, ਉਹ ਇੱਥੇ ਕੀ ਹੈ, ਡੇਰਿਆਂ 'ਤੇ ਇਕੱਲੇ ਇਕੱਲੇ ਨੇ, ਇਕੱਠੇ ਹੀ ਨਹੀਂ ਹੁੰਦੇ, ਆਪਣੇ ਆਪਣੇ ਘਰੋਂ ਕਰੀ ਹੈ, ਅਤੇ ਉਨਾ ਹੀ ਮਨ ਸ਼ਾਂਤ, ਉਨੀ ਕਜੇ ਯੂਪੀ ਦੇ ਵਿੱਚ ਸ਼ਾਂਤੀ ਬਣੀ ਹੋਈ ਹੈ, ਕਿਰਪਾ ਹੈ। ਦੂਜਾ ਸਰ, ਮਹਾਂਪੁਰਖ ਕਾਰ ਸੇਵਾ ਵਾਲਿਆਂ ਦਾ ਉਦਮ ਹੈ, ਤੁਹਾਡੇ ਸਾਰਿਆਂ ਇਲਾਕਿਆਂ ਵਿੱਚ ਸਮਾਗਮ ਕਰਾਉਣੇ, ਕਿਉਂਕਿ ਪਿੰਡ 'ਤੇ ਇਕੱਠੇ ਹੁੰਦੇ ਨੇ, ਸਲਾਹ ਕਰ ਲੈਂਦੇ ਨੇ, ਡੇਰਿਆਂ ਵਾਲਿਆਂ ਨੂੰ ਬੜਾ ਔਖਾ, ਨਾ ਉਹ ਇਕੱਠੇ ਹੋਣ ਦੀ ਪ੍ਰੋਗਰਾਮ ਕਰਾਉਣਾ, ਦੀਵਾਨ ਕਰਾਉਣੇ ਨੇ, ਕਿੱਦਾਂ ਕਰੀਏ। ਇੱਥੇ ਇਹ ਕਿਰਪਾ ਹੈ ਕਿ ਮਹਾਂਪੁਰਖ ਅੱਗੇ ਲੱਗ ਜਾਣ, ਬਾਕੀ ਸੰਗਤ ਸਾਰੀ ਨਾਲ ਲੱਗ ਜਾਂਦੀ ਹੈ ਅਤੇ ਪੰਜਾਬ ਪ੍ਰੋਗਰਾਮ ਹੋ ਜਾਂਦਾ। ਯੂਪੀ 'ਚ ਸਾਡੇ ਮੇਰਾ ਖਿਆਲ ਜਿੰਨੇ ਦੀਵਾਨ ਲੱਗੇ ਨੇ, ਇੱਕ ਦੋ ਦੀਵਾਨਾਂ ਨੂੰ ਛੱਡ ਕੇ ਬਾਕੀ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਅੱਗੇ ਲੱਗ ਕੇ ਕਰਾਏ ਨੇ। ਸੋ ਇਸ ਕਰਕੇ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਹੈ ਜਿੰਨਾ ਉਦਮ ਕੀਤਾ ਹੈ। ਪਿਛਲੇ ਸਾਲ ਅਸੀਂ ਬਿਲਾਸਪੁਰ ਆਏ ਸਾਂ, ਉਦੋਂ ਇਹ ਦੀਵਾਨ ਲਏ ਸੀ, ਸਾਲ ਹੋ ਗਿਆ ਹੈ, ਇਹ ਤਰੀਕਾਂ ਲਈਆਂ ਨੂੰ ਸਾਲ ਵੀ ਨਹੀਂ, ਸਵਾ ਸਾਲ ਹੋ ਗਿਆ, ਸਵਾ ਸਾਲ ਪਹਿਲਾਂ ਨਵੰਬਰ ਦੇ ਮਹੀਨੇ ਵਿੱਚ ਇਹ ਤਰੀਕਾਂ ਲਈਆਂ ਸੀ। ਇਹ ਪ੍ਰੋਗਰਾਮ ਸਾਨੂੰ ਦਿਆ ਜੇ ਜ਼ਰੂਰ, ਇਸ ਵਾਰੀ ਕਿਰਪਾ ਹੋਈ, ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਅੱਗੇ ਦੀਵਾਨ ਜਿਹੜੇ ਨੇ ਉਹ ਪੂਰਨਪੁਰ ਦੇ ਕੋਲ ਇੱਕ ਪਿੰਡ ਹੈ, ਉੱਥੇ ਨੇ, ਕੱਲ੍ਹ ਅਤੇ ਪਰਸੋਂ ਦੋ ਦਿਨ, ਕੱਲ੍ਹ ਵੀ ਦੁਪਹਿਰ ਦਾ ਅਤੇ ਪਰਸੋਂ ਵੀ ਦੁਪਹਿਰ ਦਾ। ਅੱਜ ਪਤਾ ਲੱਗਾ ਸੀ 60-70 ਪ੍ਰਾਣੀ ਅੰਮ੍ਰਿਤ ਵਾਲੇ ਤਿਆਰ ਹੋ ਗਏ ਸਨ, ਕੁੰਡਾ ਤੇ ਹੋਰ ਵੀ ਨਾਲ ਹੋ ਜਾਣੇ ਸਨ। ਕੱਲ੍ਹ ਮੈਨੂੰ ਪਤਾ ਨਹੀਂ ਸੀ ਕਿ ਇੰਨੇ ਹੋ ਜਾਣਗੇ, ਪਰ ਅੱਜ ਮੇਰੀ ਬੇਨਤੀ ਇਹ ਹੈ ਵੀ ਵਿੱਚ ਢਿੱਲ ਨਾ ਕਰਨੇ।

0: ਕਰਿਓ ਪਰਸੋਂ ਨੂੰ। ਇੱਥੋਂ ਬਹੁਤਾ ਸਫ਼ਰ ਤੇ ਨਹੀਂ, ਡੇਢ ਘੰਟਾ ਦੋ ਘੰਟੇ ਗੱਡੀ ਤੇ ਲੱਗਣੇ ਨੇ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ ਸਵੇਰੇ 7 ਵਜੇ, ਜਿਨ੍ਹਾਂ ਅੰਮ੍ਰਿਤ ਛਕ ਨੂੰ ਨਾਮ ਲਿਖਾਏ ਆ ਪਰਸੋਂ 7 ਵਜੇ ਸਵੇਰੇ ਇੱਥੇ ਆ ਜਾਓ ਤੇ ਬਾਬਾ ਜੀ ਗੱਡੀਆਂ ਦਾ ਪ੍ਰਬੰਧ ਕਰਨਗੇ, ਬੱਸਾਂ ਦਾ ਪ੍ਰਬੰਧ ਕਰ ਦੇਣਗੇ, ਇੱਕ ਬੱਸ ਜਾਂ ਦੋ ਬੱਸ ਜਿੰਨੀ ਸੰਗਤ ਹੋਏਗੀ ਉਹਨਾਂ ਨੂੰ ਅੰਮ੍ਰਿਤ ਛਕਾਉਣ ਲਈ ਉੱਥੇ ਲੈ ਜਾਣਗੇ। ਨਾਲੇ ਅੰਮ੍ਰਿਤ ਛਕ ਲੈਣਾ, ਨਾਲੇ ਦੀਵਾਨ ਸੁਣ ਲਿਓ। ਲਾਸਟ ਦੀਵਾਨ ਪਰਸੋਂ ਦਾ ਉੱਥੇ, ਕੱਲ ਦਾ ਤੇ ਪਰਸੋਂ ਦਾ ਦੋ ਦੀਵਾਨ ਉੱਥੇ ਪੂਰਨਪੁਰ ਦੇ ਨੇੜੇ ਹੋਣੇ ਨੇ। ਵਿੱਚ ਕਈ ਕਹਿਣਗੇ ਛਕ ਲਈਏ ਇੱਥੇ ਹੁੰਦਾ, ਫਿਰ ਛਕ ਲਈਏ ਕੀ ਦੂਰ ਕਿਹੜਾ ਜਾਏ, ਜਿਹੜਾ ਇੱਥੋਂ ਤੱਕ ਜਾ ਨਹੀਂ ਸਕਦਾ ਉਹ ਰੱਖੇਗਾ ਅੰਮ੍ਰਿਤ ਫਿਰ ਕੀ। ਇਸ ਕਰਕੇ ਜਿਨ੍ਹਾਂ ਦਾ ਮਨ ਮੰਨੇ ਉਹ ਜ਼ਰੂਰ ਉੱਥੇ ਜਾ ਕੇ ਅੰਮ੍ਰਿਤ ਛਕ ਸਕਦਾ ਹੈ। ਚਲੋ ਜੇ ਲੇਟ ਵੀ ਹੋ ਗਿਆ, ਨੇੜੇ ਤੇੜੇ ਕੋਈ ਵੀ ਪ੍ਰੋਗਰਾਮ ਹੋਏਗਾ ਤੇ ਉਹ ਅੰਮ੍ਰਿਤ ਛਕਣ ਵਾਸਤੇ ਮਨ ਬਣਾ ਕੇ ਤਿਆਰੀਆਂ ਕਰ ਲਓ। ਸਾਰੀ ਸੰਗਤ ਦਾ, ਸਾਰਿਆਂ ਪ੍ਰਬੰਧਕਾਂ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਸਾਰਿਆਂ ਨੂੰ ਮਿਹਰ ਕੀਤੀ, ਰਲ ਮਿਲ ਕੇ ਬੈਠਣ ਦਾ ਸਮਾਂ ਦਿੱਤਾ। ਦੋ ਦਿਨ ਆਨੰਦ ਨਹੀਂ ਬਣਿਆ, ਇਹ ਤੁਹਾਨੂੰ ਪਤਾ ਹੈ ਮੌਸਮ ਕੁਦਰਤੀ ਏਦਾਂ ਦਾ ਸੀ, ਪਰ ਅੱਜ ਦਾ ਚਲੋ ਇੱਕ ਦਿਨ ਹੀ ਖੁੱਲ੍ਹਾ ਲੱਗ ਗਿਆ। ਕੱਲ੍ਹ ਬਾਬਾ ਜੀ ਕਹਿੰਦੇ ਸੀ ਕਿ ਵਾਟਰ ਪਰੂਫ ਟੈਂਟ ਲਾ ਦਈਏ, ਵੀ ਪਾਣੀ ਦਾ ਸਾਰੇ ਕਰ ਦਈਏ, ਰਾਤ ਫਿਰਦੇ ਰਹੇ, ਮਿਲਿਆ ਹੀ ਨਹੀਂ, ਟੈਂਟ ਹੀ ਨਹੀਂ ਮਿਲਿਆ। ਚੰਗਾ ਹੋਇਆ ਨਹੀਂ ਮਿਲਿਆ, ਜੇ ਮਿਲ ਜਾਂਦਾ ਗਰਮੀ 'ਚ ਬੈਠਣਾ ਇੱਥੇ ਆਪਾਂ ਨੂੰ ਬਹੁਤ ਔਖਾ ਹੋ ਜਾਣਾ ਜੇ ਟੈਂਟ ਲੱਗ ਜਾਂਦਾ ਉੱਤੇ। ਇਹ ਕਿਰਪਾ ਹੀ ਰਹੀ ਕਿ ਅੱਜ ਦਾ ਦਿਨ ਸਾਰਾ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤਾ, ਕਦੇ ਫਿਰ ਸਮਾਂ ਬਣੇਗਾ ਆਪ ਜੀ ਦੇ ਦਰਸ਼ਨ ਕਰਾਂਗੇ। ਬੋਲਦਿਆਂ ਹੋਈਆਂ ਭੁੱਲਾਂ ਮਾਫ਼ ਕਰ ਦੇਣੀਆਂ, ਇੱਕ ਨਹੀਂ ਅਨੇਕਾਂ ਹੀ ਗਲਤੀਆਂ ਬੋਲਦਿਆਂ ਹੋ ਜਾਂਦੀਆਂ ਨੇ। ਸੰਗਤ ਜੀ ਆਪ ਜੀ ਨੇ ਬਖਸ਼ ਦੇਣਾ, ਮਾਫ਼ ਕਰ ਦੇਣਾ। ਸਰਬ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਤਿਗੁਰ ਜੀ ਦਾ ਧੰਨਵਾਦ। ਅੰਮ੍ਰਿਤ ਛਕਣ ਵਾਸਤੇ ਪਰਸੋਂ ਆ ਜਾਓ ਜਿਨ੍ਹਾਂ ਦਾ ਮਨ ਮੰਨੇ, ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਹੁੰਦੇ, ਸਤਿਗੁਰ ਜੀ ਨਹੀਂ ਜਾਂਦੇ, ਉਹਨਾਂ ਚਿਰ ਨਹੀਂ ਜਾਣਾ। ਪਿਆਰ ਨਾਲ ਬਹਿ ਕੇ ਸੁਣਿਆ ਹੈ ਤੇ ਅੰਮ੍ਰਿਤ ਛਕਣ ਲਈ ਤਿਆਰੀਆਂ ਜ਼ਰੂਰ ਕਰੋ, ਇਹੀ ਸਭ ਤੋਂ ਵੱਡੀ ਭੇਟਾ ਹੈ। ਕਿਉਂਕਿ ਇੱਥੇ ਗੱਲਾਂ ਬਣਾਉਣ ਵਾਲੇ ਆਪਣੀ ਉਹ ਬਾਬੇ ਤੇ 4 ਲੱਖ ਮੰਗਦੇ ਨੇ, ਕੋਈ ਕਹਿੰਦਾ 3 ਲੱਖ ਮੰਗਦੇ ਨੇ, ਇੱਦਾਂ ਦੀਆਂ ਆਪਣੇ ਕੋਲੋਂ ਹੀ ਬਣਾਈ ਜਾਂਦੇ ਨੇ ਗੱਲਾਂ। ਨਾ ਕਦੇ ਗਏ, ਨਾ ਕਦੇ ਮਿਲੇ, ਨਾ ਕਦੇ ਪੁੱਛਿਆ, ਇੱਥੇ ਬੈਠੇ ਹੀ ਰੌਲਾ ਪਾਈ ਜਾਣਗੇ। ਸੋ ਇਸ ਕਰਕੇ ਆ ਬਾਬਾ ਜੀ ਬੈਠੇ ਆ, ਜਿੰਨੀ ਸੰਗਤ ਜਾਂਦੀ ਹੈ ਅੱਜ ਤੱਕ, ਕੋਈ ਬੰਦਾ 13-14 ਸਾਲ ਹੋ ਗਏ ਆ ਸੇਵਾ ਕਰਦਿਆਂ, ਇੱਕ ਬੰਦਾ ਸਾਰੀ ਦੁਨੀਆ ਸਾਡੇ ਸਾਹਮਣੇ ਲੈ ਆਓ ਜਿਹੜਾ ਕਵੇ ਇਹਨਾਂ ਨੇ ਮੰਗ ਕੇ 7-1 ਰੁਪਈਆ ਵੀ ਗਲੀ ਲਿਆ ਹੋਵੇ। ਗੁਰੂ ਦੇ ਸਿੱਖ ਦਾ ਮੰਗਣ ਦਾ ਕੰਮ ਕੀ ਹੈ, ਸਤਿਗੁਰ ਦੀ ਸੇਵਾ ਹੈ। ਜਿਹੜੀ ਸੇਵਾ ਪ੍ਰਚਾਰ ਦੀ ਮਿਲੀ ਹੈ, ਸਾਰੀ ਸੰਗਤ ਪਿਆਰ ਕਰਦੀ ਹੈ। ਦੁਨੀਆਂ ਦਾ ਕੋਈ ਕੋਨਾ, ਕੋਈ ਦੇਸ਼ ਇਹੋ ਜਿਹਾ ਨਹੀਂ ਜਿਹੜਾ 14 ਸਾਲਾਂ 'ਚ ਨਹੀਂ ਵੇਖਿਆ। ਸਾਰੇ ਕਹਿੰਦੇ ਸਾਡੇ ਕੋਲ ਵੀ ਆਓ, ਸਾਨੂੰ ਵੀ ਟਾਈਮ ਦਿਓ। ਵੈਸੇ ਹੀ ਸਤਿਗੁਰ ਜੀ ਦੀ ਬੜੀ ਕਿਰਪਾ ਹੈ, ਪਰ ਸਾਨੂੰ ਇਹ ਤਾਂ ਮੰਗਤੇ ਬਣਨ ਦੀ ਕੀ ਲੋੜ ਹੈ, ਆਪਣੇ ਕੋਲੋਂ ਹੀ ਫਿਰ ਕਈ ਗੱਲਾਂ। ਟਾਈਮ ਮਿਲਦਾ ਨਹੀਂ, ਸਮਾਂ ਨਹੀਂ ਮਿਲਦਾ। ਗੇੜਾ ਗੂੜਾ ਲਾ ਆਉਂਦੇ ਨੇ, ਉਹ ਲੋਕੀ ਪੁੱਛਦੇ ਨੇ ਦੀਵਾਨ ਨਹੀਂ ਮਿਲੇ, ਉਹ ਤੇ ਪੈਸੇ ਹੀ ਬੜੇ ਮੰਗਦੇ ਨੇ, ਦੀਵਾਨ ਕੀ ਹੋਣ ਫਿਰ ਇੰਨਾ ਮਾਰ ਦਿੰਦੇ ਨੇ ਆਪਣੇ ਕੋਲ। ਸੋ ਇਸ ਕਰਕੇ ਸਰਬ ਸੰਗਤਾਂ ਦਾ ਧੰਨਵਾਦ ਹੈ, ਤੁਸੀਂ ਪਿਆਰ ਨਾਲ ਬੈਠ ਕੇ ਸੁਣਿਆ, ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ। ਕਦੇ ਪੰਜਾਬ ਆਓਗੇ, ਪਰਮੇਸ਼ਰ ਦੁਆਰ, ਗੁਰਦੁਆਰਾ ਪਰਮੇਸ਼ਰ ਦੁਆਰ ਪਟਿਆਲੇ ਦੇ ਨੇੜੇ ਹੈ, ਜ਼ਰੂਰ ਦਰਸ਼ਨ ਦੇਣੇ। ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਸੰਗਰਾਂਦ ਦਾ ਤੇ ਮਹੱਤਵ ਨਹੀਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ, ਸੰਗਰਾਂਦ ਇੱਕ ਬਹਾਨਾ ਹੈ, ਅਸੀਂ ਬਹਾਨੇ ਨਾਲ ਗੁਰਦੁਆਰੇ ਜੁੜ ਜਾਂਦੇ ਹਾਂ। ਮੱਸਿਆ, ਸੰਗਰਾਂਦ, ਪੂਰਨਮਾਸ਼ੀ, ਸਾਡੇ ਉੱਥੇ ਜੋ ਕਿ ਹਰ ਪਹਿਲੀ ਤਰੀਕ ਨੂੰ ਕਹਿ ਲਓ, ਹਰ ਜਿਵੇਂ ਇੱਕ ਮਾਘ ਇੱਕ ਫੱਗਣ ਹੈ, ਦੇਸੀ ਮਹੀਨਾ ਸਾਡਾ, ਇੱਕ ਤਰੀਕ ਨੂੰ ਦੀਵਾਨ ਹੁੰਦਾ ਸੰਗਰਾਂਦ ਦਾ। ਜਿਨ੍ਹਾਂ ਦਾ ਮਨ ਹੋਵੇ ਉਹ ਸੰਗਰਾਂਦ ਵਾਲੇ ਦਿਨ ਹਾਜ਼ਰੀ ਭਰ ਸਕਦੇ ਨੇ। ਮੈਨੂੰ ਇੱਥੋਂ ਮਿਲੇ ਕੱਲ੍ਹ ਪਰਿਵਾਰ, ਕਹਿੰਦੇ ਬਾਬਾ ਜੀ ਅਸੀਂ ਸੰਗਰਾਂਦ 'ਤੇ ਇੱਥੋਂ ਜਾਂਦੇ ਹਾਂ। ਮੈਂ ਹੈਰਾਨ ਹੋ ਗਿਆ ਵੀ ਇੱਡੀ ਦੂਰ ਮਹੀਨੇ ਬਾਅਦ ਜਾਣਾ ਤੇ ਬਹੁਤ ਵੱਡੀ ਗੱਲ ਹੈ। ਕਿੱਥੇ ਕਿੱਥੇ ਤੱਕ ਤੁਸੀਂ ਇੱਡੀ ਦੂਰ ਪਹੁੰਚ ਜਾਂਦੇ ਹੋ? ਪਿਆਰ ਵਾਲੇ ਜਿਹੜੇ ਨੇ, ਪ੍ਰੇਮ ਵਾਲੇ, ਸ਼ਰਧਾ ਵਾਲੇ ਇੱਕ ਤੋਂ ਇੱਕ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਰੱਖਣ, ਇਹ ਪ੍ਰੇਮ ਇਹ ਸਾਂਝਾ ਹਮੇਸ਼ਾ ਬਣੀਆਂ ਰਹਿਣ। ਭੁੱਲਾਂ ਮਾਫ਼ ਕਰ ਦਿਓ, ਸਾਰੀਆਂ ਸੰਗਤਾਂ ਨੇ ਸਤਿਗੁਰ ਦੇ ਜਾਣ ਤੋਂ ਬਾਅਦ ਜਾਣਾ ਹੈ। ਗੱਜ ਕੇ ਸਾਰੀ ਸੰਗਤਾਂ ਨਾਲ ਸਹਿਬ ਚ ਬੋਲੋ, ਰਾਮ ਕਲੀ ਮੁਹੱਲਾ ਤੀਜਾ, ਨਾਮ ਤੇ ਓਮਕਾਰ ਸਤਿਗੁਰ ਪ੍ਰਸਾਦ।
1: ਸਾਰੇ ਸਤਿਗੁਰਾਂ ਦੀਆਂ ਸ਼ਬਦ ਗਾਵਣੇ ਆਈਆਂ

0: ਕੇਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਦ ਅਨਾਹਦ ਅਨੰਦਿਨ ਘਟ ਘਟ ਸ਼ਬਦ ਰਜਾਈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸ਼ੇ ਆਪੇ ਦੇ ਲੈ ਪਾਈ ਹੈ।

ਚਲ ਚਿਤ ਚਾਲ ਹੈ ਪਰ ਕਰ ਜੋ ਹੈ ਘਰ ਨਹੀਂ ਭਲ ਹੈ ਕਾਇਆ ਨਗਰ ਟਹਿ ਟਹਿ ਤੇਰੀ ਬਿਨ ਸ਼ਬਦ ਪਤ ਜਾਈ ਗੁਰ ਤੇ ਬੂਜੈ ਤੇ ਪਵਨ ਸੂਜੈ।

ਬੇਦਕ ਤੇ ਵੀ ਭੇਦ ਨਾ ਜਾਤਾ, ਨਾ ਤਿਸ ਮਾਤ ਪਿਤਾ ਸੁਤ ਭਰਾਤਾ, ਸਗਲੇ ਸੈਲ ਉਪਾਏ ਸਮਾਏ, ਅਲੱਖ ਨਾ ਲੱਖਣਾ ਜਾਈ, ਕਰ ਕਰ ਥਾਕੀ ਮੀਤ ਕਨੇਰੇ, ਕੋਈ ਨਾ ਕਾਟੈ ਅਵਗੁਣ ਮੇਰੇ, ਸੁਰ ਨਰ ਨਾਥ ਸਾਹਿਬ ਸਭਨਾ ਸਿਰ, ਭਾਏ ਮਿਲੈ ਭਉ ਜਾਈ, ਭੂਲੇ ਚੂਕੇ ਮਾਰਗ ਪਾਵਹਿ, ਆਪ ਭੁਲਾਏ ਤੂੰ ਹੈ ਸਮਝਾਵਹਿ, ਬਿਨ ਨਾਵੈ ਮੈਂ ਅਵਰ ਨਾ ਦੀਸੈ, ਨਾਮ ਗਤ ਮਿਤ ਪਾਈ, ਗੰਗਾ ਜਮਨਾ ਕੇਲ ਕਿਦਾਰਾ, ਕਾਂਸੀ ਕਾਂਤੀ ਪੁਰੀ ਦੁਆਰਾ, ਗੰਗਾ ਸਾਗਰ ਬੇਣੀ ਸੰਗਮ, ਅੱਠ ਅੰਕ ਸਮਾਈ, ਆਪੇ ਸਿੱਧ ਸਾਧਕ ਵਿਚਾਰੀ, ਆਪੇ ਰਾਜਨ ਪੰਚਾਕਾਰੀ, ਤਖਤ ਬਹਿ ਅਗਲੀ ਪ੍ਰਭ ਆਪੇ, ਪਰਮ ਭੇਦ ਭਉ ਜਾਈ, ਆਪੇ ਕਾਜੀ ਆਪੇ ਮੁੱਲਾ, ਆਪ ਭੁੱਲ ਨਾ ਕਬੂ ਭੁੱਲਾ, ਆਪੇ ਮਿਹਰ ਦਇਆ ਪਤ ਦਾਤਾ, ਨਾ ਕਿਸੈ ਕੋ ਬਹਿਰਾਈ, ਜਿਸ ਬਖਸ਼ੇ ਤਿਸ ਦੇ ਵਡਿਆਈ, ਸਭ ਸੈ ਦਾਤਾ ਤਿਲ ਨਾ ਕਮਾਈ, ਪਰ ਪੁਰ ਧਾਰ ਰਹਿਆ ਨਿਹ ਕੇਵਲ, ਗੁਪਤ ਪ੍ਰਗਟ ਸਭ ਠਾਈ, ਕਿਆ ਸਲਾਹੀ ਅਗਮ ਅਪਾਰੈ,

ਸੰਗੀ ਪਉ ਨਾ ਭਰਾਂਤੀ ਸ਼ਰਵਣ ਸਰੋਤ ਰੱਜੇ ਗੁਰਬਾਣੀ ਜੋਤੀ ਜੋਤ ਮਲਾਈ ਹੈ ਰੱਖ ਰੱਖ ਪੈਰ ਧਰੇ ਪਉ ਧਰਨਾ

ਆਈ ਸਾਚੈ ਤਖਤ ਵਡਾਈ ਹੈ ਸਤ ਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਿਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਾਨੈ ਹੁਕਮ ਰਜਾਈ ਹੈ ਸਤ ਜੁਗ ਸਾਚ ਕਹਿ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਪਰਮ ਪਉ ਪੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰੇਤੈ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਦਾ ਸੂਕੀ ਗੁਰਮੁਖ ਹੋਐ ਸੋ ਸਾਚ ਪਛਾਣੈ ਮਨਮੁਖ ਪਚੈ ਅਵਾਈ ਹੈ ਮਨਮੁਖ ਕਦੇ ਨਾ ਦਰਗਾਹ ਸੀਜੈ ਬਿਨ ਸ਼ਬਦੈ ਕਿਉਂ ਅੰਤਰ ਰੀਜੈ ਬਾਂਧੇ ਆਵਹਿ ਬਾਂਧੇ ਜਾਵਹਿ ਸੋਜੀ ਬੂਝ ਨਾ ਕਾਈ ਹੈ ਦਇਆ ਦੁਆ ਪਰ ਅੱਧੀ ਹੋਈ ਗੁਰਮੁਖ ਵਿਰਲਾ ਕੀਨੈ ਕੋਈ ਦੋਏ ਪਗ ਧਰਮ ਧਰੇ ਧਰਨੀ ਤਰ ਗੁਰਮੁਖ ਸਾਚ ਤਥਾਈ ਹੈ ਰਾਜੇ ਧਰਮ ਕਰਹਿ ਪਰਥਾਈ ਆਸਾ ਬੰਦੇ ਦਾਨ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦੈ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ।

ਇੱਕ ਜਪ ਤਪ ਕਰ ਕਰ ਤੀਰਥ ਨਹਾਵੇ ਹੈ, ਜਿਉਂ ਤੁਧ ਭਾਵੈ ਤਿਵੇਂ ਚਲਾਵੇ ਹੈ, ਹੱਠ ਨਿਗ੍ਰਹਿ ਅਪਤੀਜ ਨਾ ਭੀਜੈ, ਬਿਨ ਹਰ ਗੁਰ ਕਿਨ ਪਤ ਪਾਈ ਹੈ, ਕਲੀ ਕਾਲ ਮਹਿ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੈ ਨਾ ਭਾਖੀ, ਮਨਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਪਰਮ ਨਾ ਜਾਈ ਹੈ।

ਆਪ ਇਸ ਕਾਲ ਸੰਤਾਈ ਗੁਰਮਹ ਆਪ ਰੱਖਿਆ ਕਰਤਾਰੀ ਗੁਰਮੁਖ ਕੋਟ ਅਸੰਖ ਉਧਾਰੀ ਸਰਬ ਜੀਆਂ ਜਗ ਜੀਵਨ ਦਾਤਾ ਨਿਰਭਉ ਮੈਲ ਨਾ ਕਾਈ ਸਗਲੀ ਜਾਚਹਿ ਗੁਰ ਭੰਡਾਰੀ ਆਪ ਨਿਰੰਜਨ ਅਲਖ।

ਇੱਕ ਸੋਗੀ ਇੱਕ ਰੋਗ ਵਿਆਪੇ, ਜੋ ਕਿਛ ਕਰੇ ਸੋ ਆਪੇ ਆਪੇ। ਭਗਤ ਭਾਓ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ। ਇੱਕ ਨਾਂਗੇ ਭੂਖੇ ਭਵਹਿ ਭਵਾਏ, ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ। ਗਾਤ ਅਵਗਤ ਕੀ ਸਾਰ ਨਾ ਜਾਣੈ, ਬੂਜੈ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵਹਿ ਅੰਨ ਨਾ ਖਾਵਹਿ, ਇੱਕ ਅਗਨ ਜਲਾਵਹਿ ਦੇਖ ਪਾਵਹਿ। ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਧ ਪਾਰ ਲੰਘਾਈ ਹੈ। ਗੁਰਮਤਿ ਛੋਡੈ ਉਜੜ ਜਾਈ, ਮਨਮੁਖ ਰਾਮ ਨਾ ਜਪੈ ਅਵਾਈ। ਪਚ ਪਚ ਬੂਢੈ

0: ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਕਤ ਕੂੜੇ ਬੰਦ ਪਵਾਈਐ ਮਰ ਜਨਮਹਿ ਆਈ ਜਾਈ ਗੁਰ ਕੇ ਸੇਵਕ ਸਤ ਗੁਰ ਪਿਆਰੇ ਕੋਈ ਬੈਸਹ ਤਖਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣਹਿ ਸਤ ਸੰਗਤ ਸਾਚ ਵਡਾਈ ਆਪ ਤਰੈ ਜਨ ਪਿਤਰਾ ਤਾਰੀ ਸੰਗਤ ਮੁਕਤ ਸੋ ਪਾਰ ਉਤਾਰੀ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਯੁਗ ਵਰਤੇ ਗੁਬਾਰੈ ਤਾੜੀ ਲਾਈ ਅਪਰ ਅਪਾਰੈ ਧੁੰਦੂ ਕਾਰ ਨਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੀ ਯੁਗ ਛੱਤੀ ਤਿਨੈ ਵਰਤਾਈ
1: ਜਿਉ ਤਿਸ ਭਾਣਾ ਤਿਵੈ ਚਲਾਈ
0: ਕਿਸੈ ਸ਼ਰੀਕ ਨਾ ਦੀਸੈ ਕੋਈ ਆਪੇ ਅਪਰ ਅਪਾਰਾ ਹੀ ਗੁਪਤੇ ਬੂਝੋ ਯੁਗ ਚਤਵਾਰੀ ਘਟ ਘਟ ਵਰਤੈ ਉਧਰ ਮੁਝਾਰੀ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੀ ਪਿੰਡ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੀ ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਧਰ ਮਝਾਰਾ ਹੀ ਚਾਰ ਪਦਾਰਥ ਲੈ ਜਾਗ ਆਇਆ ਸਿਵ ਸ਼ਕਤੀ ਘਰ ਵਾਸਾ ਪਾਇਆ ਏਕ ਵਸਾਰੇ ਤਾਂ ਪਿੜ ਹਾਰੇ ਅੰਧ ਲੈ ਨਾਮ ਵਸਾਰਾ ਹੀ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੂਹ ਬਾਲ ਰੰਗੀਲਾ ਜਿਸ ਕਾ ਸਾਸੋ ਤਿਨ ਹੀ ਲੀਆ ਭੂਲਾ ਰੋਵਣ ਹਾਰਾ ਹੀ ਪਰ ਜੋਬਨ ਮਰ ਜਾਏ ਕੇ

ਹੋਈ ਬਿਨ ਗੁਰ ਬਜਰ ਕਪਾਤ ਨਾ ਖੁੱਲਹਿ ਸ਼ਬਦ ਮਿਲਹਿ ਨਿਸਤਾਰਾਹੀ ਬਿਰਧ ਪਿਆ ਤਨ ਸੀਜੈ ਦੇਹੀ ਰਾਮ ਨਾ ਜਪਈ ਅੰਤ

ਦੇ ਘਰ ਜਾਣਾ ਕਿਸੇ ਹੀ ਮੰਦਾ ਆਖ ਨਾ ਚੱਲੈ ਸੱਚ ਖਰਾ ਸਚਿਆਰਾ ਹੀ ਸਾਚ ਬਿਨਾ ਦਰ ਸਿਜੈ ਨਾ ਕੋਈ ਸਾਚ ਸ਼ਬਦ ਪੈਂਜੈ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੈ ਹਉ ਮੈਂ ਗਰਭ ਨਿਵਾਰਾ ਹੀ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪ

ਨਹੀਂ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨ ਪਾਈਐ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਏ ਸਤਿਗੁਰ ਬਾਝੋ ਮੁਕਤ ਕਨੇਹੀ ਉਹ ਆਦ ਜੁਗਾਦੀ ਰਾਮ ਸੁਨੇਹੀ ਦਰਗਾਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਏ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਾਗੈ ਜਿਸ ਅਗਨ ਬੁਝੀ ਠਰ ਸੀਨਾ ਏ ਕਾਇਆ ਹੰਸ ਪ੍ਰੀਤ ਬਹੁਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਅਹਿਨਸ ਭੋਗੈ ਚੋਜ ਬਿਨੋਦੀ ਉੱਠ ਚੱਲ ਤੈ ਮਤਾ ਨਾ ਕੀਨਾ ਏ ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੈ ਪੌਣ ਪਾਣੀ ਬਹਿ ਸੰਤਰ ਗਾਜੈ ਮਨੁਆ ਡੋਲੈ ਦੂਤ ਸੰਗਤ ਮਿਲ ਸੋ ਪਾਏ ਜੋ ਕਿਛ ਕੀਨਾ ਏ ਨਾਮ ਵਿਸਾਰ ਦੋਖ ਦੁਖ ਸਹੀ ਹੈ ਹੁਕਮ ਭਇਆ ਚੱਲਣਾ ਕਿਉਂ ਰਹੀ ਹੈ ਨਰਕ ਕੂਪ ਮਹਿ ਗੋਤੇ ਖਾਵੈ ਜਿਉਂ ਜਲ ਤੇ ਬਾਹਰ ਮੀਨਾ ਏ ਚੌਰਾਸੀ ਨਰਕ ਸਾਕਤ ਪੋਗਾਈ ਹੈ ਜੈਸਾ ਕੀਚੈ ਤੈ ਸੋ ਪਾਈ ਹੈ ਸਤਿਗੁਰ ਬਾਝੋ ਮੁਕਤ ਨਾ ਹੋਈ ਕਿਰਤ ਬਾਂਧਾ ਗ੍ਰਸ ਦੀਨਾ ਏ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਏ ਨੀਤ ਸਖੇ ਕੇਤੇ ਜਗ ਮਾਹੀ ਬਿਨ

ਇੱਕ ਦਰ ਸੇਵ ਹੈ ਦਰਦ ਵੰਜਾਈ, ਕੋਈ ਦਰਗਾਹ ਪੈਂਦੇ ਸਤਿਗੁਰੂ ਛਡਾਈ। ਹਉ ਮੈਂ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚੱਲਣ ਨਾ ਦੀਨਾ ਏ। ਸਤਿਗੁਰ ਮਿਲਹੋ ਚੀਨੋ ਬਿਦ ਸਾਈ, ਜਿਤ ਪ੍ਰਭ ਪਾਵੋ ਗਲਤ ਨਾ ਕਾਈ। ਹਉ ਮੈਂ ਮਹਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਪੀਨਾ ਏ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਾਰਨ ਰਾਮ ਹਮਾਰਾ। ਘਟ ਘਟ ਰਮਈਆ ਰਾਮ ਪਿਆਰਾ, ਨਾਲੇ ਅਲੱਖ ਨਾ ਲਖੀਐ।

0: पहुहारा मन तन झूठे कूड़ कमावे दुर्मत दरगाह हारा ही सतगुर मिले तमनुआ टेकै राम नाम दे सरन परेकै हर तन नाम अमोलक देवै हर जस दरगाह प्यारा ही राम नाम साधु सरनाई सतगुर बचनी गत मित पाई नानक हर जप हर मन मेरे हर मेले मेलन हारा ही।
1: केलबो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नु पता ही है, जे नहीं तां ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Guru Gaur Karo Guru Har Paiya
0: Miluga Ki Hun Pat Ji Kehne Hain Je Sache Satgur Samjh Ke Bani Padhange Naam Japange Tin Kaal Baad Sach Satguran Nu Mannange Ta Guru Har Paiya ਉਹ ਗੁਰੂ ਗੁਰ ਕਰਦਿਆਂ ਨੂੰ ਹਰੀ ਪਰਮਾਤਮਾ ਦਾ ਮਿਲਾਪ ਹੋ ਜਾਵੇਗਾ। ਜਦੋਂ ਤੈ ਮਿਲਣਾ ਉਹ ਮਿਲ ਜਾਵੇਗਾ। ਗੁਰ ਹਰ ਪਾਈਏ ਗੁਰੂ ਗੁਰ ਕਰਦਿਆਂ ਨੂੰ ਭਾਵ ਨਾਮ ਜਪਦਿਆਂ ਨੂੰ ਨਾਮੀ ਦੀ ਪ੍ਰਾਪਤੀ ਹੋ ਜਾਵੇਗੀ।
4: ਉਹਦਾ ਗੁਰ ਗੈਰ ਗੰਭੀਰ
0: ਸਾਡੇ ਸਤਿਗੁਰਾਂ ਪਾਈ ਉਹਦੇ ਨਾਮ ਹੈ ਸਮੁੰਦਰ ਦਾ ਤੇ ਸਮੁੰਦਰ ਕੈਸਾ ਹੁੰਦਾ ਗਹਿਰ ਗੰਭੀਰ ਜਿਹੜਾ ਤੋਲਿਆ ਨਾ ਜਾ ਸਕੇ ਮਿਲਿਆ ਨਾ ਜਾ ਸਕੇ। ਗੰਭੀਰ ਹੁੰਦਾ ਸ਼ਾਂਤ ਚਿੱਤ ਜਿਹੜਾ ਡੋਲੇ ਨਾ ਸਮੁੰਦਰ ਕਦੇ ਡੋਲਦਾ ਨੀ। ਨਦੀਆਂ ਵਿੱਚ ਹੜ ਆਉਂਦੇ ਆ ਭਾਈ, ਨਦੀਆਂ ਵਿੱਚ ਹੜ ਵੀ ਆ ਜਾਂਦੇ ਤੇ ਇਹ ਮਹੀਨੇ ਸੁੱਕ ਵੀ ਜਾਣੀ ਹੈ। ਸਮੁੰਦਰ ਵਿੱਚ ਨਾ ਤਾਂ ਕਦੇ ਹੜ ਆਇਆ ਨਾ ਕਦੇ ਸੁੱਕਿਆ, ਉਹ ਗੰਭੀਰ ਹੈ। ਆਪਾਂ ਵੀ ਕਵਾਂਗੇ ਜਿਹੜਾ ਭਾਰੇ ਜੇ ਟਿਕਾਲੇ ਮਨ ਵਾਲਾ ਹੋਵੇ ਤਾਂ ਸੁਭਾਅ ਗੰਭੀਰ ਹੈ ਭਾਈ। ਸਤਿਗੁਰ ਸਾਡੇ ਗੈਰ ਗੰਭੀਰ ਨੇ, ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣ ਵਾਲੇ ਨੇ ਭਾਈ। ਆਪਣੀਆਂ ਬਿਰਤੀਆਂ ਟੁੱਟ ਜਾਣੀਆਂ, ਥੋੜਾ ਜਿਹਾ ਦੁੱਖ ਆ ਗਿਆ ਘਬਰਾ ਜਾਵਾਂਗੇ, ਚਿੰਤਾ ਫਿਕਰ ਵਿੱਚ ਡੁੱਬ ਜਾਵਾਂਗੇ ਤੇ ਥੋੜਾ ਜਿਹਾ ਸੁੱਖ ਮਿਲ ਗਿਆ ਛਾਲਾਂ ਮਾਰਾਂਗੇ ਹੋਮੇ ਦੇ ਸਮੁੰਦਰ ਵਿੱਚ ਕੁੱਦਣ ਲੱਗ ਜਾਣਾ ਆਪਾਂ ਨੇ। ਪਰ ਸਾਡੇ ਸਤਿਗੁਰ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਮਹਾਰਾਜ ਉਹ ਐਸੇ ਸਮੁੰਦਰ ਹਨ ਜੋ ਗੈਰ ਗੰਭੀਰ ਹਨ।
4: ਹਰ ਨਾਮ ਨਗ ਹੀ ਹਰ ਹਰ ਨਾਮ ਨਗ ਹੀਰ ਮਨ
0: ਸਤਿਗੁਰ ਪਾਤਸ਼ਾਹ ਦਾ ਜੋ ਨਾਮ ਹੈ ਸ਼ਬਦ ਬਾਣੀ ਹੈ ਭਾਈ, ਉਹ ਹੀਰੇ ਜਵਾਹਰਾਤਾਂ ਨਾਲ ਨਗਾਂ ਨਾਲ ਜੜਿਆ ਹੋਇਆ। ਮਹਾਰਾਜ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ ਜਦੋਂ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਦੁੱਖ ਭੰਜਨੀ ਬੇਰੀ ਦੇ ਕੋਲ ਇੱਕ ਥੜਾ ਬਣਿਆ ਵੈ ਪ੍ਰਕਰਮਾ ਦੇ ਵਿੱਚ ਤੁਸੀਂ ਦਰਸ਼ਨ ਕਰਦੇ ਹੋ ਭਾਈ। ਉਸ ਥੜੇ ਦੇ ਅਖੰਡ ਪਾਠ ਹੁੰਦੇ ਆ, ਥੜੇ ਦੇ ਉੱਤੇ ਇੱਕ ਪਾਲਕੀ ਸਾਹਿਬ ਬਣੀ ਵੀ ਹੈ। ਉਸ ਥੜੇ ਦਾ ਨਾਮ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਭਾਈ 68 ਤੀਰਥ ਹੈ। ਉਸ ਥੜੇ ਨੂੰ 68 ਤੀਰਥ ਕਹਿੰਦੇ। 68 ਤੀਰਥ ਉਹਨੂੰ ਤਾਂ ਕਹਿੰਦੇ ਕਿਉਂਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਚਨ ਕੀਤਾ ਸੀ, ਜਾਓ ਇੱਥੇ ਇੱਕ ਤੀਰਥ ਪ੍ਰਗਟ ਕਰੋ ਜਿੱਥੇ 68 ਤੀਰਥਾਂ ਦਾ ਮਹੱਤਮ ਸੰਗਤ ਨੂੰ ਇਕੱਠਾ ਹੀ ਮਿਲ ਜਾਵੇ। ਕਿਉਂਕਿ ਕਲਯੁਗੀ ਜੀਵਾਂ ਤੇ 68 ਤੀਰਥਾਂ ਤੇ ਜਾ ਨਹੀਂ ਹੋਣਾ। ਉੱਥੇ ਬੈਠ ਕੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦਾ ਟੱਕ ਲਵਾਇਆ ਸੀ, ਅੰਮ੍ਰਿਤਸਰ ਦੀ ਉਸਾਰੀ ਵਸਾਉਣਾ ਸ਼ੁਰੂ ਕੀਤਾ ਸੀ, ਜਿਸ ਕਰਕੇ ਉਹਦਾ ਨਾਮ 68 ਤੀਰਥ ਹੈ। ਉੱਥੇ ਹੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਬੈਠੇ ਸੀ। ਜਦ ਅੰਮ੍ਰਿਤਸਰ ਵਸਿਆ ਨੀ, ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਏ ਨੇ ਪ੍ਰੇਮੀਓ। ਉੱਥੇ ਪੋਥੀਆਂ ਲਿਜਾ ਕੇ ਰੱਖੀਆਂ ਸਨ, ਜਦੋਂ ਪੋਥੀਆਂ ਦਾ ਪ੍ਰਕਾਸ਼ ਕੀਤਾ ਇਹੀ ਬਚਨ ਨਾਗ ਹੀਰ ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਿਆ ਨਧਾਨਾ ਰਤਨ ਲਾਲ ਜਾਂ ਕਾ ਕਿਸ਼ੂ ਨਮੋਲ ਭਰੇ ਭੰਡਾਰ ਅਖੁੱਟ ਅਦੋਲ। ਸਤਿਗੁਰ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਸਾਡੇ ਸਤਿਗੁਰਾਂ ਦੇ ਸ਼ਬਦ ਹਨ, ਇਹ ਹੀਰੇ ਮੋਤੀਆਂ ਨਾਲ ਜੜੇ ਹੋਏ ਹਨ।
4: ਮਿਲਤ ਲਿਵ ਲਾਈ
0: ਇਹ ਸ਼ਬਦ ਮਿਲ

0: आई वरमाला चक के दर्शन करो सानू एदा महसूस होंदा जिवें बदलां दे विचों बिजली लिशकी हो। वो बिजली की होंदी है? कोई चीज कोई काम करदे हो किते बैठे हो जद बिजली लिशकूगी एक बार उन्हें ध्यान अपने वल खिंच लेना है तुहाडा सब ध्यान तुहाडे टुट जाणगे। ऐसे ही साडे सतगुरु गुरु ग्रंथ साहिब जी दे दर्शन हन जदो रुमाल चक के सिख दर्शन करदे ऐसा प्रकाश खिड़दा है गुरसिख प्यारे हो ओदे सारे ध्यान टुट के गुरु वल लग जांदे। फिर ओदा ऐसा प्रकाश अंदर बड़े महापुरुषां दे बचन ने कि ऐसा प्रकाश अंदर खिड जांदा है ओ तिन्ना गुणा तो परे हो जांदा है। सिख गजा गुरु दा शब्द मुख वाक लैंदा बाणी पढ़दा रजो तमो सतो ए तिन्ना गुणा विच असी घूमदे फिरदे ना तिन्ना गुणा ने बन्ने होए आपां। रजो गुण हुंदा है कुछ बनाउणा, सतो गुण हुंदा है हत्थों कुछ देना, तमो गुण हुंदा है बने होए नूं तोड़ देना खत्म कर देना। इन्हां तिन्ना गल्लां विच तीही गुणी तिर भावन व्यापिया, इन्हां तिन्ना गुणा विच वाहिगुरु लोकां विच व्यापिया वै भाई। ਉਹ ਬਣਾਉਂਦਾ ਵੀ ਹੈ, ਸ੍ਰਿਸ਼ਟੀ ਸਾਜਦਾ, ਫਿਰ ਸਾਜੀ ਹੋਈ ਸ੍ਰਿਸ਼ਟੀ ਨੂੰ ਰੋਟੀ ਦਿੰਦਾ, ਪਰਵਰਸ਼ ਕਰਦਾ, ਇਹ ਉਹਦਾ ਸਤੋ ਗੁਣ ਹੈ। ਫਿਰ ਸਾਜੀ ਹੋਈ ਸ੍ਰਿਸ਼ਟੀ ਨੂੰ ਨਾਸ਼ ਕਰਦਾ, ਕਾਲ ਕਰਦਾ, ਇਹ ਉਹਦਾ ਤਮੋ ਗੁਣ ਹੈ। ਇਹ ਤਿੰਨ ਗੁਣਾਂ ਵਿੱਚ ਵਾਹਿਗੁਰੂ ਹੈ। ਇਹਨਾਂ ਤਿੰਨਾਂ ਗੁਣਾਂ ਵਿੱਚ ਆਪਣੀ ਕਿਰਤਾ ਕਦੇ ਕੁਝ ਬਣਾਉਂਦੇ ਫਿਰਦੇ ਹੈ, ਕਦੇ ਕਿਸੇ ਨੂੰ ਕੁਝ ਦਿੰਦੇ ਹੈ ਤੇ ਕਦੇ ਕੁਝ ਢਾਉਂਦੇ ਫਿਰਦੇ ਹੈ। ਗੁਰਸਿੱਖ ਪਿਆਰਿਓ, ਪਹਿਲਾਂ ਬੱਚੇ ਬਣਾਏ ਪੈਦਾ ਕੀਤੇ, ਫਿਰ ਉਹਨਾਂ ਦੀ ਪਰਵਰਿਸ਼ ਕੀਤੀ। ਉਹ ਬੱਚੇ ਪੈਦਾ ਕਰਨਾ ਰਜੋ ਗੁਣ ਹੈ ਤੇ ਗੁਰਸਿੱਖ ਪਿਆਰੇ ਉਹਨਾਂ ਦੀ ਪਰਵਰਿਸ਼ ਕਰਨੀ ਤਮੋ ਗੁਣ ਹੈ। ਫਿਰ ਬਾਪੂ ਗੁੱਸੇ ਹੋ ਜਾਵੇ ਕੱਢ ਵੀ ਦਿੰਦਾ ਘਰ ਤੇ ਜੁਦੇ ਵੀ ਕਰ ਦਿੰਦਾ, ਇਹ ਤਮੋ ਗੁਣ ਦੀ ਵਿਰਤੀ ਹੈ। ਰਜੋ ਗੁਣ ਦਾ ਗੁਰਮੁਖ ਪਿਆਰੇ ਉਹ ਲਾਲ ਰੰਗ ਹੈ ਸ਼ਾਸਤਰ ਦੇ ਵਿੱਚ ਬਾਣੀ ਵਿੱਚ, ਸਤੋ ਗੁਣ ਦਾ ਚਿੱਟਾ ਗੁਣ ਹੈ ਤੇ ਜਿਹੜਾ ਤਮੋ ਗੁਣ ਹੈ ਇਹਦਾ ਕਾਲਾ ਰੰਗ ਹੈ। ਇਹ ਤਿੰਨ ਰੰਗ ਨੇ ਤਿੰਨਾਂ ਗੁਣਾਂ ਦੇ ਸ਼ਾਸਤਰ ਤੇ ਬਾਣੀ ਨੇ ਮੰਨੇ ਨੇ। ਪਰ ਜਦੋਂ ਗੁਰੂ ਦੀ ਬਾਣੀ ਪੜ੍ਹਦਾ ਐਸਾ ਪ੍ਰਕਾਸ਼ ਹੋ ਜਾਂਦਾ, ਨਾ ਚਿੱਟਾ ਰੰਗ ਰਹਿੰਦਾ, ਨਾ ਲਾਲ ਰਹਿੰਦਾ, ਨਾ ਕਾਲਾ ਰਹਿੰਦਾ। ਉਹ ਬਿਜਲੀ ਦਾ ਜਦੋਂ ਪ੍ਰਕਾਸ਼ ਹੁੰਦਾ ਕੋਈ ਰੰਗ ਨਹੀਂ ਤੁਹਾਨੂੰ ਦਿਖੂਗਾ, ਕੇਵਲ ਉਸੇ ਦਾ ਰੰਗ ਰਹਿ ਜੂਗਾ। ਐਸਾ ਪ੍ਰਕਾਸ਼ ਗੁਰਸਿੱਖ ਦੇ ਹਿਰਦੇ ਵਿੱਚ ਭਾਈ ਉਹ ਬਚਨ ਕਰਦੇ ਨੇ ਭੱਟ ਜੀ ਕਿ ਛੁਟਕੰਤ ਪ੍ਰਵਾਹ, ਉਹ ਬਾਣੀ ਦੇ ਨਾਮ ਦੇ ਰੋਸ਼ਨੀ ਦੇ ਪ੍ਰਵਾਹ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਵਿੱਚੋਂ, ਸ੍ਰੀ ਗੁਰੂ ਰਾਮਦਾਸ ਜੀ ਦੇ ਮੁੱਖ ਵਿੱਚੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਦਾ ਹੀ ਚੱਲਦੇ ਹਨ।
1: ਗਿਆਨ ਗੁਰ ਬਿਮਲ ਸਰ,
0: ਸਾਡੇ ਸਤਿਗੁਰ ਕੈਸੇ ਨੇ, ਉਹ ਪ੍ਰਵਾਹ ਕੈਸਾ, ਬੇ ਮਲ ਮਲ ਤੋਂ ਰਹਿਤ। ਬੇ ਸ਼ਬਦ ਲੱਗ ਗਿਆ ਫਾਰਸੀ ਵੀ, ਜਿੱਥੇ ਬੇ ਲੱਗ ਜਾਵੇ ਉੱਥੇ ਨਿਸ਼ੇਧ ਹੋ ਜਾਂਦਾ। ਬੇ ਇਮਾਨ, ਇਮਾਨ ਤੋਂ ਰਹਿਤ, ਜਿਹਨੂੰ ਬੇਈਮਾਨ ਕਹਿੰਦੇ ਆਪਾਂ, ਉੱਥੇ ਵੀ ਬੇ ਲੱਗੇ, ਮਲ ਦੇ ਮੂਹਰੇ ਬੇ ਲੱਗ ਗਿਆ, ਮਲ ਤੋਂ ਰਹਿਤ ਹਨ। ਕੀ ਹੈ ਮਲ ਤੋਂ ਰਹਿਤ? ਸਾਰ ਸਮੁੰਦਰ, ਗੁਰੂ ਜੀ ਦੇ ਬਚਨ, ਗੁਰੂ ਜੀ ਦਾ ਗਿਆਨ ਸਰੋਵਰ ਹੈ, ਗੁਰੂ ਜੀ ਦੀ ਬਾਣੀ ਸਰੋਵਰ ਹੈ ਜੋ ਮਲ ਤੋਂ ਰਹਿਤ ਹੈ। ਇਹ ਵੀ ਸ੍ਰੀ ਗੁਰੂ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਵਿੱਚ ਜਾ ਕੇ ਵੇਖਿਆ ਕਰੋ, ਰਾਮਦਾਸ ਸਰੋਵਰ ਤੇ ਇੱਥੇ ਤੁਸੀਂ ਚਾਰ ਪੰਜ ਦਿਨ ਪਾਣੀ ਖੜਾ ਕਰ ਲਓ ਕਿਤੇ, ਗੁਰਸਿੱਖ ਪਿਆਰੇ ਛੇਵੇਂ ਦਿਨ ਉਹਦੇ ਵਿੱਚ ਜੀਵ ਪੈਦਾ ਹੋ ਜਾਣਗੇ, ਗੱਡੀਆਂ ਕੱਚੂ ਜਦੇ ਪੈਦਾ ਹੋ ਜਾਣਗੇ, ਜਲ ਦਾ ਜੀਵ ਨੇ। ਪਰ ਦੇਖੋ ਕਿੰਨੀਆਂ ਸਦੀਆਂ ਬੀਤ ਗਈਆਂ ਅੰਬਰ ਸਰੋਵਰ ਬਣਨੋਂ, ਅੱਜ ਤੱਕ ਕਿਸੇ ਨੇ ਉਹਦੇ ਵਿੱਚ ਡੱਡੂ ਨਹੀਂ ਦੇਖਿਆ। ਦੇਖਣ ਵਾਲਿਆਂ ਨੇ ਪਰ ਕੀਤੇ, ਸਾਇੰਸਦਾਨਾਂ ਨੇ ਜਾ ਕੇ, ਅੱਜ ਤੱਕ ਉਸ ਸਰੋਵਰ ਚ ਡੱਡੀ ਤੇ ਕੋਈ ਚੀਜ਼ ਹੋਰ ਦੇਖੀ ਨਹੀਂ। ਇੱਕ ਮੱਛੀਆਂ ਨੇ, ਬੜੇ ਬੜੇ ਮੱਛ ਨੇ, ਹੋਰ ਜੀਵ ਨਹੀਂ ਤੁਹਾਨੂੰ ਦਿਖੂਗਾ, ਬੈਠ ਕੇ ਦੇਖ ਲਿਓ। ਇੰਨੇ ਸਦੀਆਂ ਹੋ ਗਿਆ ਸਰੋਵਰ ਭਰੇ ਨੂੰ, ਇੱਥੇ ਤਿੰਨ ਦਿਨ ਪਾਣੀ ਭਾਂਡੇ ਚ ਰੱਖ ਦੋ, ਉਹਦੇ ਵਿੱਚ ਜੀਵ ਪੈਦਾ ਹੋ ਜਾਣੇ। ਉਹ ਬੇਮਲ ਸਰ ਹੈ, ਮਲ ਤੋਂ ਰਹਿਤ ਹੈ ਗੁਰਸਿੱਖ ਪਿਆਰੇ, ਮਲ ਤੋਂ ਰਹਿਤ ਹੈ ਸਾਡੇ ਗੁਰੂ ਦਾ ਗਿਆਨ ਸਰੋਵਰ, ਅੰਮ੍ਰਿਤ ਨਾਮ ਰੂਪੀ ਸਰੋਵਰ, ਉਹ ਜਿਹੜਾ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ।
1: ਸੰਤ ਸਿੱਖ ਨਾਈਆ,
0: ਸ਼ਾਂਤੀ ਸੁਭਾਅ ਵਾਲੇ ਗੁਰੂ ਦੇ ਸਿੱਖ, ਸਿੱਖਿਆ ਨੂੰ ਸਿੱਖ ਕੌਣ ਨੇ? ਜਿਹਨੇ ਸਿੱਖਿਆ ਧਾਰਨ ਕੀਤੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੋਈ ਪਹਿਰਾਵਾ ਨਹੀਂ, ਕੱਲਾ ਸਮਝਣਾ ਕਿ ਭੇਕ ਹੀ ਸਿੱਖੀ ਹੈ। ਸਿੱਖ ਨਾਮ ਹੈ ਸ਼ਿਸ਼, ਸ਼ਿਸ਼ ਤੋਂ ਸਿੱਖ ਬਣੇ, ਜੋ ਸੰਸਕ੍ਰਿਤ ਵਿੱਚ ਸ਼ਿਸ਼ ਸ਼ਿਸ਼ ਕਹੀਏ ਸਿੱਖਣ ਵਾਲਾ, ਸਟੂਡੈਂਟ ਵਿਦਿਆਰਥੀ। ਇਸੇ ਕਰਕੇ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਜੀ ਆਪਣੇ ਵਿਦਿਆਰਥੀਆਂ ਨੂੰ ਬਚਨ ਕਰਦੇ ਹੁੰਦੇ ਸੀ ਕਿ ਜਦੋਂ ਤੁਸੀਂ ਜਾਣਾ ਭਾਈ ਪੜ੍ਹ ਕੇ, ਕਦੇ ਕਿਸੇ ਨੇ ਨਹੀਂ ਕਹਿਣਾ ਮੈਂ ਪੜ੍ਹ ਕੇ ਆਏ, ਇਹ ਨਹੀਂ ਕਹਿਣਾ, ਸਾਰੀ ਜ਼ਿੰਦਗੀ ਇਹੀ ਕਹਿਣਾ ਮੈਂ ਪੜ੍ਹਦਾ, ਤਾਂ ਸਿੱਖ ਰਹੋਗੇ ਤੁਸੀਂ। ਹੁਣ ਤਾਂ ਲੱਭਣਾ ਹੀ ਨਹੀਂ ਕੋਈ, ਸਾਰੇ ਪੜ੍ਹਾਉਣ ਵਾਲੇ ਹੀ ਮਿਲਦੇ ਅੱਜ, ਕੋਈ ਸਤਨਾਮ ਤਾਂ ਹੀ ਤਾਂ ਸਿੱਖ ਨਹੀਂ ਰਿਹਾ। ਸਿੱਖ ਤਾਂ ਵਿਦਿਆਰਥੀ ਦਾ ਨਾਂ ਹੈ, ਸ਼ਿਸ਼ ਚੇਲਾ ਵਿਦਿਆਰਥੀ। ਮੈਂ ਅਜੇ ਪੜ੍ਹਦਾ ਮੈਨੂੰ ਕੁਝ ਨੀ ਆਉਂਦਾ ਉਹ ਹੁੰਦਾ ਸਿੱਖ ਤੇ ਇੱਥੇ ਪੜ੍ਹਨ ਵਾਲਾ ਤਾਂ ਰਿਹਾ ਹੀ ਨੀ ਸਾਡੇ ਵੀ ਸਾਰੇ ਪੜ੍ਹਾਉਣ ਵਾਲੇ ਹੀ ਹੈ ਇਸੇ ਕਰਕੇ ਸਿੱਖੀ ਕਿੱਥੇ ਸਾਡੇ ਕੋਲ ਗੁਰਸਿੱਖ ਪਿਆਰੇ ਸੰਤ ਸਿੱਖ ਨਹਾਈਏ ਉਹ ਨਾਮ ਜਪਣ ਵਾਲੇ ਸੰਤ ਕੌਣ ਜਿਹਨਾਂ ਸਾਸ ਗ੍ਰਾਸਨ ਵਿਸਰੇ ਹਰ ਨਾਮਾ ਮਨ ਮੰਤ ਧਨ ਸਹੀ ਨਾਨਕਾ ਪੂਰਨ ਸੋਈ ਸੰਤ ਸਿੱਖ ਕੌਣ ਜਿਹੜਾ ਸਿੱਖਿਆ ਲੈ ਰਿਹਾ ਗੁਰੂ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਉਹ ਨਹਾਉਂਦੇ ਨੇ ਉਸ ਸਰੋਵਰ ਵਿੱਚ ਇਹ ਤਾਂ ਆਪਣੇ ਤੇ ਵੀ ਸਮਝ ਲਿਓ ਬਾਹਰ ਕਾਹਨੂੰ ਜਾਣੇ ਆ ਸਰੋਵਰ ਹੈ ਸਤਸੰਗਤ ਦਾ ਗੁਰੂ ਮਹਾਰਾਜ ਦੀ ਬਾਣੀ ਦਾ ਵਿੱਚ ਨਾਮ ਜਲ ਗਏ ਆਉਂਦੇ ਆਪਾਂ ਬਹੁਤ ਹੈ ਮੇਰੇ ਵਰਗੇ ਵਿੱਚੇ ਰਹਿੰਦੇ ਗੁਰਦੁਆਰੇ ਹੁੰਦੇ ਪਰ ਸਰੋਵਰ ਵਿੱਚ ਰਹਿ ਕੇ ਵੀ ਸੁੱਕੇ ਹੀ ਹੈ ਅੱਜ ਕੇ ਕੋ ਸਤਨਾਮ ਕਿਉਂਕਿ ਅਸੀਂ ਸਿਮਰਨ ਹੀ ਕੀਤਾ ਗੁਰੂ ਦੀ ਸਿੱਖਿਆ ਲੈਣ ਦੇ ਅਧਿਕਾਰੀ ਨਹੀਂ ਬਣੇ ਜਿਸ ਕਰਕੇ ਸਰੋਵਰ ਵਿੱਚ ਪੱਥਰ ਪਿਆ ਹੁੰਦਾ ਸੁੱਕੇ ਦਾ ਸੁੱਕਾ ਗੁਰਸਿੱਖ ਪਿਆਰੇ ਇੱਕ ਸਰੋਵਰ ਵਿੱਚ ਡੱਡੂ ਹੁੰਦਾ ਬਾਸਸ ਭਗਸ ਬਾਸਸ ਨਿਰਮਲ ਜਲ ਭਗਸ ਸੇਬਾਲ ਬਾਸਸ ਨਿਰਮਲ ਜਲ ਅੰਮ੍ਰਿਤ ਨਾ ਲੱਗ ਸਰੇ ਦਾਦਰ ਤੋਂ ਕਬੋ ਨਾ ਜਾਣ ਸਰੇ ਮਹਾਰਾਜ ਕਹਿੰਦੇ ਡੱਡੂ ਹੈ ਜਿਹੜਾ ਉਹ ਸਰੋਵਰ ਵਿੱਚ ਹੁੰਦਾ ਪਾਣੀ ਤਲਾਬ ਵਿੱਚ ਗੁਰਮੁਖ ਪਿਆਰੇ ਉੱਥੇ ਕਮਲ ਖਿਲੇ ਹੋਏ ਨੇ ਅੰਮ੍ਰਿਤ ਰੂਪੀ ਜਲ ਗਏ ਉਹ ਕਮਲ ਨੂੰ ਕਦੇ ਨੀ ਖਾਂਦਾ ਭਾਗਸ ਸੇਬਾਲ ਸੇਬਾਲ ਫਾਰਸੀ ਵਿੱਚ ਕਹਿੰਦੇ ਜਾਲੇ ਨੂੰ ਤੁਸੀਂ ਕਾਈ ਦੇਖੀ ਨੀ ਜਾਲਾ ਪਿਆ ਵਾ ਪਾਣੀ ਦੇ ਵਿੱਚ ਗੰਦਾ ਜਾਲਾ ਪੈ ਜਾਂਦਾ ਡੱਡੂ ਕਮਲ ਨੂੰ ਨੀ ਖਾਂਦਾ ਜਾਲੇ ਨੂੰ ਖਾਂਦਾ ਸਤਨਾਮ ਹੈ ਉਹਦੇ ਕੋਲ ਕਮਲ ਫੁੱਲ ਬਸਸ ਨਿਰਮਲ ਜਲ ਭਾਗਸ ਸੇਬਾਲ ਐਸੇ ਨਿਰਮਲ ਜਲ ਵਿੱਚ ਵਸਦੇ ਕਮਲ ਫੁੱਲ ਖਿੜੇ ਹੋਏ ਨੇ ਵਿੱਚ ਪਰ ਨਹੀਂ ਇਸ ਤਰ੍ਹਾਂ ਹੀ ਸਾਡੀ ਬਿਰਤੀ ਹੈ ਸੰਤ ਸਿੱਖ ਨਹਾਈਏ ਗੁਰੂ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਕੌਣ ਇਸ਼ਨਾਨ ਕਰਨਗੇ ਸਿਮਰਨ ਕਰਨ ਵਾਲੇ ਸ਼ਾਂਤ ਸੁਭਾਅ ਵਾਲੇ ਸਿੱਖ ਜੋ ਗੁਰੂ ਦੀ ਸਿੱਖਿਆ ਧਾਰਨ ਕਰਨ ਵਾਲੇ ਨੇ ਜਿਹੜੇ ਚਾਹੁੰਦੇ ਹਨ ਸਾਨੂੰ ਗੁਰੂ ਦਾ ਉਪਦੇਸ਼ ਮਿਲੇ ਧੰਨ ਗੁਰੂ ਰਾਮਦਾਸ ਜੀ ਆਪ ਦੇ ਬਿਮਲ ਸਰ ਵਿੱਚੋਂ ਨਹਾਉਂਦੇ ਹਨ
1: ਨਾਮ ਨਿਰਵਾਣ ਨਿਧਾਨ ਹਰ ਉਰ ਧਰੋ
0: ਨਿਰਵਾਣ ਜੋ ਹਰ ਤਰ੍ਹਾਂ ਦੇ ਬਾਣ ਦੁੱਖ ਤੋਂ ਰਹਿਤ ਕਰਨ ਵਾਲਾ ਸਤਿਗੁਰਾਂ ਦਾ ਨਾਮ ਹੈ ਹੈ ਗੁਰਸਿੱਖ ਸੰਗਤੋਂ ਉਹਨੂੰ ਹਿਰਦੇ ਧਾਰਨ ਕਰੋ
1: ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ
0: ਗੁਰੂ ਦਾ ਨਾਮ ਜਪਦੇ ਆ ਹਰ ਪਰਮਾਤਮਾ ਪਰਮੇਸ਼ਰ ਨੂੰ ਪਾ ਲਵੋਗੇ
1: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ
0: ਮਨ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਰਾਮਦਾਸ ਤੇ ਗੁਰੂਆਂ ਦੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਬਾਣੀ ਦਾ ਸਿਮਰਨ ਕਰ ਉਹਨਾਂ ਗੁਰੂਆਂ ਦਾ ਸਿਮਰਨ ਕਰ ਜਿਨ੍ਹਾਂ ਦੇ ਗੁਰੂਆਂ ਦੇ ਸਿਮਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ
1: ਜਾ ਕੀ ਸੇਵ ਸਿਵ ਸਿੱਧ ਸਾਧਕ
0: ਗੁਰੂਆਂ ਦੀ ਸੇਵ ਕਿਤੇ ਹੀ ਨਾ ਸਮਝੋ ਸਿੱਖ ਕਰਦੇ ਨੇ ਪੰਜਾਬੀ ਇੰਡੀਅਨ ਇੰਗਲੈਂਡ ਵਾਲੇ ਕਰਦੇ ਨੇ ਸਿੱਖ ਸਾਧ ਸੰਤ ਸਾਧਕ ਕਹੀਏ ਜੋ ਸਾਧਨਾ ਵਿੱਚ ਲੱਗੇ ਹੋਏ ਨੇ ਜੋ ਸਾਧਨਾ ਕਰ ਰਹੇ ਨੇ ਸਾਧ ਕਹੀਏ ਜੋ ਸਾਧ ਕਰ ਚੁੱਕੇ ਆ ਸਾਧਨਾ ਕਰ ਚੁੱਕੇ ਆ ਨਵੇਂ ਦੁਆਰੇ ਸਾਧ ਸਾਧ ਸਦਾਇਆ ਭਾਈ ਗੁਰਦਾਸ ਜੀ ਸਾਧ ਦੀ ਨਿਸ਼ਾਨੀ ਦੱਸਦੇ ਨੇ ਜਿਹਨੇ ਨਵਾਂ ਦੁਆਰਾ ਦੀ ਸਾਧਨਾ ਸਾਧ ਲਈ ਹੋਵੇ ਉਹ ਹੁੰਦਾ ਸਾਧ ਸਾਧਕ ਹੁੰਦਾ ਜਿਹੜਾ ਅਜੇ ਕਰ ਰਿਹਾ ਸਾਧਨਾ ਪੜ੍ਹ ਰਿਹਾ ਵਿਦਿਆਰਥੀ ਸਿੱਧ ਕਹੀਏ ਜਿਹਨੇ ਸਾਰੀਆਂ ਸਿੱਧੀਆਂ ਸ਼ਕਤੀਆਂ ਕੰਟਰੋਲ ਵਿੱਚ ਕਰ ਲਈਆਂ ਉਹ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ
1: ਸੁਰ ਅਸੁਰ ਗਣ
0: ਸੁਰ ਅਸੁਰ ਸੁਰ ਕਹੀਏ ਦੇਵਤੇ ਅਸੁਰ ਕਹੀਏ ਰਾਕਸ਼ ਉਹ ਵੀ ਜਪ ਰਹੇ ਨੇ ਗੁਰਸਿੱਖ ਪਿਆਰੇ ਤੇ ਗਣ ਹੈ ਨੰਦੀ ਕੰਦੀ ਆਦਿਕ ਜਿਹੜੇ ਦਾ ਸ਼ਿਵ ਜੀ ਦਾ ਵਿਆਹ ਹੁੰਦਾ ਨਾ ਪਾਰਵਤੀਆਂ ਨਾਲ ਤੁਸੀਂ ਬਹੁਤ ਵਾਰ ਗਣ ਸ਼ਬਦ ਪੜ੍ਹਦੇ ਹੋ ਸੁਣਦੇ ਹੋ ਜਾਂ ਸ਼ਿਵ ਜੀ ਦਾ ਪਾਰਵਤੀ ਨਾਲ ਫੇਰੇ ਹੁੰਦੇ ਨਾ ਵਿਆਹ ਜਿਹੜੇ ਉਸ ਸਮੇਂ ਗੀਤ ਗਾਉਂਦੇ ਨੇ ਫੇਰੇ ਕਰਾਉਂਦੇ ਨੇ ਉਹਨਾਂ ਦਾ ਨਾਮ ਗਣ ਹੈ ਭਾਈ ਨੋਟ ਕਰ ਲਿਓ ਇਹ ਨੰਦੀ ਕੁੰਦੀ ਚਾਰ ਨੇ ਇਹਨਾਂ ਦੀ ਗਿਣਤੀ ਵੀ ਦੱਸੀ ਹੋਈ ਹੈ ਉਹ ਜਿਹੜੇ ਉਸ ਸਮੇਂ ਜਿਵੇਂ ਅਸੀਂ ਆਨੰਦ ਕਾਰਜ ਕਰਾਉਣ ਜਾਂਦੇ ਨਾ ਬੀਬੀਆਂ ਦੇ ਬੱਚਿਆਂ ਦੇ ਉਹ ਜਿਹੜੇ ਫੇਰੇ ਕਰਾਉਂਦੇ ਨੇ ਨਾ ਗੀਤ ਕਰਾਉਂਦੇ ਨੇ ਸ਼ਿਵਜੀ ਪਾਰਵਤੀ ਦੇ ਵਿਆਹ ਦੇ ਉਹਨਾਂ ਦਾ ਨਾਮ ਬਾਣੀ ਵਿੱਚ ਗਣ ਹੈ ਉਹ ਭਾਵੇਂ ਐਡੀ ਪੁਰੀ ਵਿੱਚ ਬੈਠੇ ਉਹ ਵੀ ਧੰਨ ਗੁਰੂ ਗੁਰੂ ਰਾਮਦਾਸ ਜੀ ਦੇ ਨਾਮ ਨੂੰ ਜਪਦੇ ਹਨ
1: ਤਰਾ ਤੇਤੀਸ ਗੁਰ ਬਚਨ ਸੁਣ ਕੰਨ ਰੇ
0: ਗੱਲੇ ਮੁਕਾ ਦਿੱਤੀ ਬਹੁ ਬਚਨ 33 ਕਰੋੜ ਦੇਵਤਾ ਵੀ ਇਸ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਗੁਰੂ ਨਾਨਕ ਨੂੰ ਨਾਮ ਪ੍ਰਾਪਤ ਕਿਹਾ ਪਿਆ ਬਾਬਾ ਪਹਿਦਾ ਸੱਚਖੰਡ ਨੌਂਦ ਨਾਮ ਗਰੀਬੀ ਪਾਈ ਜਿਹੜਾ ਨਾਮ ਸਤਿਗੁਰ ਦੇ ਦਰ ਵਿੱਚ ਸਾਡੇ ਸਤਿਗੁਰਾਂ ਨੇ ਬਖਸ਼ੇ 33 ਕਰੋੜ ਦੇਵਤੇ ਵੀ ਇਹਨੂੰ ਜਪਦੇ ਨੇ ਕਾਹਤੇ ਜਪਦੇ ਨੇ ਭਾਈ ਤੁਸੀਂ ਪੜ੍ਹਦੇ ਹੀ ਹੋ ਦੇਵਤਾ ਸਰੂਪ ਹੈ ਰਾਖ ਸਰੂਪ ਹੈ ਉਹਦੇ ਇੱਕੋ ਇੱਕ ਨਿਸ਼ਾਨੀ ਹੈ, ਦੇਵਤੇ ਕੋਲ ਮਨ ਹੁੰਦਾ ਕੇਵਲ, ਰਾਕਸ ਕੋਲ ਕੇਵਲ ਤਨ ਹੁੰਦਾ। ਇਹ ਰਾਕਸ ਬੁੱਧੀ ਜਿਤਨੇ ਜੀਵ ਹਨ, ਸ਼ੇਰ ਵਗੈਰੇ ਆਦਿਕ, ਇਹਨਾਂ ਕੋਲ ਮਨ ਨਹੀਂ ਹੈ। ਜੇ ਮਨ ਹੋਵੇ ਦਇਆ ਹੋਵੇ ਤੇ ਇਹਨਾਂ ਕੋਲ ਆਪਣਾ ਖਾਣਾ, ਮੈਂ ਰੱਜ ਜਮਾਂ ਨਾਲ ਦਾ ਭੁੱਖਾ ਵੇਖਿਆ ਨੀ, ਇਹ ਰਾਕਸ ਬੁੱਧੀ ਹੁੰਦੀ ਹੈ। ਗੁਆਂਢੀ ਭੁੱਖਾ ਰਵੇ, ਗੁਆਂਢੀ ਤਾਂ ਦੂਰ ਰਹਿ ਗਿਆ, ਕਹਿੰਦੇ ਸਕਾ ਭਾਈ ਵੀ ਭੁੱਖਾ ਹੀ ਰਵੇ, ਮੈਂ ਰਜਾਂ ਰੱਜ ਫਿਰ ਕੋ ਸਤਨਾਮ, ਇਹ ਰਾਕਸ ਬੁੱਧੀ ਹੁੰਦੀ ਹੈ। ਜਦੋਂ ਇਹ ਜੀ ਬਿਰਤੀ ਸਾਡੇ ਵਿੱਚ ਆ ਜਾਵੇ, ਰਾਕਸ ਬੁੱਧੀ ਹੈ। ਪਰ ਮੈਂ ਜੀਵਾਂ ਹੋਰ ਜੱਗ ਮਰੇ, ਮੇਰੀ ਸੋਭਾ ਹੋਵੇ ਔਰ ਸਭ ਦੀ ਬੇਇੱਜ਼ਤੀ ਹੋਵੇ, ਉਦੋਂ ਬੰਦਾ ਹੀ ਰਾਕਸ ਹੈ ਪ੍ਰੇਮੀਓ, ਹੋਰ ਕਿਤੇ ਜਾਣਾ ਆਉਣਾ ਨੀ, ਤਿੰਨੇ ਤਲ ਸਾਡੇ ਕੋਲ ਹੀ ਹੈ। ਜਦ ਬੰਦਾ ਦੂਜੇ ਦੇ ਵਿਗਾੜ ਖਾਤਰ ਤੁਰ ਪੈਂਦਾ ਉਸਦੀ ਰਾਕਸ ਬੁੱਧੀ ਹੈ, ਜਾਂ ਦੂਜੇ ਦੇ ਭਲੇ ਖਾਤਰ ਤੁਰਦਾ ਉਸਦੀ ਦੇਵਤਾ ਬੁੱਧੀ ਹੈ, ਜਾਂ ਦੂਜੇ ਦਾ ਵਿਗਾੜਿਆ ਸਹਾਰ ਲਵੇ ਕਿ ਦੂਜਾ ਮੇਰਾ ਵਿਗਾੜ ਦੇਵੇ ਕੋਈ ਨੀ, ਇਹਦਾ ਭਲਾ ਹੋ ਜਾਵੇ, ਬਸ ਉਹ ਰੱਬ ਦਾ ਹੀ ਰੂਪ ਹੈ। ਅਖੋ ਸਾਹਿਬ, ਇਹ ਸਾਡੀਆਂ ਰਾਕਸ਼ ਬੁੱਧੀਆਂ ਬਣੀਆਂ ਹੋਈਆਂ ਨੇ, ਪਰ ਉਹ ਰਾਕਸ਼ ਬੁੱਧੀਆਂ ਵਾਲੇ ਵੀ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜਰ ਕੀ ਸੇਵ। ਰਾਕਸ਼ ਦੇ ਕੋਲ ਕੇਵਲ ਤਨ ਹੈ, ਦੇਵਤੇ ਦੇ ਕੋਲ ਕੇਵਲ ਮਨ ਹੈ, ਪਰ ਉਹ ਦੇਵੀ ਦੇਵਤੇ ਰਾਕਸ਼ ਮਨੁੱਖ ਜਨਮ ਨੂੰ ਕਿਉਂ ਟੋਲਦੇ ਨੇ? ਨਾਮ ਤਾਂ ਜਪਿਆ ਜਾਊ ਜੇ ਤਨ ਤੇ ਮਨ ਦੋਵੇਂ ਇਕੱਠੇ ਹੋਣਗੇ, ਇਹਦੇ ਬਿਨਾਂ ਨਾ ਸੇਵਾ ਹੋਵੇ ਨਾ ਸਿਮਰਨ ਹੋਵੇ। ਮਨੁੱਸ਼, ਮਨੁੱਸ਼ ਦਾ ਕੀ ਅਰਥ ਹੈ? ਜਿੱਥੇ ਤਨ ਤੇ ਮਨ ਦੋਵੇਂ ਇਕੱਠੇ ਨੇ, ਇਹ ਨਾ ਦੇਵਤੇ ਨੂੰ ਮਿਲੇ ਨਾ ਗੁਰਮੁਖ ਪਿਆਰੇ ਰਾਕਸ਼ ਨੂੰ ਮਿਲੇ, ਇਹ ਦੋ ਇਕੱਠੇ ਇੱਕ ਮਨੁੱਖ ਨੂੰ ਮਿਲੇ ਨੇ, ਇਸੇ ਕਰਕੇ ਸਾਰਿਆਂ ਨਾਲੋਂ ਉੱਚਾ, ਇਸੇ ਕਰਕੇ ਇਸ ਤਨ ਨੂੰ ਲੋਚਦੇ ਹਨ ਦੇਵੀ ਦੇਵਤੇ।
1: ਹੁਣ ਤਰੇ ਤੇ ਸੰਤ,
0: ਜਿਹਨਾਂ ਨੇ ਨਾਮ ਸੁਣਿਆ ਉਹ ਵੀ ਤਰ ਗਏ।
1: ਹਿਤ ਭਗਤ ਗੁਰ ਗੁਰ ਕਰੇ,
0: ਪ੍ਰੇਮ ਦੇ ਨਾਲ ਉਹੀ ਭਗਤ ਹਨ ਜਿਹੜੇ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਨ।
1: ਤਰਿਓ ਪ੍ਰਹਲਾਦ ਗੁਰ ਮਿਲਤ ਮੁੰਜਨ ਰੇ,
0: ਤੁਸੀਂ ਸਾਰੀ ਸਾਖੀ ਸੁਣੀਏ, ਗੁਰੂ ਦੇ ਮਿਲਣ ਕਰਕੇ, ਗੁਰੂ ਦਾ ਨਾਮ ਜਪਣ ਕਰਕੇ ਪ੍ਰਹਲਾਦ ਆਦਿਕ ਤਰ ਗਏ। 6 ਸਾਲ ਦਾ ਬੱਚਾ ਸ੍ਰੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ, ਵਾਹਿਗੁਰੂ ਸੱਚਾ ਹੈ ਪਿਤਾ ਤੂੰ ਝੂਠਾ ਹੈ, ਉਹ ਵੀ ਤਰ ਗਿਆ।
1: ਤਰੈ ਨਾਰਦਾਦ ਸਨਕਾਦ,
0: ਪੁੱਤਰ ਨੇ ਭਾਈ ਬ੍ਰਹਮਾ ਜੀ ਦੇ ਨਾਲ, ਸਭ ਤੋਂ ਵੱਡਾ ਪੁੱਤਰ ਹੈ ਬ੍ਰਹਮਾ ਜੀ ਦਾ, ਸਨਕ ਸਨਾਤਨ ਸੰਤ ਸਨੰਦਨ, ਇਹ 4 ਪੁੱਤਰ ਨੇ ਬ੍ਰਹਮਾ ਜੀ ਦੇ, ਅਖਬਾਰ ਵੀ 9 ਲਿਖੇ ਹੈ ਸਤਿਗੁਰਾਂ ਨੇ 4 ਦਾ। ਇਹ ਨਾਰਦ ਸੀ, ਗੁਰੂ ਬਿਨਾਂ ਨਹੀਂ ਤਰਿਆ, ਗੁਰਮੁਖ ਪਿਆਰੇ ਜਿਹਨੂੰ ਆਪਾਂ ਕਹਿੰਦੇ ਗੁਰੂ ਗੁਰ। ਜਗਨਨਾਥਪੁਰੀ ਹੈ, ਉੜੀਸਾ ਦੇ ਵਿੱਚ ਆਖਰੀ ਸ਼ਹਿਰ ਨਹੀਂ ਉੜੀਸਾ, ਤੇ 60 ਮੀਲ ਤੋਂ ਗਾਹਾਂ ਕਟਕ ਤੋਂ 80 ਮੀਲ ਗੁਰਮੁਖ ਪਿਆਰੇ ਜਗਨਨਾਥਪੁਰੀ ਹੈ, ਇਹ ਸਮੁੰਦਰ ਤੇ ਆਖਰੀ ਸ਼ਹਿਰ ਹੈ। ਇੱਥੇ ਸਭ ਤੋਂ ਵੱਡਾ ਮੰਦਰ ਹੈ ਜਿਹਦਾ ਅੱਗੇ ਵੀ ਜਗਨਨਾਥਪੁਰੀ, ਇੱਥੇ ਨਾਰਦ ਜੀ ਕਥਾ ਕਰਨ ਆਉਂਦੇ ਹੁੰਦੇ ਸੀ ਜਗਨਨਾਥਪੁਰੀ। ਉਹ ਜਦ ਕਥਾ ਕਰਕੇ ਚਲੇ ਜਾਂਦੇ ਸੀ ਤਾਂ ਜਗਨਨਾਥ ਭਗਵਾਨ ਨੇ ਘੁਮਿਆਰ ਵੀਰਾਂ ਨੂੰ ਬੁਲਾਇਆ ਹੋਇਆ ਸੀ, ਗਧਿਆਂ ਵਾਲਿਆਂ ਨੂੰ, ਉਹਨਾਂ ਨੂੰ ਕਿਹਾ ਵੀ ਸੀ ਸਭਾ ਗਜ, 4 ਚਪੇਰੇ ਨੂੰ ਸੁਖੇਰ, 4 ਚਪੇਰੇ ਨੂੰ ਤੇ ਡੂੰਘੀ, ਤੁਸੀਂ ਉਹ ਮਿੱਟੀ ਪੱਟ ਕੇ ਜਗਨਨਾਥ ਤੋਂ ਬਾਹਰ ਗੇਰਨੀ ਹੈ ਸਮੁੰਦਰ ਵਿੱਚ, ਜਿੱਥੇ ਨਾਰਦ ਆ ਕੇ ਬੈਠਦਾ ਕਥਾ ਕਰਦਾ। ਉਹਨਾਂ ਨੂੰ ਭਾੜਾ ਮਿਲਦਾ ਸੀ, ਉਹ ਤਾਂ ਨਿੱਤੇ ਕੰਮ ਕਰਨ ਲੱਗ ਗਏ। ਜਦ ਉਹ ਸਭਾ ਗਜ ਡੂੰਘੀ, 4 ਚਪੇਰੇ ਨੂੰ ਮਿੱਟੀ ਪੱਟ ਦੋ, ਉੱਥੇ ਨਵੀਂ ਮਿੱਟੀ ਆ ਕੇ ਪਾਇਆ ਕਰੋ, ਤਾਂ ਗੁਰਮੁਖ ਪਿਆਰੇ ਉਹ ਕੰਮ ਚੱਲਦਾ ਰਿਹਾ। ਇੱਕ ਦਿਨ ਉਹ ਗਧੇ ਵਾਲੇ ਨਾਰਦ ਜੀ ਨੂੰ ਮਿਲ ਗਏ ਰਸਤੇ ਵਿੱਚ, ਉਹ ਕਹਿੰਦੇ ਭਾਈ ਤੁਸੀਂ ਨਿੱਤੇ ਆ ਗਧੇ ਤੇ, ਕਦੇ ਭਰ ਕੇ ਉਧਰ ਨੂੰ ਲੈ ਜਾਂਦੇ, ਕਦੇ ਇਧਰ ਨੂੰ। ਨਾਰਦ ਕਹਿੰਦਾ ਉਹ ਨਹੀਂ ਸੀ ਜਾਣਦੇ ਵੀ ਨਾਰਦ ਇਹੀ ਹੈ, ਇਹ ਕੀ ਕੰਮ ਕਰਦੇ ਹੋ ਤੁਸੀਂ? ਉਹ ਕਹਿੰਦੇ ਜੀ ਭਗਵਾਨ ਨੇ ਸਾਡੀ ਡਿਊਟੀ ਲਾਈ ਹੈ, ਸਾਨੂੰ ਤਾਂ ਕਿਰਾਇਆ ਮਿਲਦਾ, ਇਸ ਤਾਂ ਕੰਮੇ ਕਰਨਾ। ਕਹਿੰਦੇ ਕਾਹਦਾ ਕਿਰਾਇਆ ਮਿਲਦਾ? ਇਹ ਨਾਰਦ ਇੱਥੇ ਕਥਾ ਕਰਨ ਆਉਂਦਾ, ਉਹ ਜਿੱਥੇ ਬੈਠਦੇ ਉਹ ਧਰਤੀ ਪਲੀਤ ਹੋ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ। ਭਗਵਾਨ ਕਹਿੰਦੇ ਉਹਦੀ ਮਿੱਟੀ ਸਭਾ ਗੱਜ ਡੂੰਘੀ, 4 ਚਪੇਰੇ ਨੂੰ ਪੱਟ ਕੇ ਬਾਹਰ ਕਰੋ, ਕਿਉਂਕਿ ਉਹ ਨਿਗੁਰ ਹੈ। ਉਹਨਾਂ ਨੂੰ ਕੀ ਪਤਾ ਸੀ ਵੀ ਨਾਰਦ ਇਹੀ ਹੈ? ਬਸ ਫੇਰ ਜਾ ਕੇ ਪੈ ਗਿਆ ਚਰਨਾਂ ਤੇ, ਕਹਿੰਦਾ ਮਹਾਰਾਜ ਮੇਰਾ ਇਹ ਹਾਲ, ਤੁਸੀਂ ਮੈਨੂੰ ਇਹ ਦੱਸ ਦਿੰਦੇ ਵੀ ਗੁਰੂ ਧਾਰਨ ਕਰ ਲੈ, ਤੂੰ ਨਿਗੋਰਾ ਫਿਰਦਾ ਹੈ? ਕਹਿੰਦੇ ਭਾਈ ਅਸੀਂ ਤੇਰਾ ਸਤਿਕਾਰ ਕਰਿਆ, ਤੂੰ ਬ੍ਰਹਮਾ ਦਾ ਪੁੱਤਰ ਹੈ, ਇਸ ਕਰਕੇ ਵੱਡਾ ਹੋਣ ਕਰਕੇ ਅਸੀਂ ਤੈਨੂੰ ਸਿੱਖਿਆ ਦੇਣ ਤੋਂ ਡਰੇ ਹਾਂ, ਕਿਉਂਕਿ ਤੂੰ ਤਾਂ ਨਾਰਦ ਮੁਨੀ ਹੈ, ਤੂੰ ਤਾਂ ਬਹੁਤ ਵਿਦਵਾਨ ਕੌਣ ਹੈ, ਆਪਣੇ ਆਪ ਨੂੰ ਸਿੱਖਿਆ ਵੀ ਪਾਤਰ ਨੂੰ ਦਿੱਤੀ ਜਾਂਦੀ ਹੈ। ਗੁਰਮੁਖ ਪਿਆਰੇ, ਭਾਂਡੇ ਵਿੱਚ ਜਿਸ ਭਾਂਡੇ ਵਿੱਚ ਜਗ੍ਹਾ ਹੀ ਨਹੀਂ, ਉੱਥੇ ਦੁੱਧ ਕਿੱਥੇ ਪਾ ਲਉਂਗੇ? ਉੱਥੇ ਮੋਤੀ ਵੀ ਨਹੀਂ ਪੈਣੇ, ਉਹ ਤਾਂ ਠੀਕ ਹੀ ਨਾਲ ਪਹਿਲਾਂ ਹੀ ਐਸੀ ਅਵਸਥਾ ਅਸੀਂ ਤਾਂ ਨਹੀਂ ਕਿਹਾ। ਨਾਰਦ ਕਹਿੰਦਾ ਮਹਾਰਾਜ ਮੈਨੂੰ ਹੁਣ ਹੁਕਮ ਕਰੂ, ਰਾਜ ਤੁਸੀਂ ਜੇ ਹੁਣ ਬਿਮਾਰੀ ਦੱਸੀ ਹੈ ਤਾਂ ਦਵਾਈ ਵੀ ਦੱਸੋ, ਕਿਉਂਕਿ ਜੇ ਡਾਕਟਰ ਆਪਾਂ ਨੂੰ ਬਿਮਾਰੀ ਦੱਸ ਦੇਵੇ ਆਪਾਂ ਜੱਜਾਂ ਦੇ ਕਹਾਂਗੇ ਕਿ ਗੋਲੀਆਂ ਵੀ ਲਿਖਦੇ ਭਾਈ, ਹੁਣ ਮੈਨੂੰ ਦਵਾਈ ਵੀ ਦੱਸੋ। ਤਾਂ ਭਗਵਾਨ ਜਗਨਨਾਥ ਜੀ ਕਹਿਣ ਲੱਗੇ, ਜੇ ਤੁਰ ਪਈ ਸਵੇਰੀ ਉੱਠ ਕੇ ਜਿਹੜਾ ਤੈਨੂੰ ਰਸਤੇ ਚ ਸਭ ਤੋਂ ਪਹਿਲਾਂ ਮਿਲ ਗਿਆ ਉਸੇ ਨੂੰ ਗੁਰੂ ਧਾਰਨ ਕਰ ਲਈ। ਚਲੋ ਜੀ, ਉਧਰ ਜਗਨਨਾਥ ਜੀ ਨੇ ਵਸ਼ਿਸ਼ਠ ਮੁਨੀ ਜੀ ਨੂੰ ਕਹਿ ਦਰਵਾਸਾ ਜੀ ਨੂੰ ਕਹਿਤਾ ਕਿ ਉਹਨੇ ਜਾਣਾ ਗੁਰੂ ਧਾਰਨ, ਤੂੰ ਜਾਈ ਅੱਜ ਉਹਦੀ ਪਰਖ ਕਰਨੀ ਹੈ। ਐਵੇਂ ਫਿਰਦਾ ਨਗੋਰਾ ਆਪਣੇ ਆਪ ਨੂੰ ਮੁਨੀ ਬਣਾਈ ਫਿਰਦਾ, ਨੌ ਮੁਨੀਆਂ ਵਿੱਚੋਂ ਮੁਨੀ ਹੈ ਨਾਰਦ। ਤਾਂ ਗੁਰਸਿੱਖ ਪਿਆਰੇ ਹੋ, ਉਹ ਗਿਆ ਤੇ ਉਧਰ ਦਰਵਾਸਾ ਰਿਸ਼ੀ ਜੀ ਤੁਰ ਗਏ ਉਸੇ ਰਸਤੇ, ਤੇ ਰਿਸ਼ੀ ਜੀ ਨੇ ਕੀ ਭੇਖ ਬਣਾਇਆ, ਮੱਛੀਆਂ ਫੜਨ ਵਾਲਾ ਜਾਲ ਲੈ ਲਿਆ ਕੋਲ, ਫੰਦਕ ਜਿਹੜੇ ਮਛੇਰੇ ਹੁੰਦੇ ਨੇ, ਤੇ ਝੋਲੀ ਭਰ ਲਈ ਮੱਛੀਆਂ ਫੜ ਕੇ, ਬੜੇ ਬੜੇ ਮੱਛ। ਨਾਰਦ ਜੀ ਨੇ ਜਾ ਕੇ ਮੱਥਾ ਟੇਕਤਾ, ਜਦ ਮੱਥਾ ਟੇਕਿਆ ਉਹ ਮੁਨੀ ਜੀ ਨੇ, ਫਿਰ ਰਿਸ਼ੀ ਜੀ ਨੇ ਮੱਛੀਆਂ ਦੀ ਟੋਕਰੀ ਮੂਹਰੇ ਰੱਖਤੀ, ਕਹਿੰਦੇ ਦੇਖ ਕੇ ਆ ਸੋਹਣੀਆਂ ਮੱਛੀਆਂ ਫੜ ਕੇ ਲਿਆਇਆ ਮੈਂ, ਇਹ ਬਹੁਤ ਕੀਮਤੀ ਵਿਕਣਗੀਆਂ। ਜਦ ਮੱਛੀਆਂ ਦੇਖਿਆ ਮਨ ਵਿੱਚ ਸ਼ੰਕਾ ਪੈ ਗਈ, ਇਹਨੇ ਮੈਨੂੰ ਕੀ ਤਾਰਨਾ ਤਾਂ ਮੱਛੀਆਂ ਫੜ ਫੜ ਕੇ ਮਾਰਦਾ। ਫਿਰ ਗਿਆ ਜਗਨਨਾਥ ਜੀ ਕੋਲ, ਕਹਿੰਦਾ ਤੁਹਾਡਾ ਵਚਨ ਮੰਨ ਕੇ ਮੈਂ ਗੁਰੂ ਤਾਂ ਧਾਰਨ ਕਰਿਆ, ਪਰ ਉਹ ਤਾਂ ਮੱਛੀਆਂ ਫੜਨ ਵਾਲਾ ਕਸਾਈ ਹੈ ਮਛੇਰ। ਤੇ ਜਗਨਨਾਥ ਜੀ ਕਹਿੰਦੇ ਉਹ ਗੁਰੂ ਧਾਰਨ ਕਰਕੇ ਉਹਦੀ ਨਿੰਦਿਆ ਕਰੀਏ, ਹੁਣ 84 ਚ ਫਿਰੇਗਾ, ਨਾਲੇ ਗੁਰੂ ਧਾਰਨ ਕਰ ਲਿਆ ਨਾਲੇ ਨਿੰਦਿਆ, ਹੁਣ 84 ਚ ਫਿਰੇਗਾ। ਮੈਂ ਦੁੱਖ ਨਾਲ ਕਹਿਣਾ ਸਾਡੇ ਸਿੱਖ ਕਿਰਪਾਨਾ ਪਾਈ ਫਿਰਦੇ, ਜਿਹੜੇ ਗੁਰਬਾਣੀ ਦੀ ਨਿੰਦਿਆ ਕਰ ਰਹੇ, ਗੁਰਬਾਣੀ ਨੂੰ ਇਹ ਉਲਟ ਪੁਲਟ ਕਰ ਰਹੇ ਹੈ। ਮੇਰਾ ਖਿਆਲ ਇਹਨਾਂ ਨੂੰ 84 ਤੋਂ ਵੀ ਗਾਹਾਂ ਹੀ ਜਾਣਾ ਪੈਣਾ। ਸਤਨਾਮ ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਿਹੜੇ ਮੂੰਹ ਨਾਲ ਕਰਦੇ ਨੇ ਗੁਰਦੁਆਰਿਆਂ ਵਿੱਚ ਆ ਕੇ ਕਰਦੇ ਨੇ। ਬੜਾ ਦੁਖੀ ਹਿਰਦਾ ਮੇਰੇ ਤੇ ਲੀਡ ਗਏ ਸੀ, ਮੈਂ ਗਾਹ ਨੂੰ ਵੀ ਜਾਣਾ ਹੁਣ ਅਗਲੇ ਐਤਵਾਰ। ਕਹਿੰਦੇ ਬਾਣੀ ਦੀ ਲੋੜ ਹੀ ਨਹੀਂ ਹੈ, ਨਿਤਨੇਮ ਦੀ ਲੋੜ ਹੀ ਨਹੀਂ, ਕਿੱਥੇ ਕਿਹੜੇ ਨਰਕ ਸੰਭਾਲਣਗੇ ਉਹਨਾਂ ਨੂੰ ਗੁਰਸਿੱਖ ਪਿਆਰਿਓ। ਗੁਰੂ ਗ੍ਰੰਥ ਸਾਹਿਬ ਜੀ ਮੋਹ ਲਾ ਰਹੇ ਨੇ ਬਾਣੀ, ਗੁਰੂ ਕਹਿੰਦੇ ਬਾਣੀ ਦੀ ਲੋੜ ਹੀ ਨਹੀਂ ਹੈ। ਐਸੀ ਵਸਤਾ ਤੂੰ ਗੁਰੂ ਦੀ ਨਿੰਦਿਆ ਕਰੀਏ, ਹੁਣ ਨਰਕਾਂ ਵੀ ਜਾਵੇਗਾ। ਫਿਰ ਗਿਆ ਉਸੇ ਰਿਸ਼ੀ ਕੋਲ, ਤੇ ਉਹ ਤਾਂ ਰਿਸ਼ੀ ਸੀ ਆਪਣੇ ਸਰੂਪ ਵਿੱਚ ਬੈਠੇ, ਕਹਿੰਦੇ ਗੁਰੂ ਜੀ ਮੈਨੂੰ ਕਾਹਨੂੰ ਭਰਮਾਇਆ ਸੀ, ਮੈਂ ਤਾਂ ਫਸ ਗਿਆ, ਸਰਾਪ ਹੋ ਗਿਆ ਮੈਨੂੰ ਤਾਂ। ਭਗਵਾਨ ਨੇ ਕਹਿਤਾ 84 ਜੂਨੀ ਭੋਗਣੀ ਪਊਗੀ ਤੂੰ ਗੁਰੂ ਦੀ ਨਿੰਦਿਆ ਕਰੀਏ। ਕਹਿੰਦੇ ਐਸੇ ਖਾਤਰ ਤਾਂ ਮੈਂ ਮਛੇਰਾ ਬਣਿਆ, ਤਾਂ ਗੁਰੂ ਤਾਂ ਧਾਰਨਾ ਹੈ, ਸ਼ਰਧਾ ਵੀ ਹੈ, ਗੁਣ ਔਗੁਣ ਤਾਂ ਨਹੀਂ ਦੇਖਦੇ। ਆ ਤੁਸੀਂ ਵੀ ਜਿਹੜੇ ਬਾਲ ਬੱਚੇ ਹੈਗੇ ਦੇਖ ਲਓ, ਮਾਂ ਬਾਪ ਦਾ ਔਗਣ ਦੇਖਣਾ ਇਹ ਨਰਕਾਂ ਦਾ ਵਸ ਹੈ। ਭਾਈ ਗੁਰਦਾਸ ਜੀ ਨੇ ਤਾਂ ਇੱਥੇ ਤੱਕ ਲਿਖਿਆ ਜੇ ਮਾਂ ਹੋਵੇ, ਮਾਂ ਦੇ ਵਿੱਚ ਲੱਖਾਂ ਔਗਣ ਹੋਣ ਤਾਂ ਵੀ ਪੁੱਤ ਉਹਨੂੰ ਮਾੜਾ ਨਾ ਕਵੇ ਜਿਹੜਾ ਪੁੱਤਰ ਹੋਵੇ। ਤੇ ਗੁਰਸਿੱਖ ਪਿਆਰੇ ਗੁਰੂ ਦੀ ਨਿੰਦਿਆ, ਹੁਣ ਮੈਨੂੰ ਬਖਸ਼ੋ 84 ਲੱਖ ਜੂਨੀ ਗੁਰੂ ਤੋਂ ਬਿਨਾਂ। ਇੱਕ ਨਾਰਦਾਦ ਤਰੇ, ਨਾਰਦਾਦ ਜਿਹਨਾਂ ਦਾ ਪ੍ਰਮਾਣ ਹੈ, ਕਿਵੇਂ ਤਰਿਆ ਉਹ ਗੁਰਸਿੱਖ ਪਿਆਰੇ? ਉਹ ਕਹਿੰਦੇ ਹੁਣ ਉਸੇ ਗੁਰੂ ਕੋਲ ਜਾ। ਫਿਰ ਗਿਆ ਰਿਸ਼ੀ ਜੀ ਦੇ ਕੋਲ, ਕਹਿੰਦਾ ਬਖਸ਼ੋ ਮਹਾਰਾਜ ਮੈਂ ਤਾਂ 84 ਚ ਪੈ ਗਿਆ, ਗੁਰੂ ਕਾਹਦਾ ਧਾਰਨ ਕੀਤਾ ਤੁਹਾਨੂੰ, ਉਹ ਗੁਰੂ ਤੋਂ ਬਿਨਾਂ ਗਤ ਨਹੀਂ ਹੋਣੀ। ਤੇ ਮੁਨੀ ਜੀ ਕਹਿਣ ਲੱਗੇ ਕੋਈ ਨੀ, ਜਿਸ ਭਗਵਾਨ ਨੇ ਤੈਨੂੰ ਕਿਹਾ ਨਾ 84 ਕੱਢਣੀ ਪਊ, ਜਾ ਉਹਨੂੰ ਜਾ ਕੇ ਕਹਿ ਦੇ 84 ਦਾ ਨਕਸ਼ਾ ਬਣਾ ਕੇ ਦਿਖਾਓ ਜੀ, ਕਹੇ ਜੀ ਥੋੜੀ 84 ਐ ਜਾ ਕੇ ਕਹੋ, ਮੈਨੂੰ ਦਿਖਾ ਤਾ ਦੋ 84 ਕੈਸੀ ਹੈ। ਉਹ ਭਗਵਾਨ ਜਗਨਨਾਥ ਨੂੰ ਕਹਿੰਦਾ ਜੀ 84 ਦਾ ਕੱਟਣ ਨੂੰ ਤੁਸੀਂ ਕਹਿਤਾ, ਹੁਣ ਮੈਨੂੰ ਦਿਖਾਓ ਤਾਂ ਸਹੀ 84 ਕੈਸੀ ਹੈ। ਉਹ ਭਗਵਾਨ ਨੇ ਨਕਸ਼ਾ ਬਣਾ ਤਾ, ਧਰਤੀ ਤੇ ਇਹੀ ਜੀ ਹੁੰਦੀ ਹੈ। ਤੇ ਗੁਰੂ ਜੀ ਨੇ ਕਹਿਤਾ ਸੀ ਜਦ ਉਹ ਨਕਸ਼ਾ ਬਣਾ ਦੇਣ ਤੂੰ ਉੱਪਰ ਲਿਟਣ ਲੱਗ ਜੀ, ਕਲੋਟਣੀਆਂ ਲੈਣ ਲੱਗ ਜੀ। ਤੇ ਨਾਰਦੋ ਤੇ ਲਿਟਣ ਲੱਗ ਗਿਆ। ਜਗਨਨਾਥ ਜੀ ਕਹਿੰਦੇ ਆ ਕੀ ਕਰਦੇ? ਕਹਿੰਦਾ ਜੀ 84 ਕੱਟਦੇ। ਉਹ ਕਹਿੰਦੇ ਭਲੇ ਮਾਨਸੇ, 84 ਤਾਂ ਜਨਮ ਜਨਮ ਦੀ ਜਾਣਾ ਪਊਗਾ ਤਾਂ ਕੱਟੋਗੀ। ਕਹਿੰਦਾ ਉਹ ਵੀ ਤੁਸੀਂ ਬਣਾਈ, ਆ ਵੀ ਤੁਸੀਂ ਬਣਾਈ ਹੈ, ਅੱਜ ਖੁਸ਼ ਸਤਨਾਮ। ਜਦ ਤੁਸੀਂ ਕਹਿੰਦੇ ਹੋ ਵੀ ਆਹ 84 ਹੁਣ ਮੈਂ ਲਿਟ ਲਿਆ, ਕਹਿੰਦੇ ਹੁਣ ਦੱਸ ਇਹ ਗੱਲ ਕਿੱਥੋਂ ਮਿਲੀ ਹੈ? ਕਹਿੰਦਾ ਗੁਰੂ ਤੋਂ ਮਿਲੀ ਹੈ ਇਹ ਬਚਨ। ਤਰੇ ਨਾਰਦਾਸ, ਐਡਾ ਮੁਨੀ, ਐਡਾ ਗਿਆਨੀ, ਬ੍ਰਹਮਾ ਦਾ ਪੁੱਤਰ, ਉਹਨੂੰ ਵੀ ਗੁਰੂ ਨੇ ਗਿਆਨ ਦਿੱਤਾ ਜੇ 84 ਕੱਟਣੀ ਹੈ ਐਸੀ ਕੱਟ ਦਿੰਦੇ, ਤੇਰੀ ਨਹੀਂ ਤਾਂ ਦੁਨੀਆਂ ਵਿੱਚ ਪੈਣਾ ਪਊ। ਉਹ ਪ੍ਰਮਾਣ ਦੇ ਰਹੇ ਨੇ ਇੱਥੇ, ਪੜਤਰ ਨਾਰਦਾਦ
1: ਸਨਕਾਦ।
0: ਸਨਕਾਦ ਦੇ ਚਾਰ ਪੁੱਤ ਨੇ ਭਾਈ ਬ੍ਰਹਮਾ ਜੀ ਦੇ, ਸੰਤ ਸਨਾਤਨ, ਸੰਤ ਕੁਮਾਰ, ਸੁਨੰਦਨ, ਇਹਨਾਂ ਨੂੰ ਵੀ ਮਾਣ ਹੋ ਗਿਆ ਸੀ। ਇਹ ਆਪਣੇ ਬਾਪ ਨੂੰ, ਇਹ ਬ੍ਰਹਮਾ ਨੂੰ ਜਾ ਕੇ ਕਹਿੰਦੇ ਨੇ ਕਿ ਬਾਪੂ ਸਾਨੂੰ ਗਿਆਨ ਦੇ, ਮਨ ਕਿਵੇਂ ਟਿਕਾਈਦਾ, ਇੰਦਰੀਆਂ ਦੇ ਵਿੱਚ ਮਨ ਨੂੰ ਕਿਵੇਂ ਕੰਟਰੋਲ ਕਰੀਦਾ, ਇਹਨਾਂ ਨੇ ਪੁੱਛ ਲਿਆ ਬ੍ਰਹਮਾ ਜੀ। ਉਹ ਕੁਦਰਤੀ ਕੋਈ ਸਮਾਂ ਹੁੰਦਾ ਗੁਰਸਿੱਖ ਪਿਆਰਿਓ, ਬ੍ਰਹਮਾ ਜੀ ਨੇ ਜਵਾਬ ਨਾ ਦਿੱਤਾ ਇਹਨਾਂ ਦੇ ਪਿਤਾ ਨੇ। ਲੋ ਪਿਤਾ ਜੀ ਉਹ ਨਿੰਦਿਆ ਕਰਦੀ, ਕਹਿੰਦੇ ਤੈਨੂੰ ਐਵੇਂ ਭਗਵਾਨ ਨੇ ਬ੍ਰਹਮਾ ਬਣਾਇਆ, ਕਿਸੇ ਨੂੰ ਕੀ ਤਾਰੇਗਾ, ਤੂੰ ਪੁੱਤਰਾਂ ਨੂੰ ਵੀ ਗਿਆਨ ਨਹੀਂ ਦਿੰਦਾ, ਉਹਦੀ ਨਿੰਦਿਆ ਕਰਨ ਲੱਗ ਗਏ। ਉਸ ਸਮੇਂ ਬ੍ਰਹਮਾ ਜੀ ਨੇ ਫਿਰ ਈਸ਼ਵਰ ਦਾ ਧਿਆਨ ਧਰਿਆ ਗੁਰਸਿੱਖ ਪਿਆਰਿਓ, ਯਾਦ ਰੱਖਿਓ ਉਸ ਸਮੇਂ ਈਸ਼ਵਰ ਹੰਸਾ ਅਵਤਾਰ ਧਾਰਨ ਕਰਕੇ ਆਏ ਨੇ, ਜਿਹਨੂੰ ਹੰਸਾ ਅਵਤਾਰ ਲਿਖਿਆ ਬਾਣੀ ਵਿੱਚ। ओदो धारण किया जदो चारा पुत्र ने बापू की निरादरी की थी। कहते तेनू आउंदा ही कुछ नहीं। उदो फिर हंसा अवतार धारण करके आ गए सतयुग दे विच सामने खड़े। ते नारद ने आखे तू कौन है? कहते सवाल करो जी केड़ा तोड़ा। उन्हें सवाल किया कि तू कौन है? हंसा अवतार जी कहते थोड़े ते मेरे विच की फर्क है? थोड़े भी शरीर पंज तत्तां दे बने, मेरे भी पंज तत्तां दे। मैनू कहो पुछदे हो कौन हो? थोड़े वर्गे ही मैं। देखो ज्ञान देने की गल, तू कौन है? सानू भी आदत है कि कई बार भुले तो नहीं होने इंग्लैंड आके तुसीं नहीं आप नहीं छड़ियां आदत जे ऐसे तुसी फॉल से खड़े होंगे ना, रोड है थोड़ी आ दूजे पास से दो बंदे आने होंगे खड़े खड़े करेंगे, वो ये किथे फिरदे हैं? उसे रोड से आप खड़े हैं। देखो ऐ आदत नहीं साड़ियां कई पीते जेड़ी रोड से तू खड़ा उसी तो वो फिरते हैं, ये किधर फिरते ने? देखो जाए भी जे तो किसी होर जहाज चले हूं तू इतने खड़ा होवे। नहीं नहीं आप लैके इन्हें पग कही जी बनी भी तेन तेरा की ढिड दुखदा है जो उन्हें लाया शीशे मूहे तो दर्द तेन हो गल आप छड़िया नहीं। और नारद जी के चारे पुत्र ब्रह्मा जी ने कहने कौन है तू? कहने तुम देखता नहीं पांच तत्व का शरीर थोड़ा पांच का मेरा पुछते कहू कौन तू? वो कहने आत्मा की होंगी है? कहने जो कुछ थोड़े बच्चे हुई मेरे बच्चे, थोड़ी आत्मा भी प्रकाशमान है मेरी भी प्रकाशमान है। कहते वो भी कोई फर्क नहीं, वो तो सब ही चिक जी है। चीटी से कुंचर रसूला सब पर कृपा दुष्कर फूल, कीड़ी से हाथी तक लेके एक आत्मा प्रकाशमान एक जी है सारे बच्च। वो कहने फिर तीजा सवाल, ये तो साड़ी थली होगी फिर मन काबू किमें हो? उदो गुरमुख प्यारे हंसा अवतार ने बचन उपदेश दिता सी चारे पुत ब्रह्मा जी नो, जे मन नो कंट्रोल करने शब्द का अभ्यास करो। फिर उन्होंने वर मंग के अपने बच्चों का ही रूप रखे है कि असी जोबन विच जाइए ही ना, असी सिमरन विच लगे जोबन विच फिर काम आदिक वासना पैदा होनी है। गुरसिख प्यारे हुण चारे पुत ब्रह्मा दे बचपन रूप विच ही हन, उन्हां दी उम्र वधी होनी, उन्होंने वर ले लिया। फिर शब्द का अभ्यास करके ओ इत्थे बचन कीता तरह नारदाद सनकाद। देख लो एक एक शब्द की किन्नी व्याख्या बाणी विच भरी हुई है।
1: हर गुरमुख तरह एक नाम लग,
0: गुरु दे मुख द्वारा शब्द ये पहला हुण आ चुके हैं, दोबारा रिपीट करन दी लोड नहीं। आप हमें असी जपी जाइए राम राम करता सब जग फिरे कहिए राम न होए। ओ राम जदों कबीर जी नूं गुरु जी तो मिले देख लो रब दा ही रूप बन गया। पंजा प्यारियां नूं जदों गुरु गोबिंद सिंह वाहिगुरु जी तो गुरु मंत्र नाम मिले गुरु दा ही रूप बन गए। बाबा लहणा जी नूं गुरु नानक देव जी तो गुरु शब्द मिले गुरु नानक दा ही रूप बन गए। तरह गुरमुख है गुरु दे मुख द्वारा दिता होया उपदेश ओदे नाल ही पार उतारा हुंदा है।
1: तरह एक नाम लग तजो रस अनरे,
0: भाई हुण देखो कैसा उपदेश दे रहे ने। उस एक गुरु दे नाम दिते नाले लगो तजो रस अनरे, जेडे आन रसा विच असी फिरदे हैं किते करा माता मिलदियां ने किते सिद्धियां मिलदियां ने किते दसम द्वार चढ़ाउणा श्वास सिखदे फिरदे आपां किते समाधियां लाउणियां फिरदे आपां सिखदे किते धूणे तपणे पुठे लटकणे ए रस तज दो महाराज कहिंदे। एक वाहिगुरु दे नाम रस विच जो गुरु ने शब्द दिता है ओदे विच ही आप लिव लाओ।
1: दास बेनत कह नाम गुरमुख लह,
0: मेरी दास भट दी बेनती है आप मैनू भी अपने गुरु दे मुख द्वारा नाम दी दात बख्शो। जां आपां नूं बेनती करदे ने दास गुरु दे मुख द्वारा नाम दी प्राप्ति करो।
1: गुरु गुर गुरु गुर गुरु जप मन रे,
0: मेरे मन मन करके गुरु गुरु कर, ये वचन करके बोल के गुरु गुरु शब्द उच्चारण कर, तन करके रोम रोम करके वाहिगुरु दा सिमरन कर, ये तन मन वच कर्म तिन्ना करके गुरु गुरु करदा रहो, गुरु दा शब्द उच्चारदा रहो। कल भी तुहानू वचन कीता सी ये शरीर दा गुरु इंद्रियां हन, इंद्रियां दा गुरु मन है, मन दे गुरु प्राण हन, प्राण दा गुरु जीव है, ते जीव दा गुरु अकाल पुरख वाहिगुरु है। ये अर्थ है उस अकाल पुरख वाहिगुरु का सिमरन करो ओदे नाल ही पार उतारा होना है।
1: श्री गुरु
0: समान हन, कोई इत्थे आवे कोई जावे कोई मंत्र लवे, कोई जात पात नहीं, कोई छोटा वड्डा नहीं, कोई देश भेग दी गल नहीं। गुरबाणी ऐसी बख्शी है कोई गावे को सुने कोई करे ਕੋ ਉਪਦੇਸ਼ ਕੋ ਦ੍ਰਿੜੇ ਤਿਸਕਾ ਹੋਏ ਉਦਾਨ। ਇਹ ਤਾਂ ਸਾਰਿਆਂ ਦੀ ਸਾਂਝੀ ਬਾਣੀ ਖੱਤਰੀ ਬ੍ਰਹਿਮਣ ਸੂਦ ਖੱਤਰੀ ਬ੍ਰਹਿਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਸੇ ਦਰ ਤੇ ਪਾਈ ਜੇ ਦਰ ਆਵਤ ਜਾਤੇ ਹੋ ਖਟਕੇ ਨਾਹੀ ਕੋਏ। ਉਹ ਗੁਰੂ ਨਾਨਕ ਦਾ ਦਰ ਹੈ। ਹੁਣ ਵੀ ਬੜੇ ਬੜੇ ਮੰਦਰ ਨੇ ਸਾਡੇ ਸਤਿਕਾਰਯੋਗ, ਉੱਥੇ ਸਾਡੇ ਹਰੀਜਨ ਵੀਰ ਨਹੀਂ ਜਾ ਸਕਦੇ, ਉੱਥੇ ਪੰਗਤ ਵਿੱਚ ਨਹੀਂ ਬੈਠ ਸਕਦੇ। ਤੇ ਗੁਰਮੁਖ ਪਿਆਰੇ ਮੁਸਲਮਾਨ ਵੀਰਾਂ ਦੀ ਮਸੀਤ ਹੈ, ਉੱਥੇ ਜਾ ਕੇ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਤਾਂ ਸੁਣਾਓ। ਉੱਥੇ ਕੋਈ ਹਿੰਦੂ ਜਾ ਕੇ ਗੀਤਾ ਪੜ੍ਹ ਸਕੂ? ਕਦੇ ਵੀ ਨਹੀਂ। ਹਾਂ, ਤੁਹਾਡਾ ਦਰ ਹੈ, ਪੜ੍ਹ ਲਓ ਇੱਥੇ ਗੀਤਾ, ਪੜ੍ਹ ਲਓ ਇੱਥੇ ਨਵਾਜ਼, ਪੰਜ ਨਵਾਜ਼ਾ ਪੰਜ ਵਕਤ ਕਹਿੰਦੇ ਪੜ੍ਹੋ, ਅੱਲਾ ਦਾ ਨਾਂ ਲਓ। ਕਿੰਨੀ ਵਾਰ ਅੱਲਾ ਲਿਖ ਦਿੱਤਾ? ਗੀਤਾ ਵਿੱਚ ਇੱਕ ਵਾਰ ਵੀ ਅੱਲਾ ਨਹੀਂ ਹੈ, ਕੁਰਾਨ ਮਜੀਦ ਵਿੱਚ ਇੱਕ ਵਾਰ ਵੀ ਰਾਮ ਸ਼ਬਦ ਨਹੀਂ ਲਿਖਿਆ। ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਇੱਥੇ 2167 ਵਾਰ ਰਾਮ ਲਿਖ ਦਿੱਤਾ। ਕੁਰਾਨ ਮਜੀਦ ਪੜ੍ਹੋ, ਰਾਮ ਨਹੀਂ ਲੱਭੂਗਾ ਵਿੱਚੋਂ, ਗੀਤਾ ਵਿੱਚੋਂ ਮੁਹੰਮਦ ਨਹੀਂ ਲੱਭੂਗਾ, ਇੱਥੇ ਲੱਭੋ ਸਾਰੇ ਹਨ, ਸਾਰਿਆਂ ਦਾ ਸਾਂਝਾ। ਐਸਾ ਦਰ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਨੇ ਬਣਾਏ, ਇਹ ਸਾਰਿਆਂ ਦਾ ਸਾਂਝਾ। ਫੇਰ ਪੜ੍ਹੋ ਜੀ,
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ,
0: ਕਹੀਏ ਸ੍ਰੇਸ਼ਟ ਸਾਹਿਬ, ਕਹੀਏ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਐਸੀ ਕਿਰਪਾ ਕਰਕੇ ਭੇਜੇ, ਉਹਨਾਂ ਨੇ ਤਾਰਿਆ ਜਹਾਨ, ਕੋਈ ਇੱਕ ਖਿੱਤਾ ਨਹੀਂ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਟੋ। ਇਹ ਦਰ ਉਹ ਹੈ ਜੈ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਐਸਾ ਗੁਰੂ ਨਾਨਕ ਦਾ ਦਰ ਕਿਉਂ ਛੱਡੀਏ ਜੋ ਸਾਰਿਆਂ ਦਾ ਸਾਂਝੀ ਵਾਲ ਹੈ।
1: ਸਤ ਯੁਗ ਜਿਨ ਧਰੂ ਪਰ,
0: ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਦੇਵ ਦਾ ਦਰ ਗੁਰੂ ਰਾਮਦਾਸ, ਜਿਨ੍ਹਾਂ ਨੇ ਧਰੂ ਪਰ ਸਤਯੁਗ ਵਿਚ ਕਿਰਪਾ ਕੀਤੀ। ਗੁਰਸਿੱਖ ਪਿਆਰੇ, ਜੇ ਧਰੂ ਤੇ ਐਡੀ ਕਿਰਪਾ ਹੋਈ ਹੈ ਤੁਹਾਨੂੰ ਪਤਾ ਹੀ ਹੈ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਧਰੂ ਹੱਸਦਾ ਕਰ ਆਇਆ ਕਰ ਪਿਆਰ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿਚ ਰੋਸ ਮਤਰੇਈ ਕੀਤਾ। ਪਿਆਰ ਨਾਲ ਬਾਪੂ ਨੇ ਗੋਦੀ ਵਿਚ ਲੈ ਲਿਆ, ਪੰਜ ਸਾਲ ਦਾ ਬੱਚਾ ਖੇਡਦਾ ਖੇਡਦਾ ਆਇਆ, ਪਰ ਜਿਹੜੀ ਮਤਰੇਈ ਮਾਂ ਸੀ ਗੁਰਸਿੱਖ ਪਿਆਰਿਓ, ਉਹਨੇ ਰੋਸ ਕੀਤਾ ਕਿ ਬਾਦਸ਼ਾਹ ਦੀ ਗੋਦੀ ਵਿਚ ਤਾਂ ਮੇਰਾ ਹੀ ਪੁੱਤਰ ਬੈਠਣਾ ਚਾਹੀਦਾ, ਇਹ ਕਿਉਂ ਬੈਠ ਗਿਆ? ਉਹਨੇ ਫੜ ਕੇ ਬਾਹ ਤੋਂ ਚਪੇੜ ਵੀ ਮਾਰੀ, ਪਰੇ ਭਗਾ ਕੇ ਮਾਰਿਆ, ਮਨ ਵਿਚ ਰੋਸ ਮਤਰੇਈ ਕੀਤਾ। ਰੋਂਦਾ ਰੋਂਦਾ ਪੰਜ ਸਾਲ ਦਾ ਬੱਚਾ ਮਾਂ ਕੋਲ ਗਿਆ ਤੇ ਬਚਨ ਕੀਤਾ, ਹੈ ਮਾਂ, ਆ ਮੇਰੇ ਨਾਲ ਹਾਲ ਕਿਉਂ ਹੋਇਆ? ਤੂੰ ਮੈਨੂੰ ਦੱਸ, ਡੱਡੋ ਲਿਕਾ ਮਾਂ ਪੁੱਛੇ, ਅਜੇ ਪੂਰਾ ਬੋਲਣਾ ਨਹੀਂ ਸੀ ਆਉਂਦਾ। ਮਾਂ ਨੂੰ ਪੁੱਛਿਆ, ਤੂੰ ਸਾਵਾਣੀ ਹੈ ਕਿ ਸਰੀਤਾ, ਤੂੰ ਗੋਲੀ ਹੈ ਕਿ ਰਾਣੀ ਹੈ? ਇਹ ਤਾਂ ਗੋਲੀਆਂ ਵਾਲਾ ਵਰਤਾ ਹੋਇਆ, ਤੂੰ ਕਹਿੰਦੀ ਮੈਂ ਰਾਣੀ ਹੈ। ਉਹਨੇ ਸੱਚ ਦੱਸ ਦਿੱਤਾ, ਪੁੱਤਰ ਵਿਆਹ ਕੇ ਤਾਂ ਆਈ ਹੈ ਰਾਣੀ ਓ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀ। ਬਾਦਸ਼ਾਹ ਦੇ ਲੜਤਾ ਲੱਗੀ, ਪਰ ਮੈਂ ਪਿਛਲੇ ਜਨਮ ਵਿਚ ਚੰਗਾ ਕਰਮ ਨਹੀਂ ਕੀਤਾ, ਨਾਮ ਨਹੀਂ ਜਪਿਆ, ਜਿਸ ਕਰਕੇ ਬਾਦਸ਼ਾਹ ਦੇ ਘਰ ਆ ਕੇ ਵੀ ਮੈਂ ਗੋਲੀਆਂ ਆਲਾ ਹੀ ਮੇਰੇ ਨਾਲ ਵਰਤਾਅ ਹੋ ਰਿਹਾ। ਆਪਾਂ ਇੱਥੇ ਦੇਖਦੇ ਹਾਂ, ਭੁੱਲਾਂ ਜਾਇਆ ਕਰੋ, ਚੰਗੇ ਚੰਗੇ ਅਮੀਰਾਂ ਦੇ ਘਰ ਜੰਮੇ ਬੱਚੇ, ਉਹਨਾਂ ਵਰਗਾ ਦੁਖੀ ਉਹ ਕੋਈ ਨਹੀਂ। ਗਰੀਬਾਂ ਦੇ ਘਰ ਜੰਮੇ ਬੱਚੇ, ਉਹਨਾਂ ਵਰਗਾ ਸੁਖੀ ਉਹ ਕੋਈ ਨਹੀਂ। ਇਹ ਤਾਂ ਪਿਛਲੇ ਕਰਮਾਂ ਦਾ ਨਾਮ ਨਾ ਭਗਤੀ ਕਰਮ ਦ੍ਰਿੜਤਾ। ਤੇ ਗੁਰਸਿੱਖ ਪਿਆਰਿਓ, ਬਾਹੋ ਸੱਟ ਵੱਜੀ ਤੇ ਪੰਜ ਸਾਲ ਦੇ ਬੱਚੇ ਨੇ ਮਾਂ ਨੂੰ ਪੁੱਛਿਆ, ਮਾਂ ਤੂੰ ਤਾਂ ਹੁਣ ਰਹਿ ਗਈ, ਹੁਣ ਮੈਨੂੰ ਇਹ ਹੀਲਾ ਦੱਸ ਦੇ, ਕੋਈ ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਭ ਮੀਤਾ। ਕੱਲਾ ਰਾਜ ਨਹੀਂ ਮੰਗਿਆ, ਆਹ ਵੀ ਗੱਲ ਤੇ ਰਾਜ ਮੰਗਦਾ ਖਾਲਸਾ, ਉੱਥੇ ਆਹ ਵੀ ਗੱਲ ਯਾਦ ਰੱਖਣੀ ਆਪਾਂ ਨੇ, ਮੈਨੂੰ ਕਿਸ ਉਦਮ ਤੇ ਰਾਜ ਮਿਲੇ, ਰਾਜ ਕਿਹੋ ਜਿਹਾ, ਉਸ ਰਾਜ ਵਿਚ ਕੋਈ ਦੁਸ਼ਮਣ ਨਾ ਹੋਵੇ, ਸਾਰੇ ਮਿੱਤਰੇ ਹੋਣ, ਸਤਰੂ ਤੇ ਹੋਵਣ ਸਭ ਮੀਤਾ। ਜਿਹਨੇ ਦੁਸ਼ਮਣ ਹਨ ਉਹ ਸਾਰੇ ਮਿੱਤਰ ਸੱਜਣ ਬਣ ਜਾਣ, ਐਸਾ ਰਾਜ, ਐਸਾ ਰਾਜ ਗੁਰੂ ਨਾਨਕ ਦਾ ਗੁਰਸਿੱਖ ਪਿਆਰੇ, ਉਹ ਅਟਲ ਪਦਵੀ ਰਾਜ, ਜਨਕ ਰਾਜ ਵਰਤਾਇਆ ਸਤਯੁਗ ਆ ਲੀਣਾ, ਕਲਯੁਗ ਦੇ ਵਿਚ ਸਤਯੁਗ ਵਰਤਾਤਾ ਗੁਰੂ ਨਾਨਕ ਦੇਵ ਜੀ ਨੇ ਆ ਕੇ, ਉਹ ਰਾਜ ਕੀਤਾ ਗੁਰੂ ਸਾਹਿਬ ਜੀ ਨੇ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਭ ਮੀਤਾ। ਉਹ ਮਾਂ ਅਕਲ ਵਾਲੀ ਸੀ, ਠੋਕਣ ਲੱਗ ਚੁੱਕੀ ਸੀ ਮਾਂ ਨੂੰ, ਮਾਂ ਦੇ ਹੱਥ ਬੱਚੇ ਦਾ ਭਵਿੱਖ ਹੈ, ਉਹਨੇ ਬਚਨ ਕਰ ਦਿੱਤਾ, ਪੁੱਤਰ ਇੱਕੋ ਇੱਕ ਤਰੀਕਾ, ਪਰਮੇਸ਼ਰ ਆਰਾਧੀ ਹੈ, ਜਿੱਦੋ ਹੋਈ ਹੈ ਪਤਤ ਪੁਨੀਤਾ। ਰਾਜ ਤਾਂ ਇੱਕ ਪਾਸੇ ਰਹਿ ਗਿਆ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਜੋ ਪਾਪੀਆਂ ਨੂੰ ਸੁਰਗ ਭੇਜਣ ਵਾਲਾ ਵਾਹਿਗੁਰੂ ਦਾ ਨਾਮ ਹੈ, ਉਹੀ ਇੱਕ ਹੀਲਾ ਹੈ ਰਾਜ ਦਾ। ਕਿ ਉਦੋਂ ਹੀ ਭਾਈ ਤੁਰ ਪਿਆ, ਸੁੱਤੀ ਪਈ ਮਾਂ ਨੂੰ ਰਾਜੇ ਨੂੰ ਛੱਡ ਕੇ 5 ਸਾਲ ਦਾ ਬਾਹਰ ਚੱਲਿਆ ਕਰਨ ਤਪ। ਮਨ ਬੈਰਾਗੀ ਭਏ ਅਤੀਤਾ, ਬੈਰਾਗ ਦੀ ਸੱਟ ਵੱਜੀ ਤੇ ਰਸਤੇ ਵਿੱਚ ਫਿਰ ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਜੀ ਮਿਲ ਗਏ ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਿੱਥੇ ਚੱਲੇ? 5 ਸਾਲ ਦਾ ਬੱਚਾ ਦੀ ਰਾਤ ਦਾ ਸਮਾਂ। ਕਹਿੰਦਾ ਜੀ ਭਗਤੀ ਕਰਨ ਚੱਲੇ। ਕਰਮ ਜਾਗ ਪਏ ਕਿਤੇ ਧੂ ਉਪਦੇਸ਼, ਜਪੁਜੀ ਸਾਹਿਬ ਵਿੱਚ ਨਿਤ ਪੜ੍ਹਦੇ ਹੋ ਉੱਥੇ ਵੀ ਧੂ ਉਪਦੇਸ਼ ਜਿੱਥੇ ਸ਼ਬਦ ਆਉਂਦਾ ਉੱਥੇ ਨਾਰਦ ਵਾਚਕ ਹੈ, ਧੂ ਨੂੰ ਉਪਦੇਸ਼ ਕਰਨ ਵਾਲੇ ਨਾਰਦ। ਨਾਰਦ ਮੁਨ ਉਪਦੇਸ਼ੇ ਆ ਤੇ ਨਾਰਦ ਮੁਨੀ ਜੀ ਨੇ ਉਪਦੇਸ਼ ਦਿੱਤਾ ਗੁਰੂ ਬਣ ਕੇ। ਕਾਹਦਾ ਉਪਦੇਸ਼ ਦਿੱਤਾ? ਜੇ ਤਾਂ ਲੂਲੋ ਵਾਲਾ ਬਾਬਾ ਹਰਦੇਵ ਸਿੰਘ ਦਾ, ਉਹ ਤਾਂ ਡੇਰੇ ਨੂੰ ਲੈ ਜਾਂਦਾ, ਅੱਜ ਫੇਰ ਖੁਸ਼ ਸਤਨਾਮ ਆ ਜਾ ਸਾਡੇ ਡੇਰੇ ਗੜਵਾ ਚੱਕ, ਤੈਨੂੰ ਗੜਬਈ ਬਣਾਉਣੇ। ਉਹਨੇ ਕੁਝ ਨਹੀਂ ਕਿਹਾ, ਮੇਰੇ ਨਾਲ ਨਾ ਤੁਰ, ਨਾਮ ਨਿਧਾਨ ਅਮਿਓ ਰਸ ਪੀਤਾ। ਵਾਹਿਗੁਰੂ ਦੇ ਨਾਮ ਦਾ ਮੰਤਰ ਦਿੱਤਾ, ਸ਼ਬਦ ਦਾ ਮੰਤਰ ਦਿੱਤਾ, ਅੰਮ੍ਰਿਤ ਰੂਪੀ ਨਾਮ ਦੇ ਦਿੱਤਾ। ਫਿਰ ਗੁਰਮੁਖ ਪਿਆਰਿਓ ਨਾਮ ਨਿਧਾਨ ਅਮਿਓ ਰਸ ਪੀਤਾ ਚਲਿਆ ਗਿਆ। 5 ਸਾਲ ਦਾ ਬੱਚਾ ਜੰਗਲ ਉਜਾੜ ਵਿਚ ਬੈਠ ਗਿਆ ਸਮਾਧੀ ਲਾ ਕੇ, ਤੇ ਗੁਰਸਿੱਖ ਪਿਆਰਿਓ ਪਿੱਛੋਂ ਰਾਜੇ ਸੱਦਿਆ। ਨੋਟ ਕਰਿਓ ਹਿਸਟੋਰੀਕਲ ਪੁਆਇੰਟ ਹੈ, 5 ਮਹੀਨੇ ਸਿਰਫ ਤਪ ਕੀਤਾ ਤੂੰ ਜੀ ਨੇ, ਸਿਰਫ 5 ਮਹੀਨੇ, ਬਹੁਤਾ ਲੰਮਾ ਸਮਾਂ ਨਹੀਂ। 5 ਮਹੀਨੇ ਹੋਏ ਸੀ ਸਾਰੇ, ਤੇ ਪਿੱਛੇ ਵਜ਼ੀਰ ਇਕੱਠੇ ਹੋ ਕੇ ਬਾਦਸ਼ਾਹ ਨੂੰ ਤਾਨਪਾਦ ਨੂੰ ਕਹਿੰਦੇ, ਤੇਰੀ ਬੜੀ ਸ਼ੋਭਾ ਸੀ ਦੁਨੀਆਂ ਵਿਚ, ਤੂੰ ਮਤਰੇਈ ਦੇ ਕਹਿਣੇ ਲਾ ਕੇ ਇਕ ਲੈਕ ਪੁੱਤਰ ਨੂੰ ਘਰ ਤੋਂ ਕੱਢਿਆ, ਹੁਣ ਤੇਰੀ ਨਿੰਦਿਆ ਹੋਊਗੀ ਦੁਨੀਆਂ ਵਿਚ, ਹੁਣ ਤੈਨੂੰ ਸਾਰਾ ਮਾੜਾ ਕਹਿਣਗੇ ਕਿ ਮਤਰੇਈ ਦੇ ਕਹੇ ਤੇ ਇੱਕ ਬੱਚੇ ਨੂੰ ਘਰ ਤੋਂ ਕੱਢਤਾ ਤੂੰ। ਬਸ 8 ਵਜੇ ਫਿਰ ਤੁਰ ਪਿਆ ਪਿੱਛੇ ਪਿੱਛੇ, ਸਮਾਧੀ ਲਾਈ ਬੈਠੇ 5 ਸਾਲ ਦੇ ਬੱਚੇ ਜਿਨ੍ਹਾਂ ਦਾ ਇੱਥੇ ਜ਼ਿਕਰ ਆਇਆ, ਸਾਜੁਗ ਜਿਨ ਧੂ ਪਰ। ਗੁਰਸਿੱਖ ਪਿਆਰੇ ਜਾ ਕੇ ਬਾਦਸ਼ਾਹ ਕਹਿੰਦਾ, ਪੁੱਤਰ ਪੁੱਤਰ ਖਿਮਾ ਮੰਗਦਾ ਹੁੰਦਾ, ਬਾਪੂ ਤੋਂ ਅੱਜ ਮੈਂ ਤੈਤੋਂ ਖਿਮਾ ਮੰਗਦਾ, ਗਲਤੀ ਹੋ ਗਈ, ਚੱਲ ਆਪਣਾ ਅੱਧਾ ਰਾਜ ਅੱਗੇ ਤੇਰੀ ਮਾਂ ਨੂੰ ਤੇ ਤੈਨੂੰ ਦਿੱਤਾ। ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ, ਹੁਣੀ ਤੋਂ ਹੁਣ ਤੋਂ ਹੀ ਦਿੰਦੇ ਤੁਹਾਨੂੰ ਅੱਧਾ ਰਾਜ। ਤੇ ਭਗਤ ਪ੍ਰਹਿਲਾਦ ਜੀ, ਨਾਮ ਮਿਲ ਗਿਆ ਗੁਰੂ ਤੋਂ, ਸ਼ਬਦ ਵਿਚ ਜੁੜ ਗਏ। ਮਨ ਨੇ ਸੋਚਿਆ, ਉਹ ਮਨਾ ਅਜੇ ਤਾਂ ਭਗਤੀ ਕਰਨ ਲੱਗੇ ਹੈ, ਅੱਧਾ ਪਿੱਛੇ ਆਉਂਦਾ, ਹੁਣ ਕਰੇ ਲੈਣ ਦੇ ਫਿਰ ਸਾਰਾ ਹੀ ਆਊਗਾ, ਅੱਜ ਖੇ ਕੋ ਸਤਨਾਮ। ਐਸਾ ਗਿਆਨ ਪ੍ਰਾਪਤ ਹੋ ਗਿਆ, ਅਜੇ ਤਾਂ ਸ਼ੁਰੂ ਕੀਤੀ ਹੈ ਤੇ ਅੱਧਾ ਪਿੱਛੇ ਪਿੱਛੇ ਆਉਂਦਾ ਹੈ, ਤੇ ਜੇ ਮੈਂ ਪੂਰੀ ਕਰ ਲਵਾਂ ਫਿਰ ਤਾਂ ਪਤਾ ਨੀ ਕੀ ਮਿਲੂਗਾ। ਬਾਪ ਨੂੰ ਕਹਿੰਦੇ, ਜਾ ਕੋਈ ਨੀ, ਮੈਨੂੰ ਭਗਤੀ ਕਰ ਲੈਣ ਦੇ। 5 ਮਹੀਨੇ ਬਾਅਦ ਭਗਵਾਨ ਸਾਕਸ਼ਾਤ ਪ੍ਰਗਟ ਹੋ ਗਏ ਵਿਸ਼ਨੂੰ ਜੀ, ਨਮਸਕਾਰਾਂ ਕੀਤੀਆਂ, ਪਰ ਬੋਲਣਾ ਹੋਵੇ, ਜੰਗਲ ਵਿਚ ਸੁੱਕ ਗਿਆ ਬੱਚਾ, ਕਿੱਥੇ ਰਾਜ ਘਰਾਣਾ ਕਿੱਥੇ ਜੰਗਲ, ਬੋਲਣੀ ਸੀ ਹੋਇਆ ਭਗਵਾਨ ਦੇ ਆਏ ਤੋਂ, ਮੈਂ ਕਿਹੜੇ ਸ਼ਬਦਾਂ ਨਾਲ ਉਸਤਤੀ ਕਰਾਂ, ਮੂੰਹ ਤੋਂ ਆਵਾਜ਼ ਨਾ ਨਿਕਲੇ। ਉਦੋਂ 5 ਨਾਦ ਸੰਖ ਜੋ ਵਿਸ਼ਨੂੰ ਭਗਵਾਨ ਜੀ ਵਜਾਉਂਦੇ ਨੇ, ਉਹ ਬੱਚੇ ਦੇ ਮੂੰਹ ਨੂੰ ਲਾਇਆ ਵਿਸ਼ਨੂੰ ਭਗਵਾਨ ਜੀ ਨੇ। ਉਹਦੇ ਮੁੱਖ ਲੱਗਣੇ ਤੋਂ 5 ਸਾਲ ਦੇ ਬੱਚੇ ਨੂੰ ਵੇਦ ਪੁਰਾਣ ਸ਼ਾਸਤਰਾਂ ਦਾ ਗਿਆਨ ਹੋ ਗਿਆ। ਫਿਰ ਉਸਤਤੀ ਕੀਤੀ ਸੀ, ਫਿਰ 36,000 ਵਰਸ ਦਾ ਰਾਜ ਦਿੱਤਾ ਭਗਵਾਨ ਨੇ ਧਰੂ ਜੀ ਨੂੰ, 36,000 ਵਰਸ ਤੂੰ ਰਾਜ ਕਰੇਗਾ, ਉਹ ਤਾਂ ਤੈਨੂੰ ਦਿੱਤਾ, ਕੁਝ ਹੋਰ ਮੰਗਣਾ ਮੰਗ ਲੈ। ਧਰੂ ਜੀ 5 ਸਾਲ ਦੇ ਬੱਚੇ ਕਹਿੰਦੇ, ਭਗਵਾਨ ਇਹ ਰਾਜ ਤਾਂ ਕੋਈ ਨੀ, ਖਿਸਕ ਜਾਣਾ, 36,000 72 ਸਾਲ 1 ਲੱਖ ਸਾਲ ਕਰ ਲੋ, ਮੈਨੂੰ ਉਹ ਪਦਵੀ ਦੇ ਦੀ ਜਿਹੜੀ ਕਦੇ ਖਤਮ ਨਾ ਹੋ, ਉਹ ਪਦਵੀ ਦੇ ਮੈਨੂੰ ਜੇ ਤੂੰ ਆਏ। ਬਾ ਫਿਰ ਇਹ ਬਚਨ ਉਸ ਬੱਚੇ ਦਾ ਸੁਣ ਕੇ ਕਹਿੰਦੇ, ਤੂੰ ਅਟਲ ਪਦਵੀ ਮੰਗੀ ਹੈ, ਉਹ ਅਟਲ ਥਾਂ ਤਾਂ ਇੱਕ ਵਾਹਿਗੁਰੂ ਦਾ ਸੱਚਖੰਡ ਹੈ, ਹੁਣ ਤੈਨੂੰ ਆਪਣੇ ਸੱਚਖੰਡ ਵਿੱਚ ਜਗ੍ਹਾ ਦਿੰਦੇ ਹਾਂ, ਤੂੰ ਦਰਵਾਜ਼ੇ ਤੇ ਬੈਠੇ ਨਾ, ਇਹ ਜਿੱਥੇ ਧਰੂ ਜੀ ਬੈਠੇ ਨੇ ਤੁਸੀਂ ਦਰਸ਼ਨ ਕਰਦੇ ਹੋ, ਇਹ ਸੱਚਖੰਡ ਕਾਲ ਪੁਰਖ ਦੇ ਵਾਹਿਗੁਰੂ ਦਾ ਦਰਵਾਜ਼ਾ ਹੈ। ਜਦੋਂ ਗੁਰੂ ਨਾਨਕ ਦੇਵ ਸੱਚਖੰਡ ਗਏ ਨੇ, ਧਰੂ ਨੂੰ ਮਿਲ ਕੇ ਆਏ ਨੇ ਆਉਂਦੇ ਹੋਏ, ਜਦੋਂ ਧਰੂ ਨੇ ਵੇਖਿਆ ਗੁਰੂ ਨਾਨਕ ਦੇਵ ਜੀ ਆਏ, ਲੰਮਾ ਪੈ ਕੇ ਡੰਡਾਉਤ ਕੀਤੀ, ਧੰਨ ਭਾਗ ਮੇਰੇ ਤੁਸੀਂ ਦਰਸ਼ਨ ਦਿੱਤੇ, ਮੇਰੀ ਇੱਥੇ ਸੱਚਖੰਡ ਡਿਊਟੀ ਹੈ, ਮੈਨੂੰ ਮਾਤ ਲੋਕ ਵਿੱਚ ਜਾ ਕੇ ਤੁਹਾਡੇ ਦਰਸ਼ਨ ਨਹੀਂ ਸੀ ਹੋਣੇ, ਕੋਲ ਬੈਠੇ ਸਤਿਕਾਰ ਕੀਤਾ ਤੇ ਬਹੁਤ ਵੱਡੀ ਕਿਰਪਾ ਕੀਤੀ, ਤੁਸੀਂ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਕੇ ਆਏ ਹੋ ਤੇ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਤੇ ਬਾਬੇ ਨਾਨਕ ਜੀ ਨੂੰ ਕਹਿੰਦਾ, ਕੋਈ ਲੋੜ ਨਹੀਂ ਹੁਣ ਮੈਨੂੰ ਕਿਤੇ ਜਾਣ ਦੀ, ਤੁਸੀਂ ਅਕਾਲ ਪੁਰਖ ਨੂੰ ਮਿਲ ਕੇ ਆਏ ਹੋ। ਸਤਿਗੁਰ ਕਹਿੰਦੇ, ਤੁਸੀਂ ਅਕਾਲ ਪੁਰਖ ਦੇ ਦਰਵਾਜ਼ੇ 'ਚ ਬੈਠੇ ਹੋ, ਮੈਂ ਤਾਂ ਇੱਕ ਦਿਨ ਮਿਲੇ, ਤੁਸੀਂ ਦਰਵਾਜੇ ਤੇ ਰਹਿੰਦੇ ਹੋ ਧਰੂ ਜੀ। ਧਰੂ ਨੇ ਫਿਰ ਇੰਨਾ ਸਤਿਕਾਰ ਕੀਤਾ ਕਿ ਸਤਿਗੁਰ ਨਾਨਕ ਦੇਵ ਮੈਨੂੰ ਤਾਂ ਤੁਸੀਂ ਉਹ ਅਕਾਲ ਪੁਰਖ ਦਿਖਦੇ ਹੋ, ਖੋਸ ਮੈਨੂੰ ਤਾਂ ਅਕਾਲ ਪੁਰਖ ਦੇ ਹੀ ਦਰਸ਼ਨ ਹੋ ਰਹੇ ਨੇ। ਉਹ ਧਰੂ ਆਦਿਕ ਤਰੇ 36,000 ਵਰਸ਼ ਤਪ ਵੀ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨ ਲਿਆ ਇਨ ਰਿਟਨ ਲਿਖਤੀ ਰੂਪ ਵਿਚ ਕਿ 5 ਵਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਅਮਰ ਅਟਾਰੀ ਜਿਸ ਮਹਿਲ ਨੇ ਕਦੇ ਮਰਨਾ ਨੀ, ਜਿਸ ਅਟਾਰੀ ਨੇ ਕਦੇ ਟੁੱਟਣਾ ਨੀ। ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਤਾਲਾ। ਬ੍ਰਹਮਪੁਰੀ ਖਰ ਜਾਣੀ ਹੈ ਗੁਰਮੁਖ ਪਿਆਰਿਓ, ਇੰਦਰਪੁਰੀ ਖਤਮ ਹੋਊਗੀ। ਇੱਕ ਨਾਰਦ ਦੀ ਪੁਰੀ ਹੈ ਜਿਹਨੇ ਕਦੇ ਖਤਮ ਨਹੀਂ ਹੋਣੀ ਐਸੀ, ਉਹਦਾ ਪ੍ਰਮਾਣ ਨੰਨੇ ਤਰੇ ਨਾਰਦਾਦ ਸ੍ਰੀ ਪ੍ਰਹਿਲਾਦ। ਜਿਹਦੀ ਕਥਾ ਤੁਸੀਂ ਕੱਲ ਸੁਣੀ ਸੀ ਗੁਰਸਿੱਖ ਪਿਆਰਿਓ, ਉਹਨੂੰ ਵੀ ਸਤਿਯੁਗ ਦੇ ਵਿਚ ਤਾਰਿਆ ਸ੍ਰੀ ਪ੍ਰਹਿਲਾਦ ਭਗਤ ਉਧਰੀਅੰਗ, ਆਪਣੇ ਭਗਤ ਨੂੰ ਜਾਣ ਕੇ ਰੱਖਿਆ ਕੀਤੀ, ਹਰਨਾਕਸ਼ ਨੂੰ ਖਤਮ ਕੀਤਾ।
1: ਹਸਤ ਕਮਲ ਮਾਥੇ ਪਰ ਧਰੀਆਂ,
0: ਦੇਖੋ ਕੈਸਾ ਲਿਖਿਆ, ਇਹਨੂੰ ਸਮਝਣ ਦੀ ਲੋੜ ਹੈ। ਹਸਤ ਕਮਲ ਮਾਥੇ ਪਰ ਧਰੀ, ਭਗਤ ਪ੍ਰਹਿਲਾਦ ਜੀ ਦੇ ਮੱਥੇ ਦੇ ਸਿਰ ਦੇ ਉੱਤੇ ਹੱਥ ਧਰਿਆ ਅਕਾਲ ਪੁਰਖ ਵਾਹਿਗੁਰੂ ਨੇ। ਇਹ ਕਿਉਂ ਲਿਖਿਆ ਹੱਥ? ਕੱਲ ਤੁਸੀਂ ਸੁਣਿਆ ਸੀ ਹੱਥਾਂ ਦੇ ਨੋਹਾਂ ਨਾਲ ਪਾੜਿਆ ਨਾ ਭਗਵਾਨ ਨੇ ਹਰਨਾਕਸ਼ ਨੂੰ, ਉਹੀ ਹੱਥ ਧਰਿਆ ਉਹਦੇ ਸਿਰ ਤੇ। ਜਦ ਹਰਨਾਕਸ਼ ਕਾਤਲ ਉਹ ਹੱਥ ਵਰਤਿਆ, ਉਦੋਂ ਤਾਂ ਨੋਹਾਂ ਨਾਲ ਦੇਖ ਲਓ ਸ਼ਸਤਰ ਬਣ ਕੇ ਵਰਤਿਆ, ਉਹਨੂੰ ਪਾੜ ਦਿੱਤਾ ਢਿੱਡ। ਉਹੀ ਹੱਥ ਜਦ ਪ੍ਰਹਿਲਾਦ ਦੇ ਸਿਰ ਤੇ ਧਰਿਆ 6 ਸਾਲ ਦੇ ਬੱਚੇ ਦੇ, ਉਹ ਫਿਰ ਕਮਲ ਕਹਿ ਰਹੇ ਨੇ ਫੁੱਲ ਵਰਗ। ਹਸਤ ਕਮਲ, ਦੇਖੋ ਕੁੰਡੀਆਂ ਨੇ ਬਾਣੀ ਵਿਚ, ਉਧਰ ਤਾਂ ਕਹਿੰਦੇ ਨੋਹਾਂ ਨਾਲ, ਹੱਥ ਦੇ ਨੋਹਾਂ ਨਾਲ ਪਾੜਿਆ ਰਾਕਸ਼ ਨੂੰ ਮਾਰ ਦਿੱਤਾ। ਉਹੀ ਹੱਥ ਪ੍ਰਹਿਲਾਦ ਖਾਤਰ ਕਮਲ, ਇਹਦੇ ਤੁਹਾਡੇ ਘਰ ਦੀ ਉਹ ਪ੍ਰਮਾਣ ਲੈ ਲਓ। ਬਿੱਲੀਆਂ ਸੂੰਦੀਆਂ ਹੁੰਦੀਆਂ ਸੀ ਆਪਣੇ ਘਰਾਂ ਚ, ਬਿੱਲੀ ਦਾ ਇੱਕ ਤਜਰਬਾ ਕਿ ਆਪਣੇ ਬੱਚਿਆਂ ਨੂੰ 7 ਦਰਵਾਜ਼ੇ ਟਪਾਉਂਦੀ ਆ, ਉਹ ਪਤਾ ਨਹੀਂ ਉਹਦਾ ਕਿਆ ਖਿਆਲ ਹੈ। 7 ਡੇਰੀਆਂ ਟਪਾਉਣੀਆਂ ਤੂੰ ਦੇਖੀਆਂ ਹੋਣੀਆਂ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: केरबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

working at home pretty well. So he's working at home.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਭਵਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਵੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ,

ਸੋ ਕਹੋ ਤਲ ਗੁਰ ਸੇਵੀਐ ਸਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮੰਦੀ ਨੂਰ ਅਰਸੋਂ ਪੁਰਸੋਂ ਚਟੀਐ ਤੁਧ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠ ਕੀ ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਦੇ

ਬਿਨ ਸ਼ਬਦ ਸਭ ਜਗ ਬੋਰਨੈ ਬਿਰਥਾ ਜਨਮ ਗਵਾਇਆ ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗਮ ਹੈ ਕਹੋ ਕਿਤ ਵਿਦ ਪਾਈਐ ਤਿਸ ਰੂਪ ਨਰੇਖ ਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੇ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵੈ ਜੇ ਲਾਜ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ। ਸਾਹਸ ਸਿਆਣਪ ਲਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਤਿਵ ਸਚਿਆਰਾ ਹੋਈ ਹੈ ਤਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਫੇ। ਗਾਵੈ ਕੋ ਜੀ ਲੈ ਫਿਰਦੇ। ਗਾਵੈ ਕੋ ਜਪੈ ਦਿਸੈ ਦੂਰ। ਗਾਵੈ ਕੋ ਵਿਖੈ ਆਦਰਾ ਦੂਰ। ਕਥਨਾ ਕਥੀ ਨ ਆਵੈ ਤੋਟ। ਕਾਠ ਕਾਠ ਕਥੀ ਗੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੀ। ਜੁਗਾਂ ਜੁਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਈ। ਪਾਖਿਆ ਭਾਉ ਅਪਾਰ। ਆਖੇ ਹੇ ਮੰਗੈ ਦੇਹ ਦੇ। ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ। ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ। ਥਾਪਿਆ ਨਾ ਜਾਈ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਦਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ। ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ। ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿਜਰਤ ਨਿਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ। ਤੇ ਹਾ ਕੋਈ ਨਾ ਸੁਝਈ ਜੇ

ਅਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਏਹੀ ਸਤਸੰਗ ਤੋਂ ਗਿਆਨ, ਸੁਣਿਆ ਅਛੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ

ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸ਼ਾਹ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਦਰਗਾਹ ਮਾਨ ਪੰਚੇ ਸੋਹੈ ਹੇਮ ਦਰ ਰਾਜਾਨ ਪੰਚਾਂ ਕਾ ਗੁਰੀ ਧਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣੈ ਨਾਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਪਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਇਹ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਉ ਇੱਕੋ ਕਵਾਉ ਦਿਸਦੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਬੜ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਐਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵ ਤਾਏ ਜੇਤਾ ਕੀਤਾ ਤੇਤਾ ਨਾ ਉਹ ਬਣਦਾ ਵੈ ਨਾਹੀ ਕੋ ਥਾਂ

ਭਰੀਆ ਹੱਥ ਪੈਰ ਧਨ ਦੇ ਬਾਣੀ ਦੋਤਾ ਉਤਰ ਸਕੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋਏ ਭਰੀਆ ਮਤ ਪਾਪਾਂ ਕੇ ਸੰਗ ਉਤੋਂ ਪਹਿਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਦਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉਤੀ ਮਾਂ ਕਵਣ ਜਿਤ ਆਕਾਰ ਵੇਲਣਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁਤ ਮਾਂ ਨਾ ਕੋਈ ਜੈ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰਿ ਆਖਾਂ ਕਿਵ ਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਂ ਜਾਣੇ ਅੱਗੇ ਗਿਆ ਨਾ ਸੋਵੇ

ਕਣਕ ਦੇ ਬਾਸਲ ਵਿਗਦਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹ ਸਿਧੀ ਮਲ ਤਨ ਕਿਹੜੀ ਤੁਲ ਨਾ ਹੋਵਣੇ ਜੇ ਤੇ ਸੁਖ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਇਹ ਬੜੇ ਉੱਚਾ ਹੋਵੇ ਕੋਏ ਤੈਸ ਉੱਚੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਦਮਾਏ ਕਿਤੇ ਮੰਗੈ ਜੋਦ ਅਪਾਰ ਕਿਤਿਆਂ ਕਣਕ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਗਾਏ ਖਾਏ ਖੇਤਿਆਂ ਦੁਖ ਭੂ ਸਦਮਾਰ ਹਿਪੇ ਦਾਤ ਤੇਰੀ ਦਾ ਕਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਦੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਗਈ ਗਏ ਜੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲ ਨਾ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਦੌਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ।

ਜੁਗ ਕੋਵੇ ਇੱਕ ਦੂਜੀ ਪਉ ਲੱਖ ਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਕਿਹੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪੌੜੀਆਂ ਚੜੀਆ ਹੋਇਆ ਕੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਜ ਪੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀ ਜਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਣ ਪਾਣੀ ਅਗਨੀ ਪਾਤਾਲ ਇਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੁਝਾਵ ਸੁਝਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਗਜਵਗਾਈ ਉਥੈ ਪਾਏ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾਖੋ ਕਰਮ ਕਿਤੇ ਪਵਨ ਬਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮ ਕਾਰਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਰ ਕੇਤੇ ਕੇਤੇ ਦੇਵੀ ਵੇਸ਼

ਅਨੰਦ ਗਿਆਨ ਖੰਡ ਵਿਗਿਆਨ ਪ੍ਰਚੰਡ ਜਿਥੇ ਨਾਲ ਵਿਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨੋਦ ਜਿੱਥੇ ਘੜੀਐ ਸੁਰਸਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਨ ਮੈਂ ਰਾਮ ਰਹੇ ਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠੱਗ ਜਾਏ ਜਿਨ ਕਹਿ ਰਾਮ ਵਸੈ ਮਨ ਮਾਏ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਹਾਰ ਦੀ ਸੁਨਿਆਰ ਪਾਉ ਕਲਾਗਨ ਤਪਦਾਉ ਭਾਂਡਾ ਪਾਉ ਅੰਮ੍ਰਿਤ ਉਦਿਤ ਢਾਲ ਘੜੀਐ ਸਭ ਸਚਿ ਟਕਸਾਲ ਜਿਨ ਕਉ ਨਦਰ ਕਰਮ ਕਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਪਿਤਾ ਮਤ ਦਰਦ ਹੱਦ ਸਰਦਾਈ ਗਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਗਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਗਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਸ਼ਪਹਿ ਛੰਦ ਤਉ ਪ੍ਰਸਾਦ ਚੱਕਰ ਚੇ ਨਰ ਬਰੰਜਾ ਤਰ ਪਾਤ ਨਹਿਨ ਦੇਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਚਾਰ ਸ਼ਹਾਨ ਗਣੇ ਜੈ ਤ੍ਰਿਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਥਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਅਟਾਏ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਅਠਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਬੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਾਜਵੇ ਨਮਸਤਾਸਤਾ ਜਾਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
नमो सर्व काले नमो सर्व दयाले नमो सर्व रूपे नमो सर्व भूपे नमो सर्व खापे नमो सर्व थापे नमो सर्व काले नमो सर्व काले नमस्तस्तु देवाय नमस्तंग अपेवाय नमस्तंग जनमे नमस्तंग सुभनमे नमो सर्व गौणे नमो सर्व पावणे नमो सर्वरंगे नमो सर्वपंगे नमो काल काले नमस्तस्तु दयाले नमस्तंग वरणे नमस्तंग मरणे नमस्तंग जरारंग नमस्तंग गर्दारंग नमो सर्व तंदे नमोस्ताबंदे नमस्तंग नरसाके नमस्तंग नरभाके नमस्तंग रहीमे नमस्तंग करीमे नमस्तंग अनंते नमस्तंग महांते नमस्तस्तरागे नमस्तंग सुभागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शंग दव प्रसाद अरूप है अनूप है अजू है पू है लेखा पेखा नाम है काम है अजीत है पी अदे है पे अजीत है पीता है त्रमान अनुदान है त्रिवर्ग सर्ग है अनिल है अनाद है अजय आजाद है जन्म वर्ण भूत वर्ण है गांजा पांजा दूजा चांजा है मीघर भीघर दंद बंद है निर्भूज है असूज है अकाल है अजाल है अल्लाह है जा अनंत है महंत है लीघ निर्धरी निर्दम्ब है संभ है अगम है जम भूत है सूत है अलोक है अशोक है कर्म है परम है अजीत है पीत वाय गाय मन निदान नी गे गये भुजंग प्रयात शंभ नमो सर्व माने समस्ति नदाने नमो देव देवे पेखी पेवे नमो काल काले नमो सर्व पाले नमो सर्व गावणे नमो सर्व पावणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समाधि स्वरूपे परपंगी परमाथे समाधि प्रभुते कलंकंग बनाने कलंकी स्वरूपे नमो राज राजेश्वरंग परम रूपे नमो जोग जोगेश्वरंग परम सुदे नमो राज राजेश्वरंग परम हृदय नमो राज राज नमो सहस्त्र पाणि नमो अस्त्र माणि नमो परम ज्ञाता नमो लोकमाता अपेखीय परमी अपोगीय भुगते नमो जोग जोगेश्वरंग परम जुगते नमो नित नारायणे गुरूर कर्मे नमो प्रेत प्रेत अप्रेत देव सुधर्मे नमो रोगार्ता नमो राग रूपे नमो शाशांग नमो भूप भूपे नमो दान दाने नमो मन माने नमो रोग रोगे नमास्तंग शनाने नमो मंत्र मंत्रंग नमो जांत्र जांत्रंग नमो इष्टे इष्टे नमो तंत्र तंत्रंग सदा सचिदानंद सर्वं प्रणासी अनूपे रूपे समास्तुल निवासी सदा सिद्धदा बुद्धदा बृद्धकर्ता अदु उर्दर्दंगा गंगोघर्ता परंग परम परमेश्वरंग भरोजपालंग सदा सर्वदा सिद्धदाता दयालंग आशेदी अपेदी अनाम कामंग समाज तो ब्राजी समाज दास तामंग तेरा जोर चाचरी शंग जले हैं थले हैं पीता वे हैं प्रभु अजूगा दे सब बेस है भुजंग पर आदि शंग अगाधे अबाधे आनंदी स्वरूपे नमो सर्व मान्य समाज तीन धान्य नमाज दुंग नरनाथे नमाज दुंग परमाथे नमाज दुंग गंजे नमाज दुंग पंजे नमाज दुंग काले नमाज दुंग पाले नमो सर्व देशे नमो सर्व पेशे नमो राज राजेश्वरंग परम सुधे नमो राज राजेश्वरंग परम प्रदे नमो शस्त्र पाणे नमो अस्त्र माणे नमो परम ज्ञाता नमो लोक माता नमो गीत गीते नमो प्रीत प्रीते नमो सुख रोख रोखे नमो सुख सुखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्टंग नमो सर्व रंगे दर्पंगी अनंगे नमो जीव जीवंग नमो बीज बीजे अगिजे अभिजे समातंग प्रसिजे कृपालंग स्वरूपे को कर्मंग प्रणासी सदा सर्वदार दिश दिंग नवासी चरपट छंद प्रसाद
ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਜਲ ਭੋਗੇ ਅਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਾ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਬਾਣੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤਕ ਪ੍ਰਸਾਦ ਆਦ ਰੂਪਨ ਆਦ ਮੂਰਤ ਜੋਨ ਪੁਰਖ ਪਾਰ ਸਰਵ ਮਾਂਤਰ ਮਾਨ ਦੇਵਾ ਪੇਵਾਦ ਉਧਾਰ ਸਰਵ ਲਾਇਕ ਸਰਵ ਕਾਇਕ ਸਰਵ ਬਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਬਰਾਜ ਹੀ ਅਵਦੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾ ਕਰ ਰੂਪ ਰੰਗ ਨਾ ਦੇਖ ਆਦ ਪੁਰਖ ਉਧਾਰ ਮੂਰਤ ਜੋ ਨਾ ਦੇਖ ਦੇ ਸੌਰ ਨਾ ਭੇਜਿਆ ਕਰ ਰੂਪ ਜਗ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲੀ ਵਨ ਰਾਗ ਨਾਮ ਕਾ ਮੀਨ ਪਈ ਸਰਵ ਮਾਨ ਸਮਤਨ ਮਾਸ ਦੈ ਮਨ ਨਾਮ ਠਾਮ ਨਾ ਜਾਜਿਆ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਲ ਜਗਨ ਆਦਿ ਸੇਖ ਦੇਹ ਸੌਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਵਨ ਰਾਗ ਨਾਮ ਕਾਮ ਬਿਹੀਨ ਪੇਖਤ ਤਾਮ ਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਅਗਿਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਬਰੇਕ ਦੇਵ ਬੇਵ ਨਾ ਜਾਣੀ ਜੇ ਬੇਦੁਰਗ ਦੇਵ ਰੂਪ ਰੰਗ ਨਾ ਜਾਤ ਪਾਤ ਸੁਜਾਨੀ ਗਏ ਜੇਵ ਤਾਤਮਾਤ ਨਾ ਜਾਤ ਜਾ ਕਰੋ ਜਨਮ ਮਰਨ ਬਹੀਨ ਚੱਕਰ ਬਕਰ ਬਿਰੇ ਚਦਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜਹ ਜਾਪ ਆਦ ਦੀਪ ਨਾਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਪਾਰੂ ਸਰਵ ਸੁਰਜਿਓ ਸੁਯਮ ਪਵ ਸੁਭੰਗ ਸਰਬਦਾ ਸੁਯਮ ਪਵ ਕਰਨ ਪੰਜਨ ਹਾਰ ਕਾਲਹੀਨ ਕਲਾ ਸੰਜੋਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮ ਰਹਿਤ ਭੂਤ ਲਾਖਾ ਪੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਬਾਦ ਨਾ ਨਾਮ ਗਰਭ ਗੰਜਨ ਦੋਸ਼ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਔਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਪੰਜਨ ਆਜ ਰੂਪ ਅਸੂਤ ਅੰਗਹੀਨ ਅਪੰਗ ਅਨਾਤਮਿਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਬ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਧਿਆਨ ਪੇਖ ਸਰਵ ਰਾਸਤ ਨਾ ਜਾਨੀ ਰੂਪ ਰੰਗ ਰੇਖ ਪਰਮ ਵੇਦ ਬ੍ਰਾਹਮਣ ਜਾ ਕਹੇ ਨੇਤ ਬਾਸ ਨਿਤ ਗੋਡ ਸਿਮਰਤ ਬ੍ਰਾਹਮਣ ਸ਼ਾਸਤਰ ਨਾਵੀ ਬੋਧ ਚਿਤ ਮਦ ਪਾਰ ਛੰਦ ਦਾ ਪ੍ਰਸਾਦ ਗੁਣਗਨ ਉਧਾਰ ਮੈਂ ਮਾ ਪਾਰ ਆਸਨ ਭੰਗ ਭਵਾਨ ਅੰਗ ਅਨੁਭਵ ਪ੍ਰਕਾਸ਼ ਨੇ ਜਨ ਨਾਸ਼ ਆ ਜਨ ਵਾਹ ਕਸਦਾ ਓਅੰਕਾਰ ਆਦ ਕਸਨੀ ਅਨਾਜ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਚਰਨ ਨਾਮ ਅੰਸ਼ ਜਗਾਤ ਜਿਜਨ ਬਾਤ ਅੰਚਨ ਜਗਾਤ ਨਿਰੰਜ ਬਾਤ

ਜਾਂਦੇ ਰੂਪੇ ਨਾ ਰੇਖੇ ਕਰਮੰਗ ਪਰਮੰਗ ਗੰਜਿਆ ਲੇਖੇ ਭੁਜੰਗ ਪ੍ਰਿਆਦ ਛੰਗ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੀ ਅਗੰਜਲੋ ਨਾਮੇ ਸਮਾਜ ਤੁਲ ਨਵਾਸੀ ਨਿਰਕਾਮੰਗ ਬਭੂਤੇ ਸਮਾਜ ਤੁਲ ਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸੁਧਰੰਗ ਪ੍ਰਣਾਸੀ ਗਰੀ ਮੁਲਕ ਨਿੰਦਾ ਸਮਾਜ ਤੁਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਰੀ ਮੈਂ ਹਰਿਅੰਗਰੀ ਅੰਗਰੀ ਮਰਹੀ ਮੈਂ ਜਦਰ ਜਗਰ ਵਰਤੀ ਜਦਰ ਜਗਰ ਭੁਗਤੇ ਸੁਜਮ ਪਉ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗ ਬਭੂਤੇ ਚਤਰ ਜਗਰ ਵਰਤੀ ਚਤਰ ਜਗਰ ਭੁਗਤੇ ਸੁਜਮ ਪਉ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਪ ਪ੍ਰਸਾਦ ਸੋਈਏ ਕੋ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸੁਧਾਰਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਧ ਨੂੰ ਸੁੱਧ ਸੁਧਾਰ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀ ਤੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਗਰਤੀ ਬਿਨੇ ਗਰਤੀ ਗਏ ਮਾਤੇ ਮਦੰਗ ਜਰਿਆ ਸੰਗ ਅਨੂਪ ਤੰਗ ਸੁਰੰਗ ਸਾਰ ਕੋਟ ਰੰਗ ਰੰਗ ਸੇ ਗੁਜ਼ਰਤ ਹੈ ਪੌਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਾਨ ਕੇ ਭੂ ਪੱਲੀ ਫਿਰਦੋ ਨਿਆਬ ਸੀਸ ਨਾ ਜਾਤ ਵਿਚਾਰੀ ਏਤੇ ਪਾਇ ਤੋ ਕਾਇਮ ਪਾਇ ਬੁੱਬਤ ਅੰਤ ਕੋਨਾ ਗਏ ਪਾਇ ਪਧਾਰੇ ਜੀਤ ਪਰ ਸਭ ਦੇਸ ਦਸਾਨ ਕੋ ਬਾਜਤ ਟੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੇ ਭੂਤ ਭਵਿਖ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸਰੀ ਪਤ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਦਾਨ ਸੁਧਾਰੇ ਤੀਰਥ ਨਾਨ ਦੈਦ ਮਦਾਨ ਸੁ ਸੰਜਮ ਨੇਮ ਅਨੇਕ ਸਿਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਵਾਨਕ ਪੇਖੈ ਪੌਣ ਆਹਾਰ ਜਤੀ ਅਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜਵਨ ਭੂਸੈ ਕਰ ਦਿਵਨ ਕਰ ਦੇਖੈ ਸੁਧ ਸੁਭਾਤ ਸੁਸਵਾਸ ਨਾਦਰ ਜਾਨ ਲੈਂਗੇ ਭਾਰੀ ਗਵਾਨ ਭਰੇ ਮਨ ਮੈਂ ਕਰੋ ਪਰਵਤ ਪੰਖਾ ਦੇ ਨਾਲ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਧਿਅਮ ਦੰਗਨ ਮਾਨ ਮਲਾਏਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਵੇ ਨੂੰ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਦਾਰ ਬਛਈਆ ਤੋਰ ਦੇਸ ਮਲਿੰਦ ਮਵਾਸਨ ਮਾਤੇ ਜੰਗ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੋ ਤੋੜ ਨਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚ ਅਨੇਕ ਸੋ ਏਕ ਦਵਈਆ ਦਾਨਵ ਦੇਵ ਆਨੰਦ ਅਨੁਸਾਰ ਚਿਰ ਬੂਧ ਭਵਿੱਖ ਭਗਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਦਾਪ ਦਾ ਪੈਂਗੇ ਪੁਨ ਪ੍ਰਤਾਪਨ ਬਾਣ ਜੈਤ ਪੁਨ ਬਾਪਨ ਕੇ ਬਹੁ ਪੁੰਜਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰ ਜਗ ਸਤਰ ਸਭ ਲੋਕ ਜਪਾਏਂਗੇ ਮਾਨ ਮਹਿੰਦਰ ਚੰਦਰ ਨਿਰਾਦਵ ਜੋਂਦਰ ਰਾਵ ਕੋ ਰਾਜ ਕਰਾਏਂਗੇ ਗੋਟ ਸ਼ਨਾਨਕ ਰਾਧਿਕ ਦਾਨ ਅਨੇਕ ਸਵੰਬਰ ਸਾਹਿਬ ਰਹੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਤੀਪਤ ਅੰਤਪਦ ਜਨ ਭਾਵ ਕਰਾਏਂਗੇ ਜੇ ਨਾਲ ਸਤੀਪਤ ਕੇ ਪਰਸੈ ਭਾਗ ਜੇ ਨਾਲ ਫਿਰ ਨਾ ਦੇ ਤਰਾਂਗੇ ਕਹਾ ਪਾਓ ਜਦੋਂ ਲੋਚਨ ਮੂੰਦ ਕੇ ਬੈਠੇ ਹੋ ਧਿਆਨ ਲਗਾਇਓ ਨਾਥ ਫਿਰ ਲੀਏ ਸਾਧ ਸਮੁੰਦਰ ਲੋਕ ਪਰ ਲੋਕ ਆਇਓ ਬਾਸ ਕੀ ਵਿਗਿਆਨ ਬੈਠ ਗਏ ਸਾਜ ਕਹੋ ਸੁਨ ਲਿਹੋ ਸਭੈ ਜਨ ਪ੍ਰੇਮ ਕੀ ਉਸ ਨਹੀਂ ਪ੍ਰ ਪਾਇਓ ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹੇ ਕਾਹੂ ਪਛਾ ਕੋ ਸੀਸ ਨਵਾਇਓ ਕਹੂ ਬਤਾਨ ਕੋ ਪੂਜਦਾ ਬਾਸ ਕਹੂ ਮਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਬੁਝਦੈ ਪਾਸ ਕਉ ਮਰਦਾਨ ਕੋ ਬੁਝਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਬਈ ਸਾਹਿਬ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਸੇ ਦਸਵੀਂ ਕਵਿਓ ਬਾਜਪੀ ਨੀ ਚਾਓ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਗਰ ਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਗੈਰ ਨਕਾਉ ਆਸ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮਹੈ ਛਾਡ ਕੋਈ ਅਵਰ ਨਾ ਦਿਆਉਂ ਜੋ ਵਰ ਚਾਹੋ ਸੁ ਤੁਮ ਦੇ ਬਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂਜੋ ਸਦਾ ਹਮਾਰੇ ਪੱਛਾ ਸਰੀਅਲ ਤੁਝੋ ਕਰਿਆ ਰੱਛਾ ਰਾਖ ਲੇ ਹਮ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਬੁਰੀ ਚਤੁਰ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਬਜਾਇਓ ਆਦਿ ਅੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਬਦ ਕੀਓ ਗੜਗੜ ਕੀ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰੇ ਸੂਲਾ ਸਭਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਵਾਰ ਜਨ ਤੁਮੈ ਸੁਮਾਰਾ ਕਾਲ ਵਾਸਤੇ ਦਾਇਓ ਵਾਰਾ ਜਿਨ ਨਰ ਨਾਮ ਦਿਆਇਓ ਗਾਹ ਦਾਰਿਦ ਦੋਸ਼ਟ ਦੁਖ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹ ਬਚਾਈ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਗ ਤੇਲੇ ਬਚਾਈ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਭਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਜੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਵਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਰੁਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਆਦਿਤ ਕਾਰ ਹਰ ਹਦ ਵਾਜੇ ਸਾਚੀ ਲਿਓ ਬਿਨ ਦੇਨ ਬਾਣੀ ਦੇ ਵਾਜੋ ਕਿਆ ਕਰੇ ਵਿਚਾਰਿਆ ਸਦਵਾਸ ਵਰਤ ਕੋਈ ਨਾਹੀਂ ਕਿਰਪਾ ਕਰ ਬਨਵਾਰੀ ਆ ਇਸ ਨੋ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ ਗਿਆਨ ਅੰਜਨ ਸਾਰਿਆ ਵੇਦਾਂ
अंदरों जिनका मोह टुटा तिनका सब सच सवारिया कहे नानक ही आनंद है आनंद गुर ते जानिया बाबा जिस तू दे सुजन पावे पावे ता सुजन दे जिसन और क्या करे बेचारिया एक भरम पूले फिरे दह दे सो एक नाम लाग सवारिया गुर प्रसादी मन पया निर्मल जिन बण पावे कहे नानक जिस दे प्यारे सोई जन पावे आव हो संत प्यारे हो अकथ की करे कहानी अकथ केरी गित द्वारे पाई है तन मन धन सब साव गुरु का हुकम मनिया पाई है हुकम मनिया गुरु की राह गावो सच्ची बाणी कहे नानक सुनो संत कथ्यो कथ कहानी हे मन पे चंचला चतराई किने ना पाया चतराई ना पाया किने तू सुन मन मेरिया हे माया मोहनी जने परम पलाया माया का मोहनी तने की जन ठगाली पाईया कुर्बान किता तिसा बेटाओ जन मोह मीठा लाया कहे नानक मन जान चलो चतराई किने ना पाया ए मन प्यारिया तू सदा सच समाले हे कुटुंब तू जे दिखदा चलै नाही तेरा नाले साथ तेरा चलै नाही तिस नाल क्यों चित लाई है ऐसा कम मूले ना कीचै जतंत पछोताई है सतगुरु का उपदेश सुन तू होवै तेरा नाले कहे नानक मन प्यारे तू सदा सच समाले आग मैं गोचरा तेरा अंत ना पाया अंत ना पाया कने तेरा प्रणाम तू जान ही जीव जंत सब खिल तेरा क्या को आख बखाने आख दा वेख सब तू है जिन जग तो पाया कहे नानक तू सदा गम है तेरा अंत ना पाया सोर नारे मुन जन अमृत खोज देस अमृत गुर ते पाया पाया अमृत गुर कृपा किन्नी सचा मन वसाया जी जंत सब तो पाए एक वेख परसन आया लभ लो अहंकार चुका सतगुरु भला पाया कहे नानक तेने अमृत गुर दे पाया भगतां की चाल निराली चालां निराली भगतां के री बिखम मार्ग चलना लभ लो अहंकार दर दृशना बहुत नाही बोलना खन्यो तिखी वालो निकी एत मार्ग जाना गुर प्रसादी जिन्नी आप तरिया अरवास ना समाणी कहे नानक जाल भगता जुगो जुग नराली ज्यों तू जलाई देव जला स्वामी और क्या जाना गुण तेरे जब तू जलाई देव जला जिन्ना मार्ग पावे कर कृपा जिन नाम लाहे से हर हर सदा ते आवे जिसनों कथा सुनाए अपनी से गुरुद्वारे सुख पावे कहे नानक सचे साहिब जो पावे देव जलावे एह सुहिला सब सुहावा साधु सब सुहावा सदा सुन सतगुरु सुनाया ए तिन कै मन बसिया जन तुरों लिखिया आया एक फिर एक नेरे करें गल्ला गली करें ना पाया कहे नानक शब्द सुहिला सतगुरु सुनाया पवित होए सहजना जिनी हर त्याया पवित होए गुरमुख जिनी त्याया पवित माता पिता कुटुंब सहज स्यों पवित संगत सबाइया कहिंदे पवित सुन दे पवित सही पवित जिनी मन बसाया कहे नानक से पवित जिनी गुरमुखारा त्याया करमी सहजन उपजय गुण सज सन जाय न जय सगत संज मराय करम कमाए सहसा जी अमलिण है कद संज मधोता जाय मन तो बो शब्द ला गवार सिरो चित लाए कहे नानक गुर प्रसादी सहज उपजाए सहसा बजाए जियो मैले बारो निर्मल जियो ता मैले तिनी जन्म जुए हारिया हे तिसना बड़ा रोग लगा मरण मनो बिसारिया बेदा मैं नामो तो सुन नाही फिरा जो बेतालिया कहे नानक जिन सच दरिया कूड़े लागे तिनी जन्म जुए हारिया जियो जियो निर्मल बारो निर्मल बारो तो निर्मल जियो जियो निर्मल सतगुर दे करनी गवाणी कूड़ की सोए पहुंचा नाही मनसा सच समाणी जन्म तंजन खटिया भले सेवन जारे कहे नानक जिन मन निर्मल सदा रहे गुरु नाली जे को सिख गुरु सिधी सनमुख होवे होवे तो सनमुख सिख कोई जियो रहे गुरु नाले गुरु के चरण हृदय ते आई अंतरात्मा समाले आप छड़ सदा रहे परने गुरमनवर न जाने कोई कहे नानक सुनो संत सो सिख सनमुख होए जे को गुरदे विमुख होवै बिन सतगुर मुक्त न पावै पावै मुक्त न होर सा कोई पुछो ए कियां जाए अनेक जोनी परमे आवै बिन सतगुर मुक्त न पाए
फिर मुक्त पाए लाग चरणी सदगुरु सरनाई गा नानक विचार देखो बिन सदगुरु मुक्त ना पाए।

ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਲ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹਿ ਸਖੀਆਂ ਜਸ ਗਾਵਹਿ ਗਾਵਣਹਾਰੀਆਂ ਹਰ ਨਾਮ ਸਲਾਹਿਉ ਨਿਤ ਹਰ ਕਉ ਬਲਿਹਾਰੀਆਂ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਰਾਗ ਸੋਰਠ ਕੀ ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਬਿਨ ਧਨ ਧਨ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸਚਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਬਿਨ ਤਨ ਧਨ ਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਹੀਂ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ ਸੁਖਦਾਤਾ ਮਨ ਨਾ ਵਸਾਇਆ। ਨਾਨਕ ਜਪ ਜਪ ਜੀਵੇ ਹਰ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨਾ ਪਾਇਆ। ਜਿਉਂ ਕਸ ਦੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ ਗੁਰਮੁਖ ਵਿਰਲੇ ਸੋ ਜੀ ਪਾਈ ਤਿਨ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੇ ਮਿਲ ਮਿਲਾਇਆ। ਬਿਨ ਸ਼ਬਦ ਸਭ ਜਗ ਬੋਰਨ ਬਿਰਸਾ ਜਨਮ ਗਵਾਇਆ। ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸਵਾਰ ਪੁਰਖ ਗਮ ਹੈ ਗਤਵਿਦ ਪਾਈਐ ਤਿਸ ਰੂਪ ਨਾ ਰੇਖਾ ਦ੍ਰਿਸ਼ਟ ਕਹੋ ਜਨ ਕਿਉਂ ਜਾਈਐ। ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ। ਗੁਣ ਪੂਰੈ ਵੇਖਾ ਲਿਆ ਗੁਣ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ

ਜਿੱਤਿਆ ਗੁਰੂ ਦੇਵਨਾ ਜਿਸ ਦੀ ਵਸਤ ਸਹਿ ਕਰਿਆਵੇ ਬੈਠਾ ਛੋਡੀ ਪਾਤਸ਼ਾਹ ਰਾਮ ਦਾ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਲਾ ਚੌਥਾ ਛੰਦ ਕਰ

ਸੇਵਕ ਸੇਵਾ ਕਰੁਣ ਚੜਾਓ ਪਨੀਰ ਰਣ ਜਨਮ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦੀ ਕਰੁਣ ਗਾਏ ਪਾਰ ਕੋਲੂ ਚਰਚਾ ਚੱਕੀ ਚੱਕ ਫਲ ਰੋਲੇ ਬਹੁਤ ਅਨੰਤ ਲਾਟ

ਲਖਤਮ ਉਪਰਤੀ ਸਾਧੈ ਜੋ ਵਿਵਾਨ ਲਖ ਸੂਤਰ ਸੰਗਰਾਮ ਵਰਣ ਸੇ ਪ੍ਰਾਣ ਲਖ ਸੁਤੀ ਰਾਜਾ ਚਰਪੜੀਏ ਪੜ ਪ੍ਰਾਣ ਜਿਨ ਕਰਤੇ ਕਰਨਾ ਕਿਆ ਕਿਆ।

दिल पीती सो पार पे कहो नान करते क्या बाता जोग तना सो कार्य महला।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3876.

ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਵੈਸਾਖੀ ਦੇ ਪੁਰਬ ਨੂੰ ਮਨਾਉਂਦੇ ਹੋਏ ਰੋਜ਼ਾਨਾ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਇਹਨਾਂ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਪਿਛਲੇ ਦੋ ਦਿਨਾਂ ਤੋਂ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਪ੍ਰਾਰੰਭ ਕੀਤੀ ਹੈ। ਅੱਜ ਹਜ਼ੂਰ ਦਾ ਇਹ ਤੀਸਰਾ ਸ਼ਬਦ ਹੈ ਜਿਸ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਕਰਨੀ ਹੈ। ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੰਖੇਪ ਜੈ ਸ਼ਬਦ ਦਾ ਭਾਵ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਤਿੰਨ ਗੱਲਾਂ ਸਾਨੂੰ ਤਿੰਨ ਬਚਨ ਦ੍ਰਿੜ ਕਰਾਏ। ਪਹਿਲਾ ਬਚਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ ਕਿ ਇਹ ਮਨੁੱਖ ਸ਼ਬਦ ਪ੍ਰਾਣੀ ਵਰਤਿਆ ਹੈ, ਹੇ ਪ੍ਰਾਣਾਂ ਦੇ ਆਸਰੇ ਚੰਨਣ ਵਾਲੇ ਮਨੁੱਖ, ਤੂੰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ, ਮਾਇਆ ਦੇ ਮੋਹ ਦੀ ਗੂੜੀ ਨੀਂਦ ਵੀ ਤੂੰ ਸੁੱਤਾ ਪਿਆ ਹੈ, ਇਸ ਨੀਂਦ ਤੋਂ ਜਾ। ਪਹਿਲਾ ਸ਼ਬਦ ਬਚਨ ਇਹ ਕੀਤਾ ਕਿ ਮਾਇਆ ਦੇ ਮੋਹ ਦੀ ਜੋ ਨੀਂਦ ਹੈ ਇਹਦੇ ਤੋਂ ਸੁਚੇਤ ਹੋ, ਤੇ ਦੂਸਰਾ ਇਸ ਸ਼ਬਦ ਵਿੱਚ ਬਚਨ ਕੀਤਾ ਹੈ ਕਿ ਹੈ ਅਗਿਆਨੀ ਕੇਵਲ ਸੰਸਾਰ ਨੂੰ ਉਪਦੇਸ਼ ਨਾ ਦ੍ਰਿੜ ਕਰਾਈ ਜਾਈ, ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਕਮਾਉਣ ਦਾ ਯਤਨ ਕਰ ਲੈ। ਤੀਸਰਾ ਬਚਨ ਇਸ ਸ਼ਬਦ ਵਿੱਚ ਕੀਤਾ ਹੈ ਕਿ ਸਾਰੀ ਜ਼ਿੰਦਗੀ ਕੇਵਲ ਵਕਾਰਾਂ ਦਾ ਜ਼ਹਿਰ ਹੀ ਨਾ ਇਕੱਠਾ ਕਰਦਾ ਰਹੋ, ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਦੇ ਸਿਮਰਨ ਨੂੰ ਇਕੱਤਰ ਕਰ, ਤੇ ਜੇ ਤੂੰ ਨਾਮ ਦੇ ਰਸ ਵਿੱਚ ਮਗਨ ਹੋ ਗਿਓ, ਜੇ ਸਾਰੀ ਲੁਕਾਈ ਦਾ ਭਲਾ ਲੋਚਣਾ ਹੈ ਤੇ ਸਭ ਤੋਂ ਪਹਿਲਾਂ ਤੂੰ ਆਪਣਾ ਭਲਾ ਕਰਨ ਦੀ ਜਾਚ ਸਿੱਖ, ਤੇਰਾ ਭਲਾ ਹੋਣਾ ਹੈ ਪ੍ਰਭੂ ਦੇ ਸਿਮਰਨ ਵਿੱਚ ਜੁੜ ਕੇ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਇਹ ਤਿੰਨ ਕੁ ਗੱਲਾਂ ਤਾਂ ਸੰਖੇਪ ਵਿੱਚ ਆਪ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਜੋ ਇਹ ਸਮਝ ਪੈ ਜਾਏ ਕਿ ਸਾਡੀ ਇੱਕ ਘੰਟੇ ਦੀ ਜਿਹੜੀ ਇਹ ਵਿਚਾਰ ਸ਼ਬਦ ਦੀ ਚਲਨੀ ਹੈ ਇਹਦਾ ਭਾਵ ਕੀ, ਅਸੀਂ ਕਿਹੜੀ ਵਿਚਾਰ ਅੱਜ ਕਰਨੀ। ਪਹਿਲਾ ਬਚਨ ਕਿ ਮਾਇਆ ਦੇ ਮੋਹ ਦੀ ਨੀਂਦ ਤੋਂ ਉੱਠ, ਦੂਸਰਾ ਬਚਨ ਕੇਵਲ ਦੁਨੀਆਂ ਨੂੰ ਉਪਦੇਸ਼ ਨਾ ਕਰੀ ਜਾ, ਮਨਾ ਆਪਣੀ ਜ਼ਿੰਦਗੀ ਵਿੱਚ ਵੀ ਕਮਾ ਲੈ, ਤੇ ਤੀਜਾ ਬਚਨ ਕਿ ਸਿਮਰਨ ਦੇ ਰਸ ਵੀ ਜੁੜ ਜਾਈ, ਜੇ ਸਿਮਰਨ ਕਰੇਗਾ ਆਪਣਾ ਭਲਾ ਹੋਵੇਗਾ, ਜੇ ਆਪਣਾ ਭਲਾ ਕਰੇਗਾ ਤਾਂ ਫਿਰ ਸਰਬੱਤ ਦਾ ਭਲਾ ਹੋ ਸਕੇਗਾ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਬਖਸ਼ੇ ਕੋਈ ਸਮੇਂ ਅੰਦਰ ਰਹਿ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲੈ ਕੇ ਇਸ ਪਵਿੱਤਰ ਬਚਨ ਨੂੰ ਆਪਾਂ ਵਿਚਾਰਨਾ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਕਰੋ ਕਿਰਪਾ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
करो कृपालता, फिर उच्चारण करो जी सतनाम श्री वाहे गुरु जी। सतगुरु गुरु कलगीधर सच्चे पातशाह जी महाराज अज दे इस शब्द नु आरंभ करदिया होया ए बख्शिश पै करदे ने कि प्राणी परम पुरख पग लागो। हे प्राणा दे आसरे चलन वाले मनुख, परम पुरख दा अर्थ है जेड़ा सब तो वड्डा सर्व व्यापक परमात्मा है, ओदे चरना नाल तू लग जा, ओदे चरना नाल जुड़ जा। नाल बचन कर दिता सोवत कहां मोह निंद्रा में, इस माया दे मोह दी नींद भी तू क्यों सुता पिया है। कबू सुचत हवै जागो, कदी ता सुचेत होके इस माया दे मोह दी नींद तो जा। धन गुरु ग्रंथ साहिब जी दी अमृत गुरबाणी ने इस शब्द दी जदों असी व्याख्या करनी ते सानू होर भी सुखैन तरीके नाल समझा दिता कि ओ नींद केड़ी है जिस नींद तो जागन लई साहिब गुरु कलगीधर सानू उपदेश पै कर दे। देखो गुरमुखो, नींद भी दो तरह दी है। एक ता नींद शब्द आपां निंद्रा लई वरतने आ कि जदों मनुख थक टुट के आउंदा है ते घर आ के विश्राम करदा है, उस वेले आदमी दे सवास चलदे ने, उस वेले आदमी दे खून दा सर्कल चलदा है, उस वेले मनुख दे अंदर दिल दी धड़कन चलदी है। पर ओ मंजे ते पिया निंद्रा विच इंज प्रतीत हुंदा है कि जिवें ए सवास लैंदा होया भी जिवें ए मौत दी गोद विच पिया होवे। बेनती मैं जेड़ी कर लगा, एक नींद ओ है कि जेड़ी एक खुराक दी तरह है, जिवें मनुख नू भुख लगे ते भोजन छके ते उस नू ताकत बल मिलदा है। ते सच जानो ए रात भी ते नींद भी परमात्मा दी एक दित्ती कोई दात है कि जदों मनुख दा शरीर अत दा थक जाए ते नींद रब दी एक ऐसी खुराक है कि नींद आउन दे नाल मनुख दा तन परत के फिर तरोताजा हो जांदा है। यही कारण कि गुरु नानक साहिब ने जदों दातां दा जिक्र कीता है केवल ए नहीं कहा कि शरीर परमात्मा दी दित्ती दात है, केवल ए नहीं कहा कि पुत्र धन दौलत ए पदार्थ रब दी दित्ती दात ने। मेरे धन गुरु नानक साहिब कहिंदे ने जदों तू रात नू सौना है सच जानी ए रात ते नींद ए दोनों शब्द ए भी मेरे परमात्मा दी दित्ती हुई दात ने। आपां हजूर दे बचन खुणी सरवण कीते ने, कहन लगे जेवड आप तेवड तेरी दात, जिन्ना वड्डा तू आप है ओनिया वड्डियां तेरिया अपनिया दातां ने। तेरी दात तो मुकर नहीं खुश मनुकर नहीं हो सकते। जेवड आप तेवड तेरी दात, जिन दिन करके कीती रात, जे तू दिन बनाया है ते नाल रात दिती आ, रात दी नींद मनुख दी जिंदगी दी खुराक है। बेनती करा के एक नींद है के मनुख थकिया होवे ते गूढ़ी नींद भी सौ जाए ते थकावट उतर जांदी है, ते एक नींद ऐसी है जिस नू गुरु ग्रंथ साहिब ने माया दी नींद कहे। मनुख इत्थे देखो जे सौंदा है दिन विच 6 घंटे कोई 8 घंटे सौंदा है, पर माया दी नींद एक ऐसी है जेड़ी कई जन्मां तो मनुख दा मन सुता पिया है, कोई भागा वाला है जेड़ा मनुखा जन्म विच आ के माया दी नींद तो सुचेत हो जा। आपां कहांगे भी ओ नींद के हो जाइए। धन गुरु ग्रंथ साहिब विच हजूर ने एक शब्द दर्ज कीता है, उस विच उस नींद दा जिक्र कीता है। देखो उस विच मनुख बोलदा है पर ओदी जीभ सुती हुई है, उस विच मनुख देखदा है पर ओदियां अखां नू नींद आई है, उस विच मनुख कन्ना नाल सुनदा है पर सुनदे बावजूद भी ओदे कन्न सुते हुए। सतगुरु ए नींद कैसी है जिदे विचो गुरु गोबिंद सिंह कह रहे ने सुचेत हो जाग, जे तू जाग सकना है। ते हजूर ने ओथे इंद्रियां दी नींद दा भी जिक्र कीता है, केवल शरीर नहीं, शरीर जागदा है, इंद्रे जापदे ने जागदे ने,
ਪਰ ਦਰਅਸਲ ਉਹ ਕਈ ਜਨਮਾਂ ਦੇ ਮਨ ਸੁੱਤੇ ਹੋਣ ਕਰਕੇ ਉਹ ਵੀ ਸੁੱਤੇ ਪਏ ਨੇ। ਮਹਾਰਾਜ ਉਹ ਨੀਂਦ ਕੈਸੀ? ਹਜ਼ੂਰ ਨੇ ਦੇਖੋ ਬੜੇ ਸਪਸ਼ਟ ਸ਼ਬਦ ਕਹਿਣ ਲੱਗੇ, ਅੱਖਾਂ ਦੀ ਨੀਂਦ ਹੈ ਕਿ ਮਨੁੱਖ ਦੇਖਦਾ ਜ਼ਰੂਰ ਹੈ, ਪਰ ਜਦੋਂ ਅੱਖਾਂ ਕੇਵਲ ਪਰ ਤਨ ਤੇ ਪਰ ਤਨ ਨੂੰ ਦੇਖਣ ਤੱਕ ਸੀਮਤ ਰਹਿਣ ਤੇ ਸੱਚ ਜਾਣੋ ਉਹ ਅੱਖਾਂ ਨੂੰ ਇੱਕ ਗੂੜੀ ਨੀਂਦ ਆਈ ਹੋਈ ਹੈ। ਅੱਖਾਂ ਦੀ ਨੀਂਦ ਹੈ ਪਰ ਆਏ ਤਨ ਨੂੰ ਕੇਵਲ ਤੱਕਣਾ। ਸਹਿਬ ਬਖਸ਼ਿਸ਼ ਕਰਦੇ ਨੇ, ਜਦੋਂ ਕੰਨਾਂ ਨਾਲ ਤੂੰ ਕੇਵਲ ਤਾਂ ਕੇਵਲ ਨਿੰਦਿਆ ਸੁਣ ਤੁਰ ਪਵੇ, ਨਿੰਦਿਆ ਸੁਣਨ ਵਾਲੇ ਕੰਨ ਵੀ ਮਨੁੱਖ ਦੇ ਸੁੱਤੇ ਹੋਏ ਨੇ। ਸੱਜਣਾ, ਜ਼ਬਾਨ ਕੇਵਲ ਜਦੋਂ ਝੂਠ ਤੇ ਦੁਨੀਆਂ ਦੇ ਪਦਾਰਥਾਂ ਦੇ ਰਸਾਂ ਵਿੱਚ ਖਚਤ ਹੋ ਜਾਏ, ਸੱਚ ਜਾਣੀ ਉਦੋਂ ਰਸਨਾ ਵੀ ਸੁੱਤੀ ਹੈ ਤੇ ਮਨ ਤਾਂ ਉਦੋਂ ਹੀ ਸੌਂ ਗਿਆ ਜਦੋਂ ਮਾਇਆ ਨੇ ਇਹਦੇ ਉੱਤੇ ਆਪਣਾ ਗਲਬਾ ਪਾ ਲਿਆ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ ਕਿ ਸੋਵਤ ਕਹਾ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵੀ ਸੁੱਤਾ ਪੈ, ਕਬੋ ਸੁੱਤ ਹੋਵੇ ਜਾਗੋ, ਤੇ ਉਹ ਨੀਂਦ ਕੈਸੀ ਹੈ? ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ ਹੈ। ਉਸ ਨੀਂਦ ਦਾ ਜ਼ਿਕਰ ਕੀਤਾ, ਕਹਿਣ ਲੱਗੇ ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਇੱਕ ਨੀਂਦ ਆਈ ਏ ਕਿ ਨੇਤਰਾਂ ਨਾਲ ਕੇਵਲ ਪਰ ਦ੍ਰਿਸ਼ਟੀ ਤੇ ਅੰਦਰ ਵਿਕਾਰੀ ਬਿਰਤੀ ਬਣ ਗਈ। ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਚਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸੋਵਤ ਕਹਾ ਮੋਹ ਨਿੰਦਰਾ ਮੈਂ, ਦੇਖ ਮਾਇਆ ਦੇ ਮੋਹ ਦੀ ਨੀਂਦ ਵੀ ਸੁੱਤਾ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਗੁਰਮੁਖ ਜੇ ਹੋਰ ਸੁਖੈਣ ਤਰੀਕੇ ਨਾਲ ਪੜ੍ਹੀਏ, ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਆਉਂਦਾ ਹੈ ਜਿਹਦੇ ਵਿੱਚ ਇਹ ਗੱਲ ਹੋਰ ਵੀ ਸੁਖੈਣ ਹੋ ਜਾਏਗੀ, ਉਹ ਕਿਹੜੀ ਨੀਂਦ ਹੈ ਜਿਹਦੇ ਤੋਂ ਸੁਚੇਤ ਗੁਰੂ ਕਲਗੀਧਰ ਜੀ ਕਰਦੇ ਪਏ ਨੇ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨੀਂਦ ਵਿੱਚ ਮਨੁੱਖ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਮੇਰੀ ਆਪਣਤ ਕੀ ਹੈ ਤੇ ਪਰਾਇਆ ਕੌਣ ਹੈ। ਕਦੀ ਦੇਖੋ ਨੀਂਦ ਦਾ ਸੁਪਨਾ ਇਹੋ ਜਿਹਾ ਆਉਂਦਾ ਕਿ ਕਈ ਵਾਰੀ ਮਨੁੱਖ ਸੁੱਤਿਆਂ ਸੁਪਨੇ ਵਿੱਚ ਆਪਣਿਆਂ ਨੂੰ ਵੀ ਦੁਸ਼ਮਣ ਬਣਾ ਲੈਂਦਾ, ਕਈ ਵਾਰੀ ਸੁਪਨੇ ਵੀ ਸੁੱਤਿਆਂ ਦੁਸ਼ਮਣਾਂ ਨਾਲ ਵੀ ਮਿੱਤਰਤਾ ਪਾਉਂਦਾ ਹੈ। ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਸ ਮਾਇਆ ਦੀ ਨੀਂਦ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ, ਉਹ ਆਪ ਸਭ ਨੂੰ ਸ਼ਬਦ ਜ਼ਬਾਨੀ ਚੇਤੇ ਹੋਵੇਗਾ ਬਾਣੀ ਪੜ੍ਹਨ ਵਾਲਿਆਂ ਨੂੰ ਕਿ ਮਾਇਆ ਦੀ ਨੀਂਦ ਕੈਸੀ ਹੈ। ਗੁਰੂ ਤੇਗ ਬਹਾਦਰ ਜੀ ਨੇ ਫੁਰਮਾਇਆ, ਕਹਿਣ ਲੱਗੇ ਜਾਗ ਲਿਖੋ ਰੇ ਮਨਾ, ਜਾਗ ਲਿਖੋ। ਇਸ ਸ਼ਬਦ ਦੇ ਅਰਥ ਸਮਝੀਏ, ਮਨ ਨੂੰ ਜਗਾਉਣ ਦੀ ਗੱਲ ਕਹੀਏ। ਗੁਰਮੁਖੋ, ਕਈ ਵਾਰੀ ਤਨ ਜਾਗਦਾ ਰਹਿੰਦਾ ਹੈ ਪਰ ਮਨ ਜਿਹੜਾ ਉਹ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤਾ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਫਰਮਾਉਂਦੇ ਨੇ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾ ਗਾਫਲ ਸੋਇਆ, ਕਿਹੜੀ ਗਾਫਲ ਤਾਈ ਦੀ ਨੀਂਦ ਵਿੱਚ ਸੌ ਗਿਆ, ਤੇ ਦੇਖ ਸਰੀਰ ਦੇ ਚਸਕਿਆਂ ਨੇ, ਸਰੀਰ ਦੇ ਸੁੱਖ ਨੇ, ਮਾਇਆ ਦੀ ਨੀਂਦ ਨੇ ਤੇਰੇ ਇਸ ਤਨ ਨੂੰ ਭੁਲਾ ਦਿੱਤਾ ਹੈ, ਤੇ ਜਿਸ ਤਨ ਦੀ ਖਾਤਰ ਤੂੰ ਸੁੱਤਾ ਪਿਆ, ਸੱਚ ਜਾਣੀ ਇਹ ਤਨ ਆਇਆ ਤਾਂ ਤੇਰੇ ਨਾਲ ਜ਼ਰੂਰ ਹੈ, ਪਰ ਜਿਹੜੀ ਨੀਂਦ ਵੀ ਤੈਨੂੰ ਇਹਨੇ ਸਵਾਇਆ, ਇਸ ਤਨ ਨੇ ਤੇਰੇ ਨਾਲ ਜਾਣਾ ਨਹੀਂ। ਸੋਵਤ ਕਹਾ ਮੋਹ ਨਿੰਦਰਾ ਮੈਂ, ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਮੋਹ ਦੀ ਨੀਂਦ, ਤੇ ਗੁਰੂ ਤੇਗ ਬਹਾਦਰ ਬਖਸ਼ਿਸ਼ ਕਰ ਰਹੇ ਨੇ ਕਿ ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾ ਗਾਫਲ ਸੋਇਆ, ਜੋ ਤਨ ਉਪਜੋ ਸੰਘੀ, ਸੋ ਪੀ ਸੰਘ ਨਾ ਹੋਇਆ, ਮਾਤ ਪਿਤਾ ਸੁਤ ਬੰਦ ਜਨ, ਖਿਤ ਜਾਸੋ ਕੀ ਨਾ, ਜਿਉ ਛੁਟਿਓ ਜਬ ਦੇਹ ਤੇ, ਦਾਰ ਅਗਨ ਮੈਂ ਦੀਨਾ। ਜਿਸ ਮਾਤਾ ਨੂੰ, ਪਿਤਾ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਸੋਚਣਾ ਕਿ ਮਾਇਆ ਦੀ ਨੀਂਦ ਵਿੱਚ ਮੇਰੇ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਨੀਂਦ ਤੋਂ ਜਾਗ ਓਏ ਮਨਾ, ਦੇਖ ਤੇਰੇ ਕੋਈ ਨੀ, ਜਿਸ ਦਿਨ ਸਰੀਰ ਵਿੱਚੋਂ ਜਿੰਦ ਨਿਕਲੇਗੀ, ਕਿਸ ਭੁਲੇਖੇ ਵਿੱਚ ਸੁੱਤਾ ਪਿਆ, ਇਹਨਾਂ ਨੇ ਤੇਰੇ ਤਨ ਨੂੰ ਅੱਗ ਦੇ ਵਿੱਚ ਸੜ ਦੇਣਾ ਹੈ, ਇਹ ਭੁਲੇਖਾ ਹੈ ਤੈਨੂੰ ਇੱਕ। ਮਾਤ ਪਿਤਾ ਸੁਤ ਬੰਦ ਜਨ, ਖਿਤ ਜਾਸੋ ਕੀ ਨਾ, ਜਿਉ ਛੁਟਿਓ ਜਬ ਦੇਹ ਤੇ, ਦਾਰ ਅਗਨ ਮੈਂ ਦੀਨਾ, ਜੀਵਤ ਲੋ ਬਿਉਖਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ, ਸੁਭਨ ਸਮਾਨੋ, ਸੋਵਤ ਕਹਾ ਮੋਹ ਨਿੰਦਰਾ ਮੈਂ, ਜੀਵਤ ਲੋ ਵਿਵਹਾਰ ਹੈ, ਕੇਵਲ ਜਿਉਂਦਿਆਂ ਦੇ ਰਿਸ਼ਤੇ ਨੇ, ਕਿਹੜੀ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ। ਗੁਰਮੁਖੋ, ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ, ਉਹ ਸਾਨੂੰ ਸੁੱਤਿਆਂ ਹੋਇਆਂ ਨੂੰ ਜਗਾਉਂਦੇ ਪਏ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ
ਕਿਸ ਸ਼ਬਦ ਦੀ ਵਿਆਖਿਆ ਕਰਨ ਲਈ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ, 127 ਨੰਬਰ, 128 ਤੇ 129 ਨੰਬਰ। ਇਹ ਤਿੰਨ ਸ਼ਲੋਕ ਕਦੀ ਪੜ੍ਹੀਏ ਤੇ ਦੇਖੋ ਮਾਇਆ ਤੇ ਮੋਹ ਦੀ ਨੀਂਦ ਵਿੱਚੋਂ ਸਾਨੂੰ ਸੁਚੇਤ ਕਰਨਗੇ। ਇੱਥੇ ਸਵਾਨ ਵਾਲੇ ਬੜੇ ਜੇ ਪਰ ਜਗਾਣ ਵਾਲਾ ਕੁਚਾਵਾਂ ਟਾਵਾਂ ਹੈ। ਆਪ ਜੀ ਦੇ ਗਿਆਤ ਲਈ ਕਿ ਅੱਜ ਤੋਂ 1000 ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ ਇੱਕ ਵਿਦਵਾਨ ਹੋਇਆ, ਉਸ ਦਾ ਨਾਮ ਸੀ ਅਬੂ ਨਸਰ। ਧਿਆਨ ਦਿਓ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਅਕਸਰ ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਮੈਂ ਬੇਨਤੀ ਕਰ ਰਿਹਾ ਕਿ ਦੁਨੀਆਂ ਵਿੱਚ ਸਵਾਨ ਵਾਲੇ ਬੜੇ ਨੇ, ਰਵਾਨ ਵਾਲੇ ਬੜੇ ਨੇ, ਹਸਾਨ ਵਾਲੇ ਬੜੇ ਨੇ, ਪਰ ਕਰੋੜਾਂ ਜਨਮਾਂ ਦੇ ਸੁੱਤੇ ਕੋਈ ਮਨ ਨੂੰ ਜੇ ਜਗਾ ਸਕਦਾ ਹੈ ਤੇ ਕੇਵਲ ਪੂਰਾ ਸਤਿਗੁਰੂ। ਉਹ ਸੱਜਣ ਦਾ ਨਾਮ ਸੀ ਅਬੂ ਨਸਰ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਇੱਕ ਵਾਰ ਹੋਇਆ ਕਿ ਉਹ ਸੱਜਣ ਫਕੀਰਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਸੀ। ਕਈ ਉਹ ਵਿਦਿਆ ਦਾ ਗਿਆਤਾ ਸੀ, ਉਹ ਸਾਧ ਵੀ ਚੰਗਾ ਵਜਾਉਂਦਾ ਸੀ, ਉਹ ਗਾ ਵੀ ਚੰਗਾ ਲੈਂਦਾ ਸੀ। ਉਹਦੇ ਕੋਲ ਰੱਬ ਨੇ ਬੋਲਣ ਦੀ ਲਿਆਕਤ ਵੀ ਦਿੱਤੀ ਤੇ ਆਮ ਤੌਰ ਤੇ ਕਰਦਾ ਕੀ ਸੀ ਕਿ ਅਮੀਰ ਲੋਕਾਂ ਤੋਂ ਉਹਨੇ ਦੂਰ ਰਹਿਣਾ। ਇੱਕ ਵਾਰੀ ਕੋਈ ਸੱਜਣ ਉਹਨੂੰ ਬੁਲਾਉਣਾ ਚਾਹੁੰਦਾ ਸੀ ਆਪਣੇ ਘਰ, ਪਰ ਹਕੀਮ ਫਰਾਬੀ ਉਹਦੇ ਕਹਿਣ ਤੇ ਗਿਆ ਨਾ। ਆਪਣੀ ਮੌਜ ਵਿੱਚ ਆਇਆ, ਉਸ ਅਮੀਰ ਦੇ ਘਰ ਵਿੱਚ ਅੱਜ ਮਹਿਫਲ ਸੱਜੀਏ। ਹਕੀਮ ਫਰਾਬੀ ਗਿਆ, ਉਹਦੇ ਤਨ ਦੇ ਕੱਪੜੇ ਦੇਖ ਕੇ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਸੋਚਿਆ ਸ਼ਾਇਦ ਭਿਖਾਰੀ ਏ, ਕਿਸੇ ਨੇ ਸੋਚਿਆ ਕੋਈ ਮੰਗਤਾ ਖਾਣ ਲਈ ਮੰਗੇਗਾ। ਜਦੋਂ ਉਹਦਾ ਮਜ਼ਾਕ ਉਹਦੀ ਖਾਂਸੀ ਉਡਾਈ, ਕਹਿੰਦੇ ਉਹਨੇ ਆਪਣੀ ਬਗਲ ਵਿੱਚੋਂ ਵਾਜਾ ਕੱਢਿਆ। ਵਾਜਾ ਕੱਢ ਕੇ ਜਦੋਂ ਉਹ ਗਾਉਣ ਲੱਗਾ ਤੇ ਉਹਦੇ ਗਾਉਣ ਦੀ ਤੇ ਸਾਧ ਵਜਾਉਣ ਦੀ ਤਸਵੀਰ ਐਸੀ ਸੀ ਕਿ ਜਿਤਨੇ ਲੋਕ ਸਨ ਸਾਰੇ ਖਿੜ ਖੜਾ ਕੇ ਹੱਥਾਂ ਲੱਗ ਪਏ। ਉਹਨੇ ਇੱਕੋ ਦਮ ਪਰਦਾ ਬਦਲ ਕੇ ਜਦੋਂ ਗਾਣਾ ਸ਼ੁਰੂ ਕੀਤਾ ਵਜਾਇਆ ਤੇ ਜਿਹੜੇ ਖੱਸਦੇ ਪਏ ਸਨ ਉੱਚੀ ਉੱਚੀ ਰੋਣ ਲੱਗ ਪਏ। ਜਦੋਂ ਉਹਨੇ ਤੀਜਾ ਪਰਦਾ ਬਦਲਿਆ ਤੇ ਜਿਹੜੇ ਹੱਸਦੇ ਪਏ ਸਨ ਇੱਕੋ ਦਮ ਉੱਚੀ ਉੱਚੀ ਰੋਣ ਲੱਗ ਪਏ। ਉਹਨੇ ਪਹਿਲਾਂ ਲੋਕਾਂ ਨੂੰ ਖਸਾਇਆ, ਪਰਤ ਕੇ ਰਵਾਇਆ ਤੇ ਤੀਜਾ ਪਰਦਾ ਜਦੋਂ ਬਦਲ ਕੇ ਗਾਇਆ ਤੇ ਜਿਹੜੇ ਰੋਂਦੇ ਪਏ ਸਨ ਸਾਰੇ ਸੌਂ ਗਏ। ਜਦੋਂ ਸਾਰੇ ਸੌਂ ਗਏ ਤੇ ਜਾਣ ਲੱਗਿਆ ਉਹ ਇੱਕ ਕਾਗਜ਼ ਦੇ ਉੱਤੇ ਟੁਕੜੇ ਤੇ ਆ ਤਿੰਨ ਕੁ ਗੱਲਾਂ ਲਿਖ ਕੇ ਗਿਆ। ਉਹ ਲਿਖ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਇਹ ਸ਼ਬਦ ਉਹਨੇ ਲਿਖੇ। ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹਸਾ ਕੇ, ਤੁਮਕੋ ਰੁਲਾ ਕੇ, ਤੁਮਕੋ ਸੁਲਾ ਕੇ ਜਾ ਰਹਾ ਹੈ। ਗੁਰਮੁਖ ਉਸ ਦੇ ਪਰਦੇ ਕੇਵਲ ਤਿੰਨ ਨੇ, ਉਹ ਹਸਾ ਸਕਦਾ, ਉਹ ਰੁਵਾ ਸਕਦਾ ਹੈ, ਪਰ ਉਹ ਸੁਆ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਯਕੀਨ ਕਰਿਓ, ਇਹ ਕਰੋੜਾਂ ਜਨਮਾਂ ਦੇ ਸੁੱਤੇ ਹੋਏ ਨੂੰ ਜਗਾ ਵੀ ਸਕਦਾ। ਉਹ ਕੇਵਲ ਹਸਾਣਾ, ਰੁਵਾਣਾ ਤੇ ਸੁਆਣਾ ਜਾਣਦਾ, ਪਰ ਕਰੋ ਪੜੋ ਗੁਰੂ ਸਾਹਿਬ ਦੇ ਬਚਨ, ਉਹ ਸੁੱਤੇ ਨੂੰ ਜਗਾਉਂਦੇ ਕਿਵੇਂ ਨੇ। ਜੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜਾਗ ਲਿਖੋ, ਰੇ ਮੰਨਾ ਜਾਗ ਲਿਖੋ, ਤੇ ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੂਤਾ ਕਿਆ ਕਰੇ, ਦੇਖ ਜੇ ਤੂੰ ਜਾਗ ਸਕਣਾ ਮਾਇਆ ਦੀ ਨੀਂਦ ਤੋਂ ਜਾਗ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ, ਜਾਗ ਤੇ ਦੇਖ ਤੈਨੂੰ ਅੰਦਰ ਇਹ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਨਹੀਂ, ਕਦੀ ਤੇਰੀਆਂ ਅੱਖਾਂ ਵਿੱਚੋਂ ਨੀਰ ਨਹੀਂ ਆਇਆ, ਕਈ ਜਨਮਾਂ ਦਾ ਤੂੰ ਸੁੱਤਾ ਹੈ। ਸਾਹਿਬ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੇ ਸੁੱਖ। ਸਾਹਿਬ ਕਹਿਣ ਲੱਗੇ ਗੋਰ ਦਾ ਅਰਥ ਹੁੰਦਾ ਕਬਰ। ਕਹਿੰਦੇ ਨੇ ਜਿਹੜਾ ਬੰਦਾ ਮੌਤ ਦੀ ਕਬਰ ਵਿੱਚ ਪਿਆ ਹੋਵੇ, ਉਹਨੂੰ ਨੀਂਦ ਕਿੱਥੇ, ਜਿਹਦੇ ਸਿਰ ਤੇ ਮੌਤ ਮੌਤ ਕੂਕਦੀ ਹੋਵੇ, ਉਹ ਤਾਂ ਸੁਚੇਤ ਹੋ ਕੇ ਆਪਣੇ ਅੱਗੇ ਜਾਣ ਦੀ ਤਿਆਰੀ ਕਰਦਾ ਪਿਆ। ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਸੋਵਤ ਕਹਾ ਮੋਹ ਨਿੰਦਰਾ ਮੈਂ, ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੋਤਾ ਕਿਆ ਕਰੇ। ਕਹਿਣ ਲੱਗੇ ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੁਰ ਮੈਂ, ਸੋ ਕਿਉਂ ਸੋਵੇ ਸੁਖ। ਦੂਜਾ ਬਚਨ ਕੀਤੋ ਨੇ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਤੂੰ ਉੱਠ ਕੇ ਸਾਈਂ ਦੀ ਯਾਦ ਵਿੱਚ ਕਿਉਂ ਨਹੀਂ ਜੁੜਦਾ, ਕਿਉਂਕਿ ਅੱਜ ਤੂੰ ਸਰੀਰਕ ਤੌਰ ਤੇ ਵੀ ਨਹੀਂ ਜਾਗਦਾ। ਪਿਆਰਿਓ ਪ੍ਰਭਾਤ ਵੇਲੇ ਵੀ, ਅੰਮ੍ਰਿਤ ਵੇਲੇ ਵੀ ਕੇਵਲ ਉਹ ਜਾਗਦਾ ਹੈ ਜਿਹਦੇ ਉੱਪਰ ਮੇਰੇ ਮਾਲਕ ਦੀ ਮਿਹਰ ਹੋਵੇ।
ਜਿਹਦੇ ਉੱਤੇ ਸਾਈ ਦੀ ਕਿਰਪਾ ਹੋਵੇ, ਸਾਈ ਦੀ ਮਿਹਰ ਤੋਂ ਬਿਨਾਂ ਪ੍ਰਭਾਤ ਵੇਲੇ ਦਾ, ਅੰਮ੍ਰਿਤ ਵੇਲੇ ਦਾ ਜਾਗਣਾ ਵੀ ਨਸੀਬ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਤਾਂ ਹੀ ਅਸੀਂ ਬਾਣੀ ਪੜ੍ਹਨੇ ਆ ਨਾ। ਤੇ ਸਾਹਿਬ ਕਹਿਣ ਲੱਗੇ, ਭਿੰਨੀ ਰਹਿ ਨੜੀਏ ਚਮਕਣ ਤਾਰੇ, ਭਿੰਨੀ ਰਹਿ ਨੜੀਏ, ਹਰ ਕੋਈ ਨੀ ਜਾਗ ਸਕਦਾ, ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੈ। ਕਹਿਣ ਲੱਗੇ, ਜੇ ਜਾਗਦੇ ਨੇ ਤੇ ਕੇਵਲ ਪਰਮਾਤਮਾ ਦੇ ਪਿਆਰੇ। ਜਿਹੜੀ ਮੈਂ ਬੇਨਤੀ ਕਰਨ ਲੱਗਾ ਉਹਦੇ ਵੱਲ ਤਵੱਜੋ ਦਿਓ ਕਿ ਮਨੁੱਖ ਸੁੱਤਾ ਹੈ ਕਈ ਜਨਮਾਂ ਦਾ ਮਾਇਆ ਦੀ ਨੀਂਦ ਵਿੱਚ, ਤੇ ਗੁਰੂ ਕੇਵਲ ਐਸੇ ਨੇ ਜਿਹੜੇ ਸੁੱਤੇ ਹੋਏ ਨੂੰ ਝੰਜੋੜ ਕੇ ਜਗਾਉਂਦੇ ਨੇ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਆਪਾਂ ਪੜ੍ਹ ਰਹੇ ਹਾਂ, ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨੇ। ਕਬੀਰ ਸਾਹਿਬ ਨੇ ਜਾਗਣ ਦੀ ਗੱਲ ਕਰਕੇ ਪਹਿਲਾ ਸ਼ਲੋਕ ਕਿਹਾ ਸੀ ਕਿ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਕਾ ਬਾਸਾ ਗੋਰ ਮੈਂ, ਸੋ ਕਿਉ ਸੋਵੈ ਸੁਖ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਪਿਆਰਿਆ ਜਿਤਨਾ ਮਰਜੀ ਗੂੜੀ ਨੀਂਦ ਵੀ ਸੌ ਜਾ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਡ ਪਸਾਰ, ਇੱਕ ਦਿਨ ਇਹੋ ਜਿਹਾ ਸੌ ਜਾਏਗਾ ਕਿ ਦੁਨੀਆਂ ਦਾ ਕੋਈ ਮਨੁੱਖ ਆਵਾਜ਼ ਦੇ ਤੇ ਸਰੀਰਕ ਤੌਰ ਤੇ ਜਾਗੇਗਾ ਨਹੀਂ, ਉਸ ਮੌਤ ਨੀਂਦ ਆਉਣ ਤੋਂ ਪਹਿਲਾਂ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ, ਤੇਰਾ ਮਨ ਜਾਗਣਾ ਸ਼ੁਰੂ ਹੋ ਜਾਏ। ਸਾਹਿਬ ਕਿਰਪਾਲੂ ਜੀ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ, ਕਬੀਰ ਸੂਤਾ ਕਿਆ ਕਰੇ, ਦੇਖ ਕਿ ਆਪਣੇ ਆਪ ਨੂੰ ਸੁਚੇਤ ਕਰ, ਕਿ ਆਪਣੇ ਆਪ ਨੂੰ ਤੂੰ ਟਿਕਾ ਤਾਂ ਸਹੀ, ਜੇ ਤੇਰਾ ਅੰਦਰ ਜਾਗ ਪਿਆ ਤੇ ਜਾਗ ਕੇਵਲ ਸਕਦਾ ਹੈ ਜੇ ਕੋਈ ਜਾਗੇ ਹੋਏ ਦੀ ਆਵਾਜ਼ ਸੁਣੇ। ਪਿਆਰਿਓ, ਜਿਹੜਾ ਆਪ ਸੁੱਤਾ ਹੈ, ਜੇ ਅਸੀਂ ਕਹੀਏ ਵੀ ਤੂੰ ਮੈਨੂੰ ਜਗਾ ਦੇਈਂ, ਪਿਆਰਿਓ ਸੁੱਤਾ ਕਦੀ ਵੀ ਸੁੱਤੇ ਨੂੰ ਜਗਾ ਨਹੀਂ ਸਕਦਾ, ਸੁੱਤੇ ਨੂੰ ਜੇਕਰ ਕੋਈ ਜਗਾ ਸਕਦਾ ਤੇ ਜਿਹੜਾ ਆਪ ਪਹਿਲਾਂ ਜਾਗਿਆ ਹੋਇਆ ਹੈ। ਸਾਹਿਬ ਕਿਰਪਾ ਕਰਦੇ ਨੇ, ਆਪ ਮਾਇਆ ਦੀ ਨੀਂਦ ਵਿੱਚੋਂ ਜਾਗੇ ਨੇ ਤੇ ਸਾਹਿਬ ਨੇ ਸੁੱਤਿਆਂ ਹੋਇਆਂ ਨੂੰ ਜਗਾਇਆ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹ ਆਪ ਜਾਗੇ ਤੇ ਉਹਨਾਂ ਨੇ ਸਾਨੂੰ ਜਾਗਣ ਲਈ ਕਿਰਪਾ ਕਰਕੇ ਬਚਨ ਕਿਹਾ। ਭਾਈ ਗੁਰਦਾਸ ਦੂਜੇ ਉਹਨਾਂ ਨੇ ਇੱਕ ਪੌੜੀ ਕਹੀ, ਉਹ ਕਹਿੰਦੇ ਨੇ, ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ। ਦੇਖੋ ਸ਼ਬਦ ਉੱਥੇ ਜਾਗਣ ਦੀ ਗੱਲ ਕਹੀ, ਉੱਥੇ ਕਹਿੰਦੇ ਨੇ ਜੇ ਮਾਇਆ ਦੀ ਨੀਂਦ ਵਿੱਚੋਂ ਜਾਗਣੀ ਤਾਂ ਪਹਿਲਾਂ ਰੱਬ ਮੇਲ ਕਰੇ, ਤੈਨੂੰ ਸੁਚੇਤ ਹੋ ਕੇ ਅੰਮ੍ਰਿਤ ਵੇਲੇ ਜਾਗਣ ਦੀ ਜਾਚ ਆ ਜਾਏ। ਕਿਉਂਕਿ ਕਈ ਬੰਦੇ ਐਸੇ ਨੇ ਜਿਹੜੇ ਜਾਗਦੇ ਹੋਏ ਵੀ ਸੁੱਤੇ ਨੇ, ਤੇ ਰੱਬ ਦੀ ਬੰਦਗੀ ਕਰਨ ਵਾਲੇ ਐਸੇ ਨੇ, ਸਾਡੀ ਨਜ਼ਰ ਵੀ ਸੁੱਤੇ ਨੇ ਪਰ ਉਹ ਸੁੱਤੇ ਹੋਏ ਵੀ ਜਾਗਦੇ। ਦੇਖੋ ਦੋਨੋਂ ਪ੍ਰਮਾਣ ਬਾਣੀ ਵਿੱਚੋਂ ਮਿਲਦੇ ਨੇ। ਕੁਝ ਐਸੇ ਨੇ ਜਿਹੜੇ ਜਾਗਦੇ ਹੋਏ ਵੀ ਸੁੱਤੇ ਨੇ, ਪਰ ਕਰਨੀ ਵਾਲੇ ਐਸੇ ਨੇ ਜਿਹੜੇ ਸੁੱਤੇ ਪ੍ਰਤੀਤ ਹੁੰਦੇ ਨੇ, ਸੱਚ ਜਾਣੋ ਸੁੱਤੇ ਹੋਏ ਵੀ ਜਾਗਦੇ ਨੇ। ਅਸੀਂ ਜਾਗਦੇ ਹੋਏ ਵੀ ਵਿਕਾਰਾਂ ਵਿੱਚ ਖਟਤਾਂ, ਪਰ ਰੱਬ ਦੀ ਬੰਦਗੀ ਕਰਨ ਵਾਲੇ ਉਹ ਸੁੱਤੇ ਹੋਏ ਵੀ ਨਾਮ ਦੇ ਰਸ ਨੂੰ ਮਾਣਦੇ। ਇੱਕ ਦੋ ਪ੍ਰਮਾਣ ਮੈਂ ਬਾਣੀ ਵਿੱਚੋਂ ਅਰਜ਼ ਕਰਨੇ। ਦੇਖੋ ਜਿਹੜਾ ਅੰਦਰੋਂ ਜਾਗ ਪੈਂਦਾ ਹੈ ਨਾ, ਉਹਦੀ ਆ ਸਰੀਰ ਦੀ ਨੀਂਦ ਵੀ ਭਾਗਾਂ ਵਾਲੀ ਬਣ ਜਾਂਦੀ। ਇੱਕ ਪਾਸੇ ਅਸੀਂ ਬਾਣੀ ਵਿੱਚ ਪੜ੍ਹਨੇ ਹਾਂ, ਸਾਹਿਬ ਕਹਿੰਦੇ ਨੇ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਕਹਿਣ ਲੱਗੇ, ਉਸ ਪਿਆਰੇ ਵਾਹਿਗੁਰੂ ਨੂੰ ਛੱਡ ਕੇ ਮਨ ਨੂੰ ਮੋਹਣ ਵਾਲੀ ਮਾਇਆ ਦੀ ਨੀਂਦ ਕਿਉਂ ਆ ਗਈ, ਕਿਉਂਕਿ ਨੀਂਦ ਜਿਹੜੀ ਹੈ ਦੂਤਾਂ ਨੂੰ ਵਿਕਾਰਾਂ ਨੂੰ ਲੈ ਕੇ ਆਈ। ਦੇਖੋ ਆਮ ਬੰਦਾ ਜਿਹੜਾ ਮਾਨਸਿਕ ਪੱਧਰ ਤੇ ਸੁੱਤਾ ਹੋਇਆ ਹੈ, ਉਹ ਚੱਲਦਾ ਫਿਰਦਾ ਜਾਗਦਾ ਵੀ ਵਿਕਾਰਾਂ ਵੀ ਸੁੱਤਾ ਹੈ, ਪਰ ਜਿਹੜਾ ਅੰਦਰੋਂ ਜਾਗ ਗਿਆ ਹੈ ਉਹਨੂੰ ਸੁੱਤੇ ਹੋਏ ਨੂੰ ਮਤ ਸਮਝਿਓ ਸੁੱਤਾ ਹੈ, ਉਹ ਸੁੱਤਾ ਹੋਇਆ ਵੀ ਜਾਗਦਾ ਹੁੰਦਾ ਹੈ।

ਨਾ ਘੁਰਾੜੇ ਜਿਹੜਾ ਸ਼ਬਦ ਹੈ ਇਹਨੂੰ ਵੀ ਅਨਹਦ ਨਾਦ ਕਿਹਾ, ਪਰ ਸੁੱਤੇ ਹੋਏ ਜੁੜੇ ਹੁੰਦੇ ਨੇ। ਆਪਾਂ ਕਹਾਂਗੇ ਵੀ ਇਹ ਕਿਵੇਂ ਹੋ ਸਕਦਾ, ਸੁੱਤਾ ਹੋਵੇ ਤੇ ਜੁੜਿਆ ਹੋਵੇ ਜਿਹੜਾ ਅੰਦਰੋਂ ਜਾਗਿਆ। ਸਾਹਿਬ ਬਾਬੇ ਨਾਨਕ ਦਾ ਇੱਕ ਸ਼ਬਦ ਆਉਂਦਾ, ਇਹ ਸ਼ਬਦ ਆਰੰਭ ਹੁੰਦਾ ਕਿ ਮੋਰੀ ਰੁਣ ਚੁਣ ਲਾਇਆ ਭੈਣੇ ਸ਼ਾਮਣ ਆਇਆ। ਉਹਦੀਆਂ ਅਖੀਰਲੀਆਂ ਤੁਕਾਂ ਪੜੋ ਕਦੇ। ਸਾਹਿਬ ਕਹਿੰਦੇ ਨੇ ਜਿਹੜਾ ਅੰਦਰੋਂ ਜਾਗ ਗਿਆ ਹੈ ਨਾ ਉਹਦੀ ਨੀਂਦ ਵੀ ਭਾਗਾਂ ਵਾਲੀ ਬਣ ਜਾਂਦੀ। ਹਜ਼ੂਰ ਨੇ ਸ਼ਬਦ ਵਰਤੇ ਨੇ, ਮੈਂ ਰੋਵੰਦੀ ਸਭ ਜਗ ਰੋਣਾ। ਇਹਦਾ ਰੋਣ ਦਾ ਅਰਥ ਆ ਕੇਵਲ ਸੰਸਾਰ ਦੇ ਪਦਾਰਥਾਂ ਦੀ ਰੋਣਾ ਨਹੀਂ। ਕਹਿਣ ਲੱਗੇ ਪਿਆਰਿਆ ਕਿ ਤੇਰੀ ਯਾਦ ਆਈ ਤੇ ਤੇਰੀ ਯਾਦ ਨੇ ਮੇਰੇ ਅੰਦਰ ਬਿਰਹਾ ਦਾ ਇੱਕ ਤੀਰ ਮਾਰਿਆ। ਉਸ ਬਿਰਹਾ ਦੇ ਅਣਿਆਲੇ ਤੀਰ ਨੇ ਮੇਰੀਆਂ ਅੱਖਾਂ ਵਿੱਚ ਪਾਣੀ ਨੂੰ ਜਨਮ ਦਿੱਤਾ। ਤੇਰੇ ਬਿਰਹਾ ਦੇ ਤੀਰ ਦੀ ਕੁੱਠੀ ਰਾਤ ਤੇਰੀ ਯਾਦ ਵਿੱਚ ਜਦੋਂ ਬੈਰਾਗ ਆਇਆ, ਅੱਖਾਂ ਵਿੱਚੋਂ ਨੀਰ ਆਇਆ, ਉਸ ਨੀਰ ਦੇ ਕਰਕੇ ਉਸ ਰੋਣ ਕਰਕੇ ਗੂੜੀ ਨੀਂਦ ਆਈ। ਕਹਿਣ ਲੱਗੇ ਜਿਹਨੂੰ ਜਾਗਦਿਆਂ ਆਵਾਜ਼ਾਂ ਮਾਰਦੀ ਪਈ ਸਾਂ ਉਹ ਸੁੱਤਿਆਂ ਨੀਂਦ ਵਿੱਚ ਆ ਗਿਆ ਤੇ ਸੁਪਨੇ ਵਿੱਚ ਪਿਆਰੇ ਨੂੰ ਤੱਕਿਆ ਤੇ ਜਦੋਂ ਉੱਠ ਕੇ ਚਰਨ ਪਕੜਨ ਲੱਗੀ, ਕਹਿੰਦੇ ਨੇ ਹਕੀਕਤ ਇਹ ਵੇ ਅੱਖਾਂ ਖੁੱਲੀਆਂ, ਅੱਖਾਂ ਖੁੱਲਦਿਆਂ ਸਾਰ ਪਿਆਰਾ ਮੇਰੀਆਂ ਅੱਖਾਂ ਤੋਂ ਦੂਰ ਹੋ ਗਿਆ। ਦੇਖੋ ਇੱਕ ਉਹ ਨੀਂਦ ਹੈ, ਇਹਨੂੰ ਸੱਟਣ ਵਾਲੀ ਗੱਲ ਨਹੀਂ। ਜਿਹੜੇ ਆਤਮਕ ਤੌਰ ਤੇ ਜਾਗੇ ਨਹੀਂ ਉਹਨਾਂ ਦੀ ਨੀਂਦ ਵੀ ਸਫਲੀ। ਸਾਹਿਬ ਨੇ ਸ਼ਬਦ ਵਰਤੇ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੂ ਪੰਖੇਰੂ ਇੱਕ ਨਾ ਰੁਨਾ, ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਵਿਛੋੜੀ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸੱਕਾਂ ਤੁਝਕਨ ਪਿਆਰੇ ਭੇਜ ਨਾ ਸੱਕਾਂ ਕੋਏ। ਹੁਣ ਇੱਕ ਪਾਸੇ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਜਿਹੜੇ ਮਾਇਆ ਦੀ ਨੀਂਦ ਵਿੱਚੋਂ ਜਾਗ ਜਾਂਦੇ ਨੇ ਉਹ ਐਸ ਨੀਂਦ ਨੂੰ ਵੀ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ ਕਿ ਮਤਾਂ ਮੈਂ ਤੇਰੇ ਦੀਦਾਰ ਕਰ ਲਵਾਂ। ਮਾਲਕ ਕਿਤੇ ਨੀਂਦ ਵਿੱਚ ਹੀ ਝਲਕਾ ਪਏ ਤੇ ਦੇਖੋ ਜਿਹੜੇ ਅੰਦਰੋਂ ਜਾਗ ਜਾਂਦੇ ਨੇ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ ਸਿੱਖੀ ਦੀ ਆਤਮਾ ਵਿੱਚ, ਆਤਮਾ ਦਾ ਸੰਗੀਤ। ਉਹ ਕਹਿੰਦੇ ਨੇ ਕਿ ਜਿਸ ਵੇਲੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਕਰਾ ਕੇ ਉਹ ਵਾਪਸ ਆਏ ਨੇ, ਸੰਡੋਰੇ ਦੀ ਧਰਤੀ ਤੇ ਪਹੁੰਚੇ ਨੇ, ਤੇ ਉਹਨਾਂ ਗੱਲ ਅਧਿਆਤਮਕ ਜੀਵਨ ਦੀ ਕੀਤੀ, ਆਤਮਕ ਜੀਵਨ ਦੀ ਕੀਤੀ ਤੇ ਜਾਗਿਆ ਹੋਇਆਂ ਦੀ ਗੱਲ ਕੀਤੀ। ਤੇ ਨਸੀਰਾ ਨੇ ਸਿਰਫ ਇਹ ਹੀ ਕਿਹਾ ਸੀ ਪੀਰ ਜੀ ਕਿ ਤੁਸੀਂ ਮੇਰੇ ਦੋ ਪੁੱਤਰਾਂ ਨੂੰ ਗਵਾ ਆਏ। ਪਹਿਲਾ ਸ਼ਬਦ ਇਹ ਹੀ ਸਨ, ਅੱਖਾਂ ਵਿੱਚ ਨੀਰ ਸੀ, ਪੁੱਤਰਾਂ ਦੇ ਗਮ ਨੇ, ਪੁੱਤਰਾਂ ਦੇ ਵਿਛੋੜੇ ਨੇ ਉਹਦੇ ਅੰਦਰ ਨੂੰ ਤੜਪ ਲਾ ਦਿੱਤੀ ਤੇ ਰੋਂਦਿਆਂ ਇਹ ਹੀ ਕਿਹਾ ਮੇਰੇ ਪੁੱਤਰ ਗਵਾ ਦਿੱਤੇ। ਤੇ ਪੀਰ ਜੀ ਦੇ ਸ਼ਬਦ ਸਨ। ਤੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੂੰ ਆਪਾਂ ਸਾਰੇ ਪੰਜਾਬ ਦਾ ਛੇਵਾਂ ਦਰਿਆ ਮਾਨੇ ਸਾਹਿਤਕ ਪੱਖੋਂ। ਕਹਿੰਦੇ ਨੇ ਕਿ ਪੀਰ ਜੀ ਨੇ ਇੰਨੇ ਸ਼ਬਦ ਕਹੇ ਸਨ ਕਿ ਭੋਲੀਏ ਅਸਲ ਵਿੱਚ ਤੂੰ ਗੁਰੂ ਦੇ ਦੀਦਾਰ ਪਾਈ ਨਹੀਂ, ਜੇ ਕਿਤੇ ਤੇਰੇ ਅੰਦਰ ਨੇ ਭਾਵਨਾ ਨਾਲ ਗੁਰੂ ਦੇ ਦਰਸ਼ਨ ਕੀਤੇ ਹੁੰਦੇ ਤੇ ਸੱਚ ਜਾਣੀ ਤੇਰੀ ਜ਼ਬਾਨ ਤੋਂ ਇਹ ਸ਼ਬਦ ਗਿਲੇ ਵਾਲਾ ਨਿਕਲਨੇ ਨਹੀਂ ਸੀ। ਇੰਨੇ ਸ਼ਬਦ ਕਹਿ ਕੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਨਸੀਰਾਂ ਸੌ ਗਈ ਤੇ ਸੁੱਤਿਆਂ ਉਹਨੇ ਸੁਪਨੇ ਵਿੱਚ ਕੀ ਤੱਕਿਆ ਕਿ ਸੁਪਨੇ ਦੀ ਆਪਣੀ ਦੁਨੀਆਂ ਹੈ, ਸੁੱਤਿਆਂ ਉਹਨੇ ਤੱਕਿਆ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੇਵਲ ਸੀਸ ਦੇ ਉੱਪਰ ਆਪਣੀ ਰਹਿਮਤ ਭਰਿਆ ਹੱਥ ਰੱਖਿਆ। ਉਹ ਸ਼ਬਦ ਵਰਦੇ ਨੇ ਰਹਿਮਤ ਭਰਿਆ ਬਾਣ ਰੱਖਿਆ ਤੇ ਜਦੋਂ ਉਹਨੇ ਸੁਪਨੇ ਵਿੱਚ ਦੀਦਾਰ ਪਾਏ ਤੇ ਇੱਕੋ ਸ਼ਬਦ ਕਿਹਾ ਸੀ ਨਸੀਰਾ ਕਿ ਬੇਟਾ ਤੇਰੇ ਪੁੱਤਰ ਗਵਾਚੇ ਨਹੀਂ। ਤੂੰ ਸ਼ਬਦ ਵਰਤਨੀ ਪਈ ਏ ਕਿ ਪੀਰ ਜੀ ਨੂੰ ਮੇਰੇ ਪੁੱਤਰ ਗਵਾ ਦਿੱਤੇ ਨੇ, ਤੇਰੇ ਪੁੱਤਰ ਅਸਲ ਵਿੱਚ ਗਵਾਚੇ ਨਹੀਂ, ਕਈ ਜਨਮਾਂ ਦੇ ਸਾਈਂ ਦੇ ਘਰੋਂ ਗਵਾਚਿਆਂ ਨੂੰ ਅੱਜ ਸਾਈਂ ਦੀ ਝੋਲੀ ਵਿੱਚ ਪਾ ਦਿੱਤਾ ਹੈ, ਗਵਾਚੇ ਨਹੀਂ ਗਵਾਚਿਆਂ ਨੂੰ ਝੋਲੀ ਵਿੱਚ ਪਾਇਆ ਹੈ। ਕਹਿਣ ਲੱਗੇ ਉਸ ਨੀਂਦ ਤੋਂ ਬਾਅਦ ਨਸੀਰਾ ਉੱਠੀ, ਉਹਨੇ ਸੁਚੇਤ ਹੋ ਕੇ ਪੀਰ ਜੀ ਕੋਲ ਬੈਠਿਆ ਸ਼ਬਦ ਕਹਿ ਪੀਰ ਜੀ ਤੁਸੀਂ ਚੰਗਾ ਨਹੀਂ ਕੀਤਾ। ਕਹਿਣ ਲੱਗੇ ਨਸੀਰਾ ਇਹ ਹੀ ਸ਼ਬਦ ਕਹੇਗੀ ਨਾ ਕਿ ਮੇਰੇ ਦੋ ਪੁੱਤਰ ਗਵਾ ਦਿੱਤੇ ਨੇ। ਕਹਿਣ ਲੱਗੀ ਨਹੀਂ ਮੈਂ ਅਸਲ ਵਿੱਚ ਤੱਕਿਆ ਨਹੀਂ, ਅੱਜ ਨੀਂਦ ਦੇ ਸੁਪਨੇ ਨੇ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਤੋਂ ਜਗਾਇਆ ਹੈ। ਮੈਂ ਇਹ ਨਹੀਂ ਕਹਿੰਦਾ ਮੇਰੇ ਪੁੱਤਰ ਗਵਾਏ ਨੇ, ਮੈਂ ਇਹ ਕਹਿਣ ਲੱਗੀ ਹਾਂ ਤੁਸੀਂ ਮੇਰੇ ਦੋ ਪੁੱਤਰ ਬਚਾਏ ਕਿਉਂ, ਇਹ ਦੋ ਕਿਉਂ ਨਹੀਂ ਕੁਰਬਾਨ ਕਰ ਦਿੱਤੇ। ਮੇਰੇ ਕਹਿਣ ਤੋਂ ਮੁਰਾਦ ਕਿ ਜਿਹੜਾ ਨਾਮ ਦੇ ਪੱਖੋਂ ਅੰਦਰੋਂ ਜਾਗ ਪਿਆ ਹੈ
ਉਹ ਸੁੱਤਿਆਂ

0: ਹੋਇਆ ਵੀ ਜਾਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹਿ, ਜੇ ਜਾਗਣਾ ਹੈ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤ ਸੰਗਤ ਮਿਲਾਪ ਕਰ ਪੰਚ ਦੂਤ ਸ਼ਿੰਗਾਰੇ, ਸਤ ਸੰਗਤ ਢੋਈ ਨਾ ਲੈਣ ਜੋ ਖਸਮ ਵਿਸਾਰੇ, ਗੁਰ ਸਿੱਖਾਂ ਮੁਖ ਉਜਲੇ ਸੱਚੇ ਦਰਬਾਰੇ, ਹਰ ਗੁਰ ਗੋਬਿੰਦ ਧਿਆਈਐ ਸਤ ਅੰਮ੍ਰਿਤ ਵੇਲਾ। ਜੇ ਤੂੰ ਮਾਇਆ ਦੀ ਨੀਂਦ ਵਿਚੋਂ ਜਾਗਣਾ ਹੈ ਤੇ ਗੁਰੂ ਕੇ ਸਿੱਖਾਂ ਵੈਸਾਖੀ ਦਾ ਪੁਰਬ ਮਨਾਉਣ ਵਾਲਿਆ, ਅਰਦਾਸ ਕਰਕੇ ਗੁਰੂ ਕਲਗੀ ਵਾਲਿਆ, ਕਈ ਜਨਮਾਂ ਦਾ ਅੰਦਰ ਸੁੱਤਾ ਹੈ, ਅੱਜ ਅੰਮ੍ਰਿਤ ਦੀ ਬੂੰਦ ਮੇਰੇ ਹਿਰਦੇ ਵਿਚ ਚੁਕਾ ਦੇ ਤਾਂ ਜੋ ਕਈ ਜਨਮਾਂ ਦਾ ਸੁੱਤਾ ਹੋਇਆ ਮਨ ਜਾਗ ਪਵੇ। ਸ਼ਬਦ ਵਰਤੇ, ਹਰ ਗੁਰ ਗੋਬਿੰਦ ਧਿਆਈਐ ਸਤ ਅੰਮ੍ਰਿਤ ਵੇਲਾ, ਤੇ ਜਦੋਂ ਅੰਮ੍ਰਿਤ ਦੀ ਦਾਤ ਲਏਗਾ ਤੇ ਸ਼ੁਕਰ ਵਿਚ ਤੂੰ ਵੀ ਕਹੇਗਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਜ਼ੂਰ ਕਿਰਪਾਲੂ ਜੀ ਨੇ ਇਸ ਸ਼ਬਦ ਦੇ ਪਹਿਲੇ ਬਚਨ ਕਹੇ ਨੇ, ਕਹਿਣ ਲੱਗੇ ਪ੍ਰਾਨੀ ਪਰਮ ਪੁਰਖ ਪਗ ਲਾਗੋ। ਪ੍ਰਾਨੀ ਦਾ ਅਰਥ ਮੈਂ ਅਰਥ ਕੀਤਾ ਪ੍ਰਾਣਾ ਦੇ ਆਸਰੇ ਚੱਲਣ ਵਾਲਾ, ਕਿ ਖੇ ਪ੍ਰਾਨੀ ਹੈ ਮਨੁੱਖ, ਜੇ ਤੂੰ ਚਰਨਾਂ ਨਾਲ ਜੁੜਨੀ ਤੇ ਪਰਮ ਪੁਰਖ ਦੇ ਚਰਨਾਂ ਨਾਲ ਜੁੜੀ, ਐਵੇਂ ਕਿਸੇ ਉਹਦੇ ਚਰਨਾਂ ਨਾਲ ਨਾ ਜੁੜੀ ਜਿਹੜਾ ਆਪ ਆਤਮਕ ਪੱਖੋਂ ਨੀਵਾਂ ਹੋਵੇ, ਉਹਦੇ ਚਰਨਾਂ ਵੀ ਜੁੜ ਤੇ ਜਦੋਂ ਉਹਦੇ ਚਰਨਾਂ ਵੀ ਜੁੜ ਗਏ ਨਾ ਗੁਰੂ ਕਲਗੀ ਧਰ ਜੁੜੇ। ਤੇ ਉਹਨਾਂ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਜਿਸ ਦਿਨ ਦਾ ਪਰਮ ਪੁਰਖ ਦੇ ਚਰਨ ਪਕੜੇ ਨੇ ਉਸ ਦਿਨ ਦਾ ਉਹਦੇ ਤੋਂ ਬਿਨਾਂ ਦੂਜੇ ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹਦਾ ਮਤਲਬ ਹੰਕਾਰ ਵਾਲਾ ਸ਼ਬਦ ਨਹੀਂ ਕਿ ਮੇਰੇ ਅੰਦਰ ਉਸ ਮਾਲਕ ਤੋਂ ਬਿਨਾਂ ਦੂਜੇ ਨੂੰ ਥਾਂ ਹੀ ਨਹੀਂ। ਪਰਮ ਪੁਰਖ ਪਗ ਲਾਗੋ, ਆਪ ਲੱਗੇ ਨੇ ਤਾਂ ਹੀ ਕਹਿੰਦੇ ਨੇ ਸਵਈਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ, ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਏਕ ਨ ਮਾਨਿਓ ਪ੍ਰਾਨੀ ਪਰਮ ਪੁਰਖ ਪਗ ਲਾਗੋ। ਕਹਿ ਲੱਗੇ ਸੋਵਤ ਕਹਾ ਮੋਹ ਨਿੰਦਰਾ ਮੈਂ ਸ਼ਬਦ ਇੱਥੇ ਪਾਠ ਮੈਂ ਨਹੀਂ ਕਰਨਾ, ਜੇ ਬਿੰਦੀ ਲਾ ਕੇ ਪਾਠ ਕਰਾਂਗੇ ਮੈਂ ਹੋ ਜਾਏਗਾ ਮੈਂ ਦਰ ਦੇ ਵਿੱਚ। ਸੋਵਤ ਕਹਾ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵਿੱਚ ਕਿਉਂ ਸੁੱਤਾ ਪਿਆ ਹੈ। ਕਦੂ ਸੁਚ ਤਹਵੈ ਜਾਗੋ, ਕਦੀ ਸੁਚੇਤ ਹੋ ਕੇ ਸਜਣਾ ਮਾਇਆ ਦੀ ਨੀਂਦ ਤੋਂ ਜਾ। ਕਿਰਪਾਲੂ ਸਤਿਗੁਰੂ ਉਹ ਜਗਾਉਂਦੇ ਨੇ। ਸ਼ਾਇਦ ਮੈਂ ਪਿਛਲੀ ਵਾਰੀ ਇੱਥੇ ਇੱਕ ਬੇਨਤੀ ਕੀਤੀ ਸੀ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਅਨੇਕਾਂ ਨੂੰ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਨੂੰ ਜਗਾਇਆ, ਉਸ ਕਿਰਪਾਲੂ ਜੀ ਨੇ ਤਰੀਕੇ ਸਨ ਉਹਨਾਂ ਦੇ ਜਗਾਉਣ ਦੇ। ਦੇਖੋ ਪ੍ਰਿੰਸੀਪਲ ਸੁਖਬੀਰ ਸਿੰਘ ਹੋਣੀ ਇੱਕ ਗੱਲ ਕਹਿੰਦੇ ਸਨ ਕਿ ਮਨੁੱਖ ਸਰੀਰ ਲੈ ਕੇ ਦੀਨ ਨੂੰ ਭੁੱਲ ਕੇ ਦੁਨੀਆਂ ਦੀ ਨੀਂਦ ਵੀ ਸੌ ਗਿਆ ਹੈ। ਕਹਿਣ ਲੱਗੇ ਗੁਰੂ ਜਗਾਉਣ ਵਾਸਤੇ ਜੁਗਤ ਵਰਦੇ ਨੇ। ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਦੁਨੀ ਦੀਨ ਨੂੰ ਭੁਲਾ ਕੇ ਸੁੱਤਾ ਹੈ, ਤੇ ਆਪਣੇ ਕੋਲੋਂ ਕੇਵਲ ਇੱਕ ਸੂਈ ਦਿੱਤੀ ਸੀ ਤੇ ਨਾਲ ਸ਼ਬਦ ਕਹਿ ਸਨ ਕਿ ਆਹ ਸੂਈ ਸਾਈਂ ਦੇ ਘਰ ਵਿੱਚ ਤੇਰੇ ਤੋਂ ਲਾਂਗੀ। ਮਾਇਆ ਦੀ ਨੀਂਦ ਵਿੱਚ ਇੰਨਾ ਸੁੱਤਾ ਉਹਨੂੰ ਪਤਾ ਹੀ ਕੋਈ ਨਹੀਂ ਕਿ ਜਿਹੜਾ ਮੈਂ ਬਚਨ ਕਰਨਾ ਪਿਆ ਕਿ ਇਹ ਕਹਿਣਾ ਪਿਆ ਮੈਂ ਸੂਈ ਰੱਬ ਦੀ ਦਰਗਾਹ ਵਿੱਚ ਤੁਹਾਡੀ ਲੈ ਜਾਂਦਾ, ਕਿਉਂਕਿ ਜਦੋਂ ਬੰਦਾ ਸੌ ਜਾਏ ਸੱਚ ਜਾਣੋ ਸੁੱਤਾ ਹੋਇਆ ਬੜਾਂਦਾ ਤੇ ਉਹਨੂੰ ਪਤਾ ਹੀ ਨਹੀਂ ਮੈਂ ਬੋਲਣਾ ਕੀ ਆ, ਤੇ ਜਦੋਂ ਮਾਇਆ ਦੀ ਨੀਂਦ ਵੀ ਸੌ ਜਾਏ ਉਦੋਂ ਵੀ ਬੰਦਾ ਬੋਲਦਾ ਤੇ ਪਤਾ ਉਦੋਂ ਵੀ ਨਹੀਂ ਲੱਗਦਾ ਮੈਂ ਬੋਲਣਾ ਕੀ ਕਰਿਆ। ਸਾਹਿਬ ਨੇ ਸ਼ਬਦ ਹੀ ਵਰਤੇ ਨੇ, ਕਿੰਨੇ ਉਹਦੇ ਬੋਲਣ ਦੀ ਵੀ ਉਹਨੂੰ ਸਮਝ ਨਹੀਂ। ਦੁਨੀ ਨੇ ਕਿਹਾ ਕਿ ਮੈਂ ਇਹ ਸੂਈ ਰੱਬ ਦੀ ਦਰਗਾਹ ਤੱਕ ਲਿਜਾਂਗਾ। ਘਰ ਗਿਆ, ਘਰ ਵਾਲੀ ਨੇ ਇੰਨੇ ਸ਼ਬਦ ਕਹੇ ਸਨ ਕਿ ਕਿਹੜੀ ਸੂਈ ਤੂੰ ਅੱਗੇ ਲਿਜਾਣੀ ਚਾਹੁੰਦਾ, ਆ ਤਾਂ ਤਨ ਤੇਰਾ ਨਾਲ ਨਹੀਂ ਜਾਣਾ। ਪਰਤ ਚਰਨਾ ਤੇ ਦੇਖ ਕੇ ਕਹਿੰਦਾ ਬਾਬਾ ਜੀ ਫਕੀਰ ਜੀ ਆ ਸੂਈ ਮੇਰਾ ਤਾਂ ਤਨ ਨਾਲ ਨਹੀਂ ਜਾਣਾ। ਕਹਿਣ ਲੱਗੇ ਜੇ ਤਨ ਨਾਲ ਨਹੀਂ ਜਾਣਾ, ਜਿਸ ਮਾਇਆ ਦੀਆਂ ਗੱਲਾਂ ਘੜੀ ਪਿੱਛੋਂ ਸਾਨੂੰ ਸੁਣਾਉਂਦਾ, ਆ ਜਿਹੜੇ ਝੰਡੇ ਝੂਲਦੇ ਨੇ ਇਹਦੇ ਵਿੱਚੋਂ ਇੱਕ ਟਕਾ ਵੀ ਤੇਰੇ ਨਾਲ ਨਹੀਂ ਜਾਣਾ। ਸੋਚਿਆ ਨਾਲ ਕੀ ਜਾਣਾ। ਉਹ ਕਹਿੰਦੇ ਸਨ ਸੂਈ ਦੋ ਕੰਮ ਕਰਦੀ ਏ, ਰੱਬ ਮੇਰ ਕਰੇ ਕਿ ਬੰਦਾ ਸੂਈ ਵਰਗੀ ਜ਼ਿੰਦਗੀ ਬਣਾ ਲੈ, ਕੈਂਚੀ ਵਰਗੀ ਨਾ ਬਣਾਏ। ਪਰ ਵੱਧ ਕਿਸਮਤੀ ਏ ਵੇ ਕਿ ਜ਼ਬਾਨ ਵੀ ਕੈਂਚੀ ਹੈ, ਦਿਲ ਵੀ ਕੈਂਚੀ ਹੈ, ਹੱਥ ਵਿੱਚ ਵੀ ਕੈਂਚੀ ਹੈ, ਤੇ ਕਦੀ ਤੱਕਿਓ ਕੈਂਚੀ ਹਮੇਸ਼ਾ ਪੈਰਾਂ ਵਿੱਚ ਰੁਲਦੀ ਏ। ਕਦੀ ਸਿੱਖ ਕੱਪੜੇ ਸੀਨ ਵਾਲੇ ਨੂੰ ਤੱਕਿਓ, ਉਹ ਸੂਈ ਨੂੰ ਪੱਗ ਵਿੱਚ ਲਾਏਗਾ, ਕੈਂਚੀ ਨੂੰ ਪੈਰਾਂ ਵਿੱਚ ਰੱਖੇਗਾ, ਕਿਉਂਕਿ ਕੱਟਣ ਵਾਲੇ ਦੀ ਥਾਂ ਹੀ ਥੱਲੇ ਹੁੰਦੀ ਏ, ਜੋੜਨ ਵਾਲਾ ਉੱਤੇ ਸਿਰ ਦਾ ਤਾਜ ਬਣ ਜਾਂਦਾ ਹੁੰਦਾ। ਕਦੀ ਤੱਕੋ ਸੂਈ ਸਿਰ ਤੇ ਕੈਂਚੀ ਪੈਰਾਂ ਵਿੱਚ ਤੇ ਸੂਈ ਕਾਮੀ ਦੋ ਕਰਦੀ। ਇੱਕ ਪਾਸਾ ਤਿੱਖਾ ਹੈ, ਦੂਜੇ ਪਾਸੇ ਸੁਰਾਖ ਹੈ। ਤਿੱਖੇ ਪਾਸਿਓ ਉਹ ਅੰਦਰ ਪ੍ਰਵੇਸ਼ ਕਰਦੀ ਏ ਤੇ ਸੁਰਾਖ ਵਾਲਾ ਪਾਸਾ ਉਹ ਪਾਟੇ ਹੋਏ ਨੂੰ ਜੋੜ ਕੇ ਚਲਾ ਜਾਂਦਾ ਹੈ। ਮੇਰੇ ਸਤਿਗੁਰੂ ਜਦੋਂ ਕਿਸੇ ਨੂੰ ਜਗਾਉਂਦੇ ਨੇ ਤੇ ਸ਼ਬਦ ਦੀ ਸੂਈ ਨਾਲ ਇੱਕੋ ਦਮ ਉਹ ਸੁਚੇਤ ਹੁੰਦਾ ਹੈ ਤੇ ਕੇਵਲ ਜਗਾ ਕੇ ਛੱਡ ਨਹੀਂ ਜਾਂਦੇ, ਜਗਾਉਣ ਤੋਂ ਬਾਅਦ ਉਸ ਵਿੱਚ ਧਾਗਾ ਪਾ ਕੇ ਉਹਦਾ ਚਿੱਤ ਜੋੜ ਜਾਂਦੇ ਨੇ। ਉਹ ਜੁੜਦਾ ਕਿੱਥੇ ਵੀ ਜਦੋਂ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ, ਹਰ ਸੋ ਲਾਗਾ। ਬਾਬਾ ਜੀ ਨੇ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਹੋਇਆਂ ਨੂੰ ਜਗਾਇਆ। ਗੁਰੂ ਕਲਗੀਧਰ ਕਹਿ ਰਹੇ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮੈਂ, ਕਬੂ ਸੁਚਤ ਹਵੇ ਜਾਗੋ। ਹੁਣ ਅਗਲਾ ਬਚਨ ਕਹਿਣ ਲੱਗੇ, ਔਰਨ ਕਹਾ ਉਪਦੇਸ਼ਤ ਹੈ ਪਸ਼, ਸ਼ਬਦ ਵਰਤੇ ਕਹਿੰਦੇ ਨੇ ਉਹ ਪਸ਼ ਦਾ ਅਰਥ ਕਰਾਂਗੇ ਅਗਿਆਨੀ। ਅਗਿਆਨੀ ਦਾ ਅਰਥ ਹੁੰਦਾ ਜਿੰਨਾ ਜਿਹੜਾ ਦੇਖਦਾ ਹੋਵੇ ਪਰ ਸਮਝ ਕੋਈ ਨਾ ਪਏ, ਉਹਨੂੰ ਪਤਾ ਕੋਈ ਨਾ ਲੱਗੇ। ਕਹਿੰਦੇ ਨੇ ਉਹ ਪਸ਼ੂ ਬਿਰਤੀ ਵਾਲਿਆ, ਲੋਕਾਂ ਨੂੰ ਉਪਦੇਸ਼ ਪਿਆ ਦੇਣਾ, ਪਰ ਸਾਹਿਬ ਕਹਿਣ ਲੱਗੇ ਤੋਏ ਪ੍ਰਬੋਧ ਨਾ ਲਾਗੋ। ਪ੍ਰਬੋਧ ਦਾ ਅਰਥ ਹੁੰਦਾ ਉਪਦੇਸ਼ ਦੇਣਾ। ਕਹਿਣ ਲੱਗੇ ਜਿਹੜਾ ਤੂੰ ਪ੍ਰਬੋਧ ਨਾ ਪਿਆ ਉਪਦੇਸ਼ ਦੇਣਾ, ਅਗਿਆਨੀ ਬੰਦਿਆ ਕਦੀ ਆਪਣੇ ਉੱਤੇ ਵੀ ਕਮਾਣਾ ਸ਼ੁਰੂ ਕਰ ਦੇ। ਗੁਰਮੁਖੋ ਹਕੀਕਤ ਏ ਜੇ, ਇਹਨੂੰ ਇਹ ਨਾ ਸਮਝੋ ਕਟਾਕਸ਼ ਜਾਂ ਤਰਕ। ਸਿੱਖੀ ਕੇਵਲ ਗੱਲਾਂ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚੇ ਖਿਆਲ ਪੇਸ਼ ਕਰਨ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚਾ ਬੋਲਣ ਦਾ ਨਾਮ ਨਹੀਂ। ਸੱਚ ਜਾਣੋ ਸਿੱਖੀ ਕਲਾਕਾਰੀ ਨਹੀਂ, ਸਿੱਖੀ ਤਾਂ ਇੱਕ ਅਮਲੀ ਜੀਵਨ ਹੈ, ਸਿੱਖੀ ਤਾਂ ਕਰਨੀ ਹੈ। ਕਦੀ ਦਾਤਾ ਜੀ ਦੇ ਬਚਨ ਪੜ੍ਹੀਏ, ਹਜ਼ੂਰ ਕਹਿੰਦੇ ਨੇ ਜੇ ਉਪਦੇਸ਼ ਕਰਨਾ ਹੈ ਤੇ ਆਪ ਕਮਾਉਂਦਾ ਨਹੀਂ, ਕਮਾ ਲੈ ਤੇਰੇ ਕੋਲ ਖਲੋਤਿਆਂ ਨੂੰ ਜੀਵਨ ਮਿਲੇਗਾ, ਤੇ ਜੇ ਨਾ ਕਮਾਇਆ ਤੇ ਆਪਣੀ ਜ਼ਿੰਦਗੀ ਵੀ ਤਬਾਹ ਕਰ ਜਾਏਗਾ। ਜਦੋਂ ਅਸੀਂ ਸਤ ਸੁਖਮਨੀ ਦਾ ਇਹ ਬਚਨ ਪੜ੍ਹਨੇ ਹਨ ਕਿ ਰਹਿਤ ਅਵਰ ਕੱਛ ਅਵਰ ਕਮਾਵਤ, ਰਹਿਤ ਕੁਝ ਹੈ ਕਮਾਉਂਦਾ ਕੁਝ ਪਿਆ, ਕਹਿੰਦਾ ਕੁਝ ਪਿਆ ਹੈ, ਰਹਿਤ ਅਵਰ ਕੱਛ ਅਵਰ ਕਮਾਵਤ, ਮਨ ਨਹੀਂ ਪ੍ਰੀਤ, ਹੁਣ ਮਨ ਵਿੱਚ ਪਿਆਰ ਨਹੀਂ, ਮੁੱਖੋਂ ਗੰਢ ਲਾਵਤ ਤੇ ਜ਼ਬਾਨ ਤੋਂ ਇਹ ਗੰਢ ਲਾਵਤ ਦਾ ਅਰਥ ਇਹ ਕਾਇਮ ਕਰਦਾ ਤੇ ਰੱਬ ਨਾਲ ਮੇਰਾ ਬੜਾ ਸੰਬੰਧ ਹੈ। ਅਸੀਂ ਕਈ ਵਾਰੀ ਭੁਲੇਖੇ ਵਿੱਚ ਪੈ ਜਾਂਦੇ ਹਾਂ ਕਿ ਫਲਾਣਾ ਬੰਦਾ ਕਥਾ ਕਰਦਾ ਪਿਆ, ਕੀਰਤਨ ਕਰਦਾ ਪਿਆ, ਉਹਦੀਆਂ ਅੱਖਾਂ ਭਰ ਆਈਆਂ। ਕਦੀ ਸਟੀਲ ਦੇ ਗਲਾਸ ਵਿੱਚ ਪਾਣੀ ਪਾ ਕੇ ਦੇਖਿਓ, ਠੰਡਾ ਪਾਣੀ ਪਾਓਗੇ ਨਾ ਤੇ ਬੂੰਦਾਂ ਉਸ ਸਟੀਲ ਦੇ ਗਲਾਸ ਤੋਂ ਬਾਹਰ ਵੀ ਆ ਜਾਂਦੀਆਂ ਨੇ, ਪਰ ਮੱਤ ਇਹ ਸੋਚੀਏ ਕਿ ਨਰਮ ਹੋ ਗਿਆ ਹੈ, ਉਹ ਵਕਤੀ ਤੌਰ ਤੇ ਨੇ। ਕਦੀ ਭਾਂਡੇ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਪਿੰਡਾਂ ਥਾਵਾਂ ਤੇ ਟਿਊਬਵੈਲ ਆ ਸੌਣ ਦਾ ਮਹੀਨਾ ਹੋਣਾ ਨਾ ਤੇ ਬਜ਼ੁਰਗ ਕਹਿੰਦੇ ਸਨ ਟਿਊਬਵੈਲ ਚਲਾਉਂਦਿਆਂ ਜਦੋਂ ਪਾਣੀ ਨਿਕਲੇ ਤੇ ਨਾਲ ਦੇ ਪਾਈਪ ਦੇ ਉੱਤੇ ਕਿਤੇ ਬੂੰਦਾਂ ਜੰਮਣ ਲੱਗ ਪੈਣ, ਕਹਿੰਦੇ ਸਨ ਸੌਣ ਵਰਸੇਗਾ ਨਿਸ਼ਾਨੀ ਹੈ। ਮੱਤ ਸੋਚੀਏ ਲੋਹੇ ਦੇ ਪਾਈਪ ਉੱਤੇ ਆਈਆਂ ਹੋਈਆਂ ਬੂੰਦਾਂ ਉਹਦੇ ਅੰਦਰ ਦੀਆਂ ਨੇ, ਕੁਝ ਘੜੀ ਤੋਂ ਬਾਅਦ ਪਰਤ ਕੇ ਫਿਰ ਉਹਨੇ ਕਠੋਰ ਦਾ ਕਠੋਰ ਹੀ ਰਹਿਣਾ। ਦੇਖੋ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨੂੰ ਪਸ਼ੂ ਮਣਾ, ਦੂਜਿਆਂ ਨੂੰ ਉਪਦੇਸ਼ ਦੇਣਾ ਆਪ ਕਮਾਏ, ਤੇ ਸ਼ਬਦ ਵਰਤੇ ਰਹਿਤ ਅਵਰ ਕਛ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋਂ ਗੰਢ ਲਾਵਤ, ਦੁਨੀਆਂ ਪ੍ਰਭਾਵਿਤ ਹੋ ਜਾਏਗੀ। ਪਰ ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖਣਾ ਕਾਉ ਭੀਨ, ਅਵਰ ਉਪਦੇਸ਼ ਆਪ ਨਾ ਕਰੇ। ਸਾਹਿਬ ਕਹਿ ਰਹੇ ਨੇ ਕਿ ਔਰਨ ਕਹਾ ਉਪਦੇਸ਼ ਤਹਿ ਪਸ਼, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮ ਮਰੇ। ਪਰ ਜਿਹੜਾ ਕਮਾ ਲੈਂਦਾ ਗੁਰਮੁਖੋ, ਦੇਖੋ ਫਿਰ ਦਾਤਾ ਮੇਹਰ ਕਿੰਨੀ ਕੁ ਕਰਦਾ। ਅਗਲੀ ਤੁਕ ਹੈ ਕਿ ਜਿਸ ਕੈ ਅੰਤਰ ਬਸ ਹੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹੜਾ ਜ਼ਿੰਦਗੀ ਵਿੱਚ ਕਮਾ ਲੈ, ਭਾਈ ਗੁਰਦਾਸ ਜੀ ਖੂਣਾ ਨੇ ਬਹੁਤ ਸੋਹਣਾ ਇੱਕ ਬਚਨ ਕਿਹਾ। ਵੈਸੇ ਤਾਂ ਸੌ ਸਾਖੀ ਵਿੱਚ ਵੀ ਕਈ ਸ਼ਬਦ ਐਸੇ ਨੇ ਜਿਹੜੇ ਗੁਰੂ ਕਲਗੀਧਰ ਜੀ ਨੇ ਨਾ ਵੈਸਾਖੀ ਦਾ ਪੁਰਬ ਅਸੀਂ ਮਨਾ ਰਹੇ, ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਬਾਵੇ ਨੂੰ ਸਿਹਾਰੀ ਵਿਸਾਖੀ ਨਹੀਂ, ਲਾ ਲਾ ਕੇ ਵਿਸਾਖੀ ਨਹੀਂ। ਹਜ਼ੂਰ ਨੇ ਤੁਖਾਰੀ ਵੀ ਜਿਹੜਾ ਸ਼ਬਦ ਵਰਤਿਆ ਉਹ ਵੈਸਾਖੀ ਹੈ, ਬਾਵੇ ਦੇ ਉੱਤੇ ਦੁਲਾਵਾਂ ਲਾਈਆਂ ਨੇ, ਵੈਸਾਖੀ ਦਾ ਪੁਰਬ ਹੈ। ਸਾਹਿਬ ਕਿਰਪਾਲੂ ਜੀ ਨੇ ਬੜੀ ਮੇਰ ਕੀਤੀ, ਦੇਖੋ ਕਮਾਈ ਵਾਲੇ ਪਾਸੇ ਤੋਰਿਆ, ਸਿੱਖੀ ਖਾਈ ਕੇਵਲ ਕਮਾਣਾ। ਹਜ਼ੂਰ ਕਿਰਪਾਲੂ ਜੀ ਨੂੰ ਸੌ ਸਾਖੀ ਵਾਲੇ ਨੇ ਇੱਕ ਬਚਨ ਕਿਹਾ, ਕਿਵੇਂ ਬੜੇ ਕਮਾਲ ਦਾ ਕੀਰਤਨ ਹੋਇਆ, ਸੰਗਤ ਬੈਠੀ ਸੀ, ਭਾਵਨਾ ਵਾਲਿਆਂ ਨੇ ਸੁਣਿਆ, ਤੇ ਸੰਗਤ ਉੱਠਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਦਾਤਾ ਜੀ ਆਨੰਦ ਆ ਗਿਆ, ਰਬਾਬੀਆਂ ਨੇ ਕਮਾਲ ਕਰ ਦਿੱਤੀ। ਸਤਿਗੁਰੂ ਬੋਲੇ ਕੁਛ ਨੀ, ਖਾਮੋਸ਼ ਹੋ ਗਏ। ਉਹਨਾਂ ਫਿਰ ਕਿਆ ਕਹਿਣ ਲੱਗੇ, ਮਹਾਰਾਜ ਕਮਾਲ ਕਰ ਦਿੱਤੀ ਕਿ ਅੱਜ ਕੀਰਤਨ ਵਾਲੀ ਤਾਂ ਹੱਥ ਹੀ ਮੁਕਾ ਦਿੱਤੀ ਏ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਰਾਗ ਬੜਾ ਸੋਹਣਾ ਸੀ, ਕਥਾ ਵਿੱਚ ਖਿਆਲ ਬੜੇ ਚੰਗੇ ਸਨ, ਪਰ ਕਈ ਇਹਨਾਂ ਦੇ ਘਰ ਹੀ ਪਈ ਏ। ਕਈ ਆਪ ਸ਼ਬਦ ਸਮਝ ਜੀ ਨੂੰ ਕਸੀ ਜੀ ਨੂੰ ਸ਼ਬਦ ਵਰਤਨੇ, ਕਹਿਣ ਲੱਗੇ ਕਈ ਇਹਨਾਂ ਦੀ ਘਰ ਹੀ ਪਈ ਏ। ਸੰਗਤ ਹੈਰਾਨ ਹੋ ਗਈ, ਕੀਰਤਨ ਨਾਲ ਕਈ ਦਾ ਸੰਬੰਧ ਕੀ? ਕੋਈ ਰਾਗ ਦੀ ਗੱਲ ਕਰਦੇ, ਕਿਤੇ ਤਾਲ ਦੀ ਗੱਲ ਕਰਦੇ, ਕਿਤੇ ਸਰਗਮ ਦੀ ਗੱਲ ਕਰਦੇ, ਕਿਤੇ ਆਲਾਪ ਦੀ ਗੱਲ ਕਰਦੇ, ਕਿਸ ਥਾਤ ਵਿੱਚੋਂ ਰਾਗ ਨਿਕਲਿਆ ਉਹਦੀ ਗੱਲ ਕਰਦੇ, ਵੇਲੇ ਸਵੇਰ ਗਾਇਆ ਕਿ ਨਹੀਂ ਗਾਇਆ। ਫਿਰ ਹੱਸ ਕੇ ਕਹਿਣ ਲੱਗੇ, ਗਾਇਆ ਬੜਾ ਸੋਹਣਾ, ਪਰ ਕਈ ਇਹਨਾਂ ਦੀ ਘਰ ਹੀ ਹੈ। ਸੰਗਤ ਹੈਰਾਨ ਹੋ ਗਈ, ਮਹਾਰਾਜ ਇਹ ਮਾਜਰਾ ਕੀ ਏ? ਸਾਹਿਬ ਗੁਰੂ ਕਲਗੀਧਰ ਜੀ ਨੇ ਉੱਥੇ ਇੱਕ ਬਚਨ ਕਿਹਾ, ਜਿਹੜੀ ਮੈਂ ਬੇਨਤੀ ਹਜ਼ੂਰ ਦੇ ਸ਼ਬਦ ਨਾਲ ਮਿਲ ਕੇ ਕਰਨੀ ਚਾਹੁੰਦਾ। ਕਹਿਣ ਲੱਗੇ, ਕੋਈ ਜ਼ਿਮੀਦਾਰ ਖੇਤਾਂ ਨੂੰ ਪਾਣੀ ਲਾਈ ਬੈਠਾ ਸੀ ਖੂਹ ਦਾ, ਕਈ ਨੱਕੇ ਉੱਤੇ ਰੱਖ ਕੇ ਆ ਗਿਆ, ਵਾਪਸ ਆਇਆ ਖੇਤਾਂ ਵਿੱਚ ਤੇ ਕਹੀ ਮਿਲੀ ਨਹੀਂ। ਪਿੰਡ ਦੇ ਮੁਖੀਏ ਨੂੰ, ਪਿੰਡ ਦੇ ਸਰਪੰਚ ਨੂੰ ਜਾਂ ਜਿਹੜਾ ਆਗੂ ਸੀ ਉਹਨੂੰ ਕਿਹਾ, ਮੇਰੀ ਕਹੀ ਚੁੱਕੀ ਗਈ ਹੈ। ਉਹ ਕਹਿੰਦਾ, ਢੰਡੋਰਾ ਦਵਾ ਦਿੰਦੇ ਹਾਂ। ਉਹਨੇ ਪੂਰੇ ਪਿੰਡ ਵਿੱਚ ਢੰਡੋਰਚੀ ਨੂੰ ਦੇ ਕੇ ਪੈਸੇ, ਢੋਲ ਤੇ ਡਗਾ ਮਾਰ ਕੇ ਢੰਡੋਰਾ ਦਿੱਤਾ ਕਿ ਫਲਾਣੇ ਜ਼ਿਮੀਦਾਰ ਦੀ ਕਹੀ ਚੁੱਕੀ ਗਈ ਹੈ, ਜੇ ਕਿਸੇ ਨੇ ਚੁੱਕੀ ਹੈ ਚੁੱਪ ਕਰਕੇ ਉਸ ਨੱਕੇ ਉੱਤੇ ਵਾਪਸ ਰੱਖ ਆਵੇ। ਸਾਰੇ ਪਿੰਡ ਚ ਢੰਡੋਰਾ ਦਿੱਤਾ, ਮਿਲੀ ਕੋਈ ਨਾ, ਘਰ ਪੁਰਲੇ ਮਿਲੀ ਕੋਈ ਨਾ। ਇੱਕ ਸਿਆਣਾ ਕਹਿੰਦਾ, ਜਿਹੜਾ ਢੰਡੋਰਾ ਦਿੰਦਾ ਜੇ ਇਹਦਾ ਘਰ ਤਾਂ ਬੋਲੋ ਕਿਤੇ ਇਹਦੇ ਘਰ ਹੀ ਨਾ ਪਈ ਹੋਵੇ। ਕਹਿਣ ਲੱਗੇ, ਜਦੋਂ ਉਹਦੇ ਘਰ ਗਏ ਤੇ ਮੰਜੀ ਥੱਲੇ ਕਹੀ ਪਈ। ਕਹਿਣ ਲੱਗੇ, ਜਿਸ ਨੇ ਢੰਡੋਰਾ ਦਿੱਤਾ ਕਈ ਉਹਦੇ ਘਰ ਹੀ। ਸਤਿਗੁਰੂ ਇਹਦੇ ਅਰਥ ਕੀ? ਕਹਿਣ ਲੱਗੇ, ਜਿਸ ਗੱਲ ਦਾ ਢੰਡੋਰਾ ਪੈ ਉੱਚਾ ਦਿੰਦੇ ਨੇ, ਵੱਧ ਕਿਸਮਤੀ ਹੋਵੇ ਜਿਨ੍ਹਾਂ ਕਰਮਾਂ ਤੋਂ ਲੋਕਾਂ ਨੂੰ ਵਰਜਦੇ ਉਹਨੂੰ ਕਰਮ ਆਪ ਤੈਅ ਕਰਦੇ, ਕਈ ਇਹਨਾਂ ਦੇ ਘਰ ਹੀ ਹੈ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦਾ ਕਵਿਤ ਹੈ ਤੇ ਭਾਈ ਸਾਹਿਬ ਦੀਆਂ ਉਦਾਹਰਣਾਂ, ਉਹਨਾਂ ਦਾ ਕੋਈ ਜਵਾਬ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਖੂਣੀ ਭਾਈ ਸਾਹਿਬ ਆਏ ਬੈਠੇ ਨੇ, ਭਾਈ ਕੋਮਲ ਸਿੰਘ ਜੀ ਕੋਮਲ, ਮੈਨੂੰ ਪਤਾ ਪਹਿਲੀ ਵਾਰੀ ਕੈਨੇਡਾ ਮੈਂ ਗਿਆ ਉਦੋਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਕਰਦੇ ਸਨ। ਸਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਬੜੇ ਕਮਾਲ ਦੇ ਕਹੇ ਨੇ। ਉਹ ਕਹਿੰਦੇ ਨੇ ਕਿ ਉੱਚੀ ਗੱਲ ਕਰ ਲੈਣੀ, ਉੱਚੀ ਸਾਧ ਵਜਾ ਲੈਣਾ, ਉੱਚੀ ਰਾਗ ਅਲਾਪ ਲੈਣਾ, ਇਹਦਾ ਮਤਲਬ ਇਹ ਨਹੀਂ ਵੀ ਇਹ ਕਮਾਈ ਹੈ। ਉਹਨਾਂ ਉਦਾਹਰਨ ਪਹਿਲੀ ਦਿੱਤੀ ਸੀ। ਕਹਿਣ ਲੱਗੇ, ਕਦੀ ਤੱਕਿਓ ਕਿ ਮਾਲਾ ਜਦੋਂ ਕੋਈ ਬਣਾਉਂਦਾ ਹੈ ਨਾ, ਕਈ ਵਾਰੀ ਕੋਈ 27 ਮਣਕਿਆਂ ਦੀ, ਮੁਸਲਮਾਨਾਂ ਦੀ ਆਪਣੇ ਢੰਗ ਦੀ ਮੈਂ ਸੰਖੇਪ ਵਿਚਾਰ ਕਰਾਂ, ਕੋਈ 27 ਦੀ, ਕੋਈ 54 ਦੀ, ਕੋਈ 108 ਦੀ, ਭਾਵੇਂ ਕੋਈ ਸੂਤ ਦੇ ਮਣਕਿਆਂ ਦੀ ਮਾਲਾ ਬਣਾਏ, 108 ਮਣਕਿਆਂ ਤੋਂ ਉੱਤੇ ਇੱਕ ਸਭ ਤੋਂ ਵੱਡਾ ਮਣਕਾ ਹੁੰਦਾ ਜਿਹਨੂੰ ਮੇਰੂ ਮਣਕਾ ਕਹਿੰਦੇ, ਉਹਨੂੰ ਸਮੇਰੂ ਵੀ ਕਿਹਾ ਜਾਂਦਾ, ਮੇਰੂ ਮਣਕਾ ਵੀ ਕਹਿੰਦੇ, ਵੱਡਾ ਮਣਕਾ ਵੀ ਕਹਿੰਦੇ। ਭਾਈ ਸਾਹਿਬ ਕਹਿੰਦੇ ਨੇ, ਕਦੀ ਮਾਲਾ ਜਪਣ ਵਾਲਿਆਂ ਨੂੰ ਪੁੱਛਿਓ, ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ। ਕਹਿਣ ਲੱਗੇ, ਮਾਲਾ ਦੇ ਹਰ ਅੱਖਰ ਤੇ ਹਿੰਦੂ ਵੀਰ ਪਕੜ ਕੇ ਮਾਲਾ ਦੇ ਮਣਕੇ ਤੇ ਰਾਮ ਰਾਮ ਰਾਮ ਰਾਮ ਕਹੇਗਾ, 108 ਵਾਰੀ ਰਾਮ ਕਹੇਗਾ। ਸਿੱਖ ਜਿਹੜਾ ਉਹ ਪਕੜਦਾ ਸ਼ਬਦ ਵਾਹਿਗੁਰੂ ਵਰਤਦਾ, ਮਾਲਾ ਦਾ ਮਤਲਬ ਹੀ ਕੇਵਲ ਇੰਨਾ ਹੁੰਦਾ ਵੀ ਟੇਕ ਕੇ ਕਿਤੇ ਜਪਣ ਲੱਗ ਪਈਏ। ਭਾਵਾਂ ਕਿ ਸਤਿਗੁਰੂ ਨੇ ਰਚਨਾ ਨੂੰ ਵੀ ਮਾਲਾ ਕਿਹਾ, ਪਰ ਜਦੋਂ ਅਭਿਆਸ ਸ਼ੁਰੂ ਕਰੀਦਾ ਨਾ, 10 ਕੁ ਮਿੰਟਾਂ ਬਾਅਦ ਹੀ ਘੜੀ ਵੇਖ ਕੇ ਬਹਿੰਦਾ, ਕਿਤੇ ਅੱਧਾ ਘੰਟਾ ਤੇ ਨਹੀਂ ਹੋ ਗਿਆ, ਭੁਲੇਖੇ ਆ ਜਾਂਦਾ ਨਾ ਮਨ। ਜੇ ਪਤਾ ਵੀ ਮੈਂ 7-8 ਮਾਲਾ ਕਰਨੀਆਂ ਨੇ, ਫਿਰ ਬੈਠਾ ਰਹਿੰਦਾ। ਗੁਰਮੁਖੋ, ਏ ਫੋਰ ਐਪਲ ਦਾ ਮਤਲਬ ਕੇਵਲ ਇਹ ਅੱਖਰ ਚੇਤੇ ਕਰਾਉਣਾ ਹੈ ਸਾਰੀ ਜ਼ਿੰਦਗੀ, ਇਹ ਨਹੀਂ ਕਿ ਜਿੱਥੇ ਏ ਲਫ਼ਜ਼ ਆਵੇ PhD ਕਰਦੇ ਵੀ ਕਹਿ ਵੀ ਐਪਲ ਲੈ ਕੇ ਆਓ ਤਾਂ ਮੈਂ ਇਹ ਲਿਖਣਾ, ਸਿਰਫ ਸਮਝਾਉਣ ਵਾਸਤੇ। ਉਹ ਕਹਿਣ ਲੱਗੇ, ਮਾਲਾ ਦਾ ਹਰ ਮਣਕਾ ਉਹਦੇ ਤੇ ਰਾਮ ਜਾਂ ਵਾਹਿਗੁਰੂ ਕਿਹਾ ਜਾਂਦਾ ਹੈ, ਪਰ ਬਦਕਿਸਮਤੀ ਇਹ ਮੇਰੂ ਸਭ ਤੋਂ ਵੱਡਾ ਹੈ, ਪਰ ਮੇਰੂ ਕਦੀ ਮਾਲਾ ਦੀ ਗਿਣਤੀ ਵਿੱਚ ਨਹੀਂ ਆਉਂਦਾ। ਕਦੀ ਤੱਕਿਓ, ਮੇਰੂ ਕਦੀ ਗਿਣਤੀ ਵਿੱਚ ਨਹੀਂ ਆਇਆ, ਸਭ ਤੋਂ ਉੱਚਾ ਪਰ ਗਿਣਤੀ ਕੋਈ ਨਹੀਂ। ਕਹਿਣ ਲੱਗੇ, ਕਿਤੇ ਉੱਚੀਆਂ ਗੱਲਾਂ ਨਾ ਕਰੀ ਜਾਈ, ਮੇਰੂ ਸਭ ਤੋਂ ਉੱਚਾ ਤੇ ਵੱਡਾ ਮਣਕਾ ਹੁੰਦਾ, ਕਦੀ ਬਦਕਿਸਮਤ ਉੱਤੇ ਰਾਮ ਸ਼ਬਦ ਕਿਸੇ ਨੇ ਕਿਹਾ ਹੈ, ਵਾਹਿਗੁਰੂ ਕਿਹਾ ਹੀ ਨਹੀਂ, ਉੱਚਾ ਜ਼ਰੂਰ ਹੈ ਪਰ ਗਿਣਤੀ ਵਿੱਚ ਨਹੀਂ। ਭਾਈ ਸਾਹਿਬ ਨੇ ਦੂਜਾ ਵਚਨ ਕੀਤਾ, ਕਹਿਣ ਲੱਗੇ, ਸਿੰਬਲ ਦਾ ਰੁੱਖ ਵੀ ਬੜਾ ਉੱਚਾ ਹੀ, ਪਰ ਤੋਤੇ ਆਸ ਕਰਕੇ ਆਉਂਦੇ ਨੇ, ਨਿਰਾਸ਼ਤਾ ਲੈ ਕੇ ਜਾਂਦੇ ਨੇ। ਕਿਤੇ ਸਿੰਬਲ ਦੀ ਰੁੱਖ ਦੀ ਤਰ੍ਹਾਂ ਤੇਰੀ ਉੱਚੇ ਖਿਆਲ ਨਾ ਹੋਣ, ਪਰ ਜਦੋਂ ਕੋਈ ਆਸ ਕਰਕੇ ਆਵੇ ਮੈਨੂੰ ਪਰਮਾਰਥ ਦੀ ਸੇਧ ਮਿਲੇਗੀ, ਤੇਰੇ ਜੀਵਨ ਨੂੰ ਦੇਖ ਕੇ ਤੋਤਿਆਂ ਦੀ ਤਰ੍ਹਾਂ ਨਿਰਾਸ਼ ਨਾ ਚਲਾ ਜਾ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ, ਕਾਂ, ਕਬੂਤਰ, ਤੋਤਾ, ਵੈਸੇ ਤੇ ਸਾਹਿਤ ਵਿੱਚ ਗਰੜ ਦੀ ਉਡਾਰੀ ਸਭ ਤੋਂ ਲੰਮੀ ਮੰਨੀ। ਭਾਈ ਸਾਹਿਬ ਹੋਰਾਂ ਨੇ ਗਰੜ ਨੂੰ ਮਨ ਤੋਂ ਮਨ ਨਾਲ ਤੁਲਨਾ ਦੇ ਕੇ ਫਿਰ ਨਾਲ ਕਿਹਾ ਵੀ ਜਿਹੜਾ ਮਨ ਹੈ ਨਾ ਉਹਦੇ ਸਾਹਮਣੇ ਗਰੜ ਦੀ ਉਡਾਰੀ ਵੀ ਕੁਛ ਨਹੀਂ। ਭਾਈ ਸਾਹਿਬ ਦੇ ਬਚਨ ਆਉਂਦੇ ਨੇ, ਉਹ ਕਹਿਣ ਲੱਗੇ ਖੱਗ ਪਤ ਪਰਬਲ ਪਰਾਕਰਮੀ ਪਰਮਾਂਤ ਚਤੁਰ ਚੰਪਲਾ ਚਚਲ ਹੈ। ਕਹਿੰਦੇ ਨੇ ਉਹ ਇੰਨਾ ਚੰਚਲ ਹੈ ਕਿ ਚਾਰ ਮੁਖੀ ਜਿਹੜਾ ਗਰੁੜ ਹੈ ਨਾ, ਮਨ ਚਾਰ ਮੁਖੀ ਹੈ, ਇਹ ਗਰੁੜ ਨਾਲੋਂ ਵੀ ਤੇਜ ਭੱਜਦਾ। ਉਹ ਕਹਿੰਦੇ ਨੇ ਸਭ ਤੋਂ ਉੱਚੀ ਉਡਾਰੀ ਮਾਰਦੀ ਪਈ ਹੈ ਇਹਨਾਂ ਪੰਛੀਆਂ ਵਿੱਚੋਂ ਇਲ। ਕਹਿੰਦੇ ਨੇ ਇਲ ਦੀ ਉੱਚੀ ਉਡਾਰੀ ਦਾ ਮਤਲਬ ਇਹ ਨਹੀਂ ਇਹਦਾ ਜੀਵਨ ਉੱਚਾ ਹੋ ਗਿਆ। ਉਹ ਕਹਿਣ ਲੱਗੇ ਸਭ ਤੋਂ ਉੱਚੇ ਸਿਖਰ ਤੇ ਘੁੰਮਦੀ ਪਈ ਹੈ ਉਡਾਰੀ ਮਾਰਦੀ ਏ, ਪਰ ਵੱਧ ਕਿਸਮਤੀ ਏ ਇੰਨੀ ਉੱਚੀ ਉੱਡਣ ਵਾਲੀ ਤੇ ਇੰਨੀ ਤੇਜ ਨਜ਼ਰ ਰੱਖਣ ਵਾਲੀ ਧਰਤੀ ਤੇ ਜਦੋਂ ਪਿੰਜਰ ਦੇਖਦੀ ਏ ਉਹ ਇੱਕੋ ਦਮ ਥੱਲੇ ਉੱਤਰ ਆ ਕੇ ਪਿੰਜਰ ਨੂੰ ਚੂੰਡ ਕੇ ਖਾਣਾ ਸ਼ੁਰੂ ਕਰ ਦਿੰਦੀ ਏ। ਉਡਾਰੀ ਉੱਚੀ ਹੈ ਪਰ ਬਿਰਤੀ ਬੜੀ ਨੇਜ ਹੈ, ਨਜ਼ਰ ਤੇਜ ਹੈ ਪਰ ਅੰਦਰ ਦਾ ਜੀਵਨ ਬੜਾ ਨਿਗ ਰਿਹਾ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਬਡਾਈ ਕਹਿ, ਜੈਸੇ ਬਿਰਖਨ ਵਿਖੈ ਪੇਖੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਕਹਿਣ ਲੱਗੇ ਜੈਸੇ ਚੀਲ ਪੰਛੀਅਨ ਮੈਂ ਉਡਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ। ਅਖੀਰ ਤੇ ਕਹਿੰਦੇ ਨੇ ਗਾਇਬ ਹੋ ਵਜਾਇਬ ਹੋ ਸੁਣਾਏ ਬੋ ਨਾ ਕਛੂ ਤੈਸੇ, ਤਿੰਨ ਸ਼ਬਦ ਵਰਤੇ, ਤੂੰ ਗਾ ਲੈ ਤੂੰ ਵਜਾ ਲੈ ਤੂੰ ਸੁਣਾ ਲੈ, ਗਾਇਬੋ ਵਜਾਇਬੋ ਸੁਣਾਏਬੋ ਨਾ ਕਛੂ ਤੈਸੈ, ਗੁਰੂ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਗੁਰੂ ਦੇ ਸ਼ਬਦ ਨੂੰ ਕਮਾਨ ਤੋਂ ਬਿਨਾ ਸਾਹਿਬ ਕਹਿਣ ਲੱਗੇ ਔਰ ਕਹਾਂ ਉਪਦੇਸ਼ਤ ਹੈ ਪਸ਼। ਕਹਿੰਦੇ ਨੇ ਮੂਰਖਾਂ ਦੂਜਿਆਂ ਨੂੰ ਉਪਦੇਸ਼ ਕਿਆ ਦੇਣਾ, ਤੋਏ ਪ੍ਰਬੋਧ ਨਾ ਲਾਗੈ, ਕਦੀ ਆਪਣੇ ਕਹਿ ਨੂੰ ਕਮਾ। ਇੱਕ ਬੇਨਤੀ ਹੋਰ ਕਰਕੇ ਅੱਗੇ ਤੁਰਨਾ, ਸਤਿਗੁਰੂ ਨੇ ਹਰ ਗੱਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦਿੱਤਾ। ਦੇਖੋ ਆਹ ਜਿਹੜਾ ਸਾਲ ਆ ਰਿਹਾ ਨਾ, ਇਹ ਗੁਰਬਾਣੀ ਤੇ ਕੁਰਬਾਨੀ ਦਾ ਸੁਮੇਲ ਹੈ ਤੇ ਜਿੰਨੀ ਦੇਰ ਤੱਕ ਸੰਸਾਰ ਤੇ ਆ ਈਸਵੀ ਸੰਨ ਚੱਲਦਾ ਰਹੇਗਾ ਨਾ, ਤੇ ਜਦੋਂ ਵੀ ਸਦੀ ਦਾ ਚਾਰ ਸੰਨ ਆਏ ਕਰੇਗਾ ਤੇ ਸਿੱਖ ਇਸ ਗੱਲ ਨੂੰ ਚੇਤੇ ਰੱਖੇਗਾ ਕਿ ਇਸ ਸਾਲ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਇਹ ਸਾਲ ਗੁਰੂ ਦੇ ਚਾਰ ਸਾਹਿਬਜ਼ਾਦੇ ਤਿੰਨ ਪਿਆਰੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ। ਦੇਖੋ ਸਾਹਿਬਜ਼ਾਦਿਆਂ ਤੇ ਮਾਣ ਹੀ, ਪਰ ਕਦੀ ਇਹ ਨਾ ਭੁੱਲੀਏ ਜਿਹੜਾ ਵੈਸਾਖੀ ਦਾ ਪੁਰਬ ਮਨਾਨੇ ਪਿਆ ਦਸੰਬਰ 1704 ਸੀ, ਜਦੋਂ ਪੰਜਾਂ ਵਿੱਚੋਂ ਤਿੰਨਾਂ ਪਿਆਰਿਆਂ ਨੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਪਿਆਰੇ ਭਾਈ ਮੋਹਕਮ ਸਿੰਘ ਗੁਰੂ ਕਲਗੀਧਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸੇ ਸਾਲ ਪ੍ਰਕਾਸ਼ ਹੈ, ਇਸੇ ਸਾਲ ਸ਼ਹਾਦਤ ਹੈ। ਤੇ ਮੈਂ ਇਹਨੂੰ ਇਸ ਸ਼ਬਦ ਨਾਲ ਲੈਣਾ ਹੁੰਦਾ ਕਿ ਗੁਰਬਾਣੀ ਸਿੱਖੀ ਦੀ ਬੁਨਿਆਦ ਹੈ ਤੇ ਸ਼ਹਾਦਤ ਸਿੱਖੀ ਦਾ ਕਲਸ਼ ਹੈ। ਸ਼ਹਾਦਤ ਸਿੱਖੀ ਦਾ ਉੱਪਰ ਵਾਲਾ ਸ਼ਿਖਰ ਹੈ। ਸਾਹਿਬ ਕਿਰਪਾਲੂ ਜੀ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜਦੋਂ ਪਕਵਾਨ ਤਿਆਰ ਕਰੀਦਾ ਨਾ, ਰਸੋਈ ਵਿੱਚ ਮਾਈ ਬੀਬੀਆਂ ਤਿਆਰ ਕਰਦੀਆਂ ਨੇ ਭੋਜਨ, ਤੇ ਕੜਛੀ ਸਲੂਣੇ ਪਦਾਰਥਾਂ ਵਿੱਚ ਵੀ ਜਾਂਦੀ, ਕੜਛੀ ਮਿੱਠੇ ਪਦਾਰਥਾਂ ਵਿੱਚ ਵੀ ਘੁੰਮਦੀ, ਕੜਛੀ ਖੱਟ ਰਸੇ ਪਦਾਰਥਾਂ ਵਿੱਚ ਵੀ ਜਾਂਦੀ ਹੈ। ਪਰ ਹਕੀਕਤ ਇਹ ਕਿ ਕਈ ਸਾਲ ਕੜਛੀ ਭਾਂਡਿਆਂ ਵਿੱਚ ਤੇ ਪਦਾਰਥਾਂ ਵਿੱਚ ਘੁੰਮਦੀ ਰਹਿ, ਪਰ ਜੇ ਉਹਨੂੰ ਪੁੱਛੋ ਨਾ ਵੀ ਅੱਜ ਜਿਹੜਾ ਭੋਜਨ ਤਿਆਰ ਕੀਤਾ ਸਵਾਦ ਕਿਹੋ ਜਿਹਾ, ਉਹ ਕਹੇਗੀ ਮੈਂ ਪਰੋਸ ਸਕਦੀ ਹਾਂ ਬਣਾ ਸਕਦੀ ਹਾਂ, ਪਰ ਸਵਾਦ ਨਾ ਮੈਨੂੰ ਪੁੱਛੀ, ਮੈਨੂੰ ਸਵਾਦ ਲੈਣ ਦੀ ਜਾਚ ਹੀ ਕੋਈ ਨਹੀਂ। ਕਹਿਣ ਲੱਗੇ ਕਿਤੇ ਦੁਨੀਆਂ ਨੂੰ ਉਪਦੇਸ਼ ਦੇ ਕੇ ਭੋਜਨ ਨਾ ਪਰੋਸ ਕੇ ਦਿੰਦਾ ਰਹੀ, ਕੜਛੀ ਦੀ ਤਰ੍ਹਾਂ ਲੋਕਾਂ ਲਈ ਪ੍ਰਮਾਣ ਇਕੱਠੇ ਹੋ ਜਾਣ ਤੇ ਆਪਣੀ ਜ਼ਿੰਦਗੀ ਵਿੱਚ ਸਵਾਦ ਹੀ ਕਦੀ ਨਾ ਚੱਖਿਆ ਹੋਵੇ। ਕਹਿਣ ਲੱਗੇ ਕੜਛੀਆਂ ਫੇਰਨ ਸਵਾਉ ਨਾ ਜਾਣਨ, ਸੁਣੀਆਂ ਸੇ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ, ਔਰਨ ਕਾਂ ਉਪਦੇਸ਼ ਤਹਿ ਪਸ਼, ਤੋਏ ਪ੍ਰਬੋਧ ਨਾ ਲਾਗੂ। ਪਹਿਲੀ ਗੱਲ ਰਹਿਤ ਕਮਾ। ਹੁਣ ਅਸੀਂ ਇੱਕ ਸ਼ਬਦ ਕਹਿੰਦੇ ਹਾਂ ਵੀ ਅਸੀਂ ਬਾਕੀ ਸਾਡੇ ਸਾਰੇ ਅਸੂਲ ਕਾਇਮ ਨੇ, ਪਰ ਮੈਂ ਅੰਮ੍ਰਿਤ ਨਹੀਂ ਛਕਿਆ, ਬਾਕੀ ਮੇਰੀ ਰਹਿਤ ਪੂਰੀ ਏ। ਭਾਈ ਦੇਸਾ ਸਿੰਘ ਜੀ ਨੂੰ ਪੁੱਛਿਓ, ਉਹ ਕਹਿਣ ਲੱਗੇ ਸਿੱਖੀ ਦੀ ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ। ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੈ, ਪ੍ਰਥਮ ਰਹਿਤ ਪਹਿਲੀ ਰਹਿਤ ਜੇ ਤੇ ਖੰਡੇ ਬਾਟੇ ਦੀ ਤੂੰ ਪੌਲ ਛਕੇ। ਸਾਹਿਬ ਕਿਰਪਾਲੂ ਕਹਿੰਦੇ ਨੇ ਉਸ ਰਹਿਤ ਨੂੰ ਰੱਖੇਗਾ ਨਾ, ਫਿਰ ਰਹਿਤ ਰਹਿਤ ਰਹਿ ਜਾਏ ਵਕਾਰਾਂ, ਰਹਿਤ ਰੱਖਦਿਆਂ ਰੱਖਦਿਆਂ ਇੱਕ ਦਿਨ ਵਕਾਰ ਤੈਨੂੰ ਛੱਡ ਜਾਣਗੇ। ਇਹ ਵੈਸੇ ਵੱਖਰਾ ਵਿਸ਼ਾ ਹੈ ਕਿ ਰਹਿਤ ਕੀ ਹੈ, ਰਹਿਤ ਕਿਉਂ ਧਾਰਨ ਕਰਨੀ ਹੈ, ਰਹਿਤ ਤੋਂ ਬਿਨਾਂ ਜ਼ਿੰਦਗੀ ਕਿਵੇਂ ਨਿਰਭਲ ਹੈ, ਅਗਲੇ ਦਿਨਾਂ ਵਿੱਚ ਅਰਜ ਕਰਾਂਗਾ। ਕਹਿਣ ਲੱਗੇ, ਸਿੰਚਿਤ ਕਹਾਂ ਪਰ ਬਿਖਿਅਨ ਕਹੇ, ਕਬੂ ਬਿਖੈ ਰਸ ਤਿਆਗੋ। ਕਹਿੰਦੇ ਸਾਰੀ ਜ਼ਿੰਦਗੀ ਵਕਾਰਾਂ ਨੂੰ, ਜ਼ਹਿਰ ਨੂੰ ਸਿੰਜਣਾ ਪਿਆ। ਕਦੀ ਇਹਨਾਂ ਵਕਾਰਾਂ ਦੇ ਰਸ ਤੋਂ ਉੱਪਰ ਉੱਠ, ਕਦੀ ਬਿਖ ਰਸ ਤੋਂ ਉੱਪਰ ਉੱਠ, ਤੇ ਬਿਖ ਸ਼ਬਦ ਇਹਨਾਂ ਨੂੰ ਕਿਉਂ ਵਰਤੇ। ਪਿਛਲੀ ਵਾਰੀ ਸ਼ਾਇਦ ਅਰਜ ਕੀਤੀ ਸੀ, ਵਕਾਰਾਂ ਨੂੰ ਵਿਸ਼ ਵੀ ਕਹਿੰਦੇ। ਵਿਸ਼ ਦਾ ਅਖਰੀ ਅਰਥ ਹੁੰਦਾ ਹੈ ਜ਼ਹਿਰ, ਬਿਖ ਵੀ ਸ਼ਬਦ ਦਾ ਅਰਥ ਹੈ ਜ਼ਹਿਰ। ਦੇਖੋ, ਆਮ ਬੰਦਾ ਜ਼ਹਿਰ ਪੀਂਦਾ ਤੇ ਅਸਰ ਕਰਦੀ ਹੈ, ਪਰ ਇਹਨਾਂ ਨੂੰ ਚਿਤਵਨ ਨਾਲ ਹੀ ਜ਼ਹਿਰ ਅਸਰ ਕਰ ਜਾਂਦੀ। ਕਾਮਣੀ ਦੀ ਚਿਤਵਨੀ ਹੀ ਕਾਮ ਨੂੰ ਜਨਮ ਦਿੰਦੀ ਹੈ, ਧਨ ਦਾ ਚਿਤਵਨਾ ਹੀ ਲੋਭ ਨੂੰ ਜਨਮ ਦਿੰਦਾ ਹੈ, ਵੈਰੀ ਦੀ ਚਿਤਵਨੀ ਬੰਦੇ ਦੇ ਕ੍ਰੋਧ ਨੂੰ ਜਨਮ ਦਿੰਦੀ। ਇਹ ਉਹ ਜ਼ਹਿਰ ਨੇ ਕਿ ਜਿਹੜੇ ਪੀਣ ਨਾਲ ਨਹੀਂ, ਚਿਤਵਨ ਦੇ ਨਾਲ ਹੀ ਅਸਰ ਕਰ ਦਿੰਦੇ ਨੇ। ਦੂਜੇ ਭਾਂਡੇ ਵਿੱਚ ਜ਼ਹਿਰ ਪਾਓ, ਭਾਂਡੇ ਦਾ ਕੁਝ ਨਹੀਂ ਵਿਗੜਦਾ, ਪੀਣ ਵਾਲੇ ਦਾ ਵਿਗੜਦਾ ਹੈ। ਪਰ ਸੱਚ ਜਾਣੋ, ਸਰੀਰ ਭਾਂਡੇ ਵਿੱਚ ਪਿਆ ਹੋਇਆ ਹੀ ਜ਼ਹਿਰ ਅਸਰ ਕਰ ਜਾਂਦਾ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਸਾਰੀ ਜ਼ਿੰਦਗੀ ਜ਼ਹਿਰ ਵਿਕਾਰਾਂ ਦਾ ਖਿੰਚਣਾ ਪਿਆ, ਕਦੀ ਇਹਨਾਂ ਨੂੰ ਤਿਆਗ। ਕੇਵਲ ਕਰਮ ਭਰਮ ਸੇ ਚੀਨੋ, ਜਿਹੜੇ ਤੂੰ ਆ ਭਰਮ ਵਿੱਚ ਪਿਆ ਨਾ ਕਿ ਮੈਂ ਸ਼ੁਭ ਬੜੇ ਕਰਮ ਕਰਨਾ, ਨਾਮ ਦੀ ਕੀ ਲੋੜ ਹੈ। ਕਹਿਣ ਲੱਗੇ, ਇਸ ਭੁਲੇਖੇ ਨੂੰ ਕਰ ਦੇਈ, ਨਾਮ ਤੋਂ ਬਿਨਾਂ ਕਰਮ ਕੋਈ ਵੀ ਸ਼ੁਭ ਨਹੀਂ। ਮਹਾਰਾਜ ਕਿਵੇਂ? ਕਹਿਣ ਲੱਗੇ, ਅਵਰ ਕਰਤੂਤ ਸਗਲੀ ਜਮ ਜਾਣੈ, ਗੋਬਿੰਦ ਭਜਨ ਬਿਨ ਤਿਲ ਨੀ ਮਾਨੈ। ਅਵਰ ਕਾਜ, ਕੰਮ ਤੇ ਦੂਜੇ ਵੀ ਹੈਣ, ਅਵਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕਹਿਣ ਲੱਗੇ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਜਿਹੜੇ ਕਰਮ ਤੈਨੂੰ ਭਰਮ ਵਿੱਚ ਪਾਉਂਦੇ ਨੇ, ਉਹਨਾਂ ਨੂੰ ਤਿਆਗ ਦੇ ਤੇ ਕਰਮ ਕੀ ਕਰ, ਧਰਮ ਕਰਮ। ਉਹ ਕਰਮ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ। ਪਿਆਰਿਓ, ਇੱਥੇ ਸ਼ਬਦ ਧਰਮ ਕਰਮ ਵਰਤਿਆ, ਕਰਮ ਧਰਮ ਨਹੀਂ। ਇਹਦਾ ਮਤਲਬ ਕਿ ਕਰਮ ਉਹ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ, ਤੇ ਜਿੱਥੇ ਪਹਿਲਾ ਕਰਮ ਆ ਜਾਏ ਧਰਮ ਨਾ ਰਹਿ। ਉਹਨੂੰ ਸਾਹਿਬ ਕਹਿਣ ਲੱਗੇ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁੱਟੈ। ਧਰਮ ਦੇ ਥੱਲੇ ਕੀਤਾ ਹੋਇਆ ਕਰਮ ਉਹ ਪਖੰਡ ਨਹੀਂ ਹੋ ਸਕਦਾ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ ਕਿ ਪਿਆਰੇ, ਜਾਂ ਤੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਸੰਚਿਤ ਕਰ ਲੈ, ਤੇ ਪਰਮ ਪਾਪ, ਸਿੱਖ ਲਈ ਸਭ ਤੋਂ ਵੱਡਾ ਪਰਮ ਪਾਪ ਹੀ ਇਹ ਬੱਜਰ ਕਰੈਤਾ ਨੂੰ ਤਿਆਗ ਦੇ। ਇਹ ਤੋਂ ਵੱਡਾ ਪਾਪ ਕੀ? ਸਾਹਿਬ ਕਹਿੰਦੇ ਨੇ, ਇਹਨਾਂ ਨੂੰ ਤਿਆਗ ਕੇ ਨਾਮ ਦੇ ਪਿਆਰ ਵਿੱਚ ਜੁੜ ਜਾ, ਨਾਮ ਨੂੰ ਸੰਚਿਤ ਕਰ। ਜਿੱਥੇ ਦੁਨੀਆਂ ਵਿੱਚ ਇੰਨਾ ਕੁਝ ਸੰਚਿਤ ਕੀਤਾ ਨਾ, ਉੱਥੇ ਆਪਣੀ ਜ਼ਿੰਦਗੀ ਵਿੱਚ ਨਾਮ ਇਕੱਤਰ ਕਰ ਦੇ। ਪਿਆਰਿਓ, ਨਾਮ ਤੋਂ ਬਿਨਾਂ ਉਸ ਦਰ ਤੇ ਕੀਮਤ ਕੋਈ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ, ਜੇ ਇਕੱਠਿਆਂ ਕਰ ਸਕਣਾ ਤੇ ਪਿਆਰੇ, ਕੁਦਰਤ ਕੀਮ ਨਾ ਜਾਣੀ ਹੈ, ਦੇਖ ਸਾਈਂ ਦੇ ਚਰਨਾਂ ਨਾਲ ਜੁੜੀ। ਕਹਿਣ ਲੱਗੇ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਂ। ਤੇ ਸੰਚਿਤ ਕਰਨੀ ਮਨ ਕਰ ਬੈਲ, ਸੁਰਤ ਕਰ ਪੈਂਡਾ, ਗਿਆਨ ਗੋਣ ਪਰ ਡਾਰੀ। ਜੇ ਸਿਮਤ ਕਰਨੀ ਤੇ ਆਪਣੇ ਅੰਦਰ ਨਾਮ ਨੂੰ ਇਕੱਤਰ ਕਰ ਲੈ। ਸਾਹਿਬ ਕਹਿਣ ਲੱਗੇ ਕਿ ਪਿਆਰਿਆ, ਦੇਖ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਜਾਂ ਤੇ ਦੁੱਖ ਪਾਪ ਨਾ ਭੇਟੈ, ਜੇ ਰਹਿਤ ਕਮਾਏਗਾ ਨਾਮ ਜਪੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ। ਕਾਲ ਜਾਲ ਤੇ ਤਾਗੋ, ਇਸ ਜਿਹੜਾ ਕਾਲ ਦਾ ਤੈਨੂੰ ਜਾਲ ਮੌਤ ਦਾ ਡਰਾਂਦਾ ਪਿਆ ਨਾ, ਇਹਦੇ ਤੋਂ ਵੀ ਉੱਪਰ ਉੱਠ ਜਾਏਗਾ। ਜੋ ਸੁਖ ਚਾਹੈ ਸਦਾ ਸਬਨ ਕਹੋ, ਤਉ ਹਰ ਕੇ ਰਸ ਪਾਗੋ। ਜੇ ਸਾਰਿਆਂ ਦਾ ਭਲਾ ਮੰਗਣਾ ਚਾਹੁੰਦਾ ਨਾ, ਸਭ ਦਾ ਸੁਖ ਮੰਗਣਾ ਚਾਹੁੰਦਾ, ਤੇ ਨਾਮ ਰਸ ਵਿੱਚ ਜੁੜੀ, ਜੇ ਤੇਰਾ ਆਪਣਾ ਭਲਾ ਹੋ ਜਾਏਗਾ ਤੇ ਲੋਕਾਂ ਦਾ ਵੀ ਹੋ ਜਾਏਗਾ। ਜੇ ਆਪਣਾ ਹੀ ਭਲਾ ਨਹੀਂ ਹੋਇਆ, ਆਪਣੇ ਭਲੇ ਦਾ ਮਤਲਬ ਇਹ ਪਦਾਰਥ ਨਹੀਂ, ਆਪਣੀ ਜ਼ਿੰਦਗੀ ਤਾਂ ਖਤਮ ਹੋ ਗਈ। ਤੇ ਸਾਡੇ ਪਿੰਡਾਂ ਵਿੱਚ ਇੱਕ ਦਿੰਦੇ ਹੁੰਦੇ ਸਨ ਉਦਾਹਰਣ, ਆਪ ਰੁੜੀ ਜਾਂਦੀ ਤੇ ਲੋਕਾਂ ਨੂੰ ਮਤਾਂ ਲੈ। ਜੇ ਆਪ ਕਿਨਾਰੇ ਲੱਗ ਗਏ ਹੋ ਨਾ, ਕਿਸੇ ਰੁੜੇ ਨੂੰ ਵੀ ਕਿਨਾਰੇ ਲਾ ਲੈਗਾ। ਜੇ ਆਪ ਰੁੜ ਗਏ ਪਿਆਰਿਆ, ਜਿਹੜਾ ਤੇਰਾ ਹੱਥ ਪੜੇਗਾ ਉਹ ਕਿਨਾਰੇ ਤੋਂ ਵੀ ਰੁੜੇਗਾ। ਸਤਿਗੁਰੂ ਮਿਹਰ ਕਰੇ, ਸਾਨੂੰ ਸਮਰਥ ਬਖਸ਼ੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਅਗਲੇ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਾਂਗੇ, ਕਿਉਂਕਿ ਭਾਵੇਂ ਬਾਣੀ ਇਹ ਕੁਛ ਮਹਿੰਗੀ ਹੈ ਕਿ ਕੋਈ ਸੱਜਣ ਰੋਜ਼ੇ ਦਾ ਪਾਠ ਕਰਦੇ ਵੀ ਨਹੀਂ, ਪਰ ਫਿਰ ਵੀ ਯਤਨ ਕਰਾਂਗਾ ਕਿ ਸ਼ਬਦ ਦਾ ਕੇਵਲ ਸੰਖੇਪ ਜਿਹਾ ਭਾਵ ਲੈ ਕੇ, ਖਾਸ ਕਰਕੇ ਵੈਸਾਖੀ ਦੇ ਪੁਰਬ ਨਾਲ ਸੰਬੰਧਿਤ ਆਪ ਨਾਲ ਵਿਚਾਰਾਂ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹਿਲਾ ਪਹਿਲਾ
1: ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਦਾ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੁੱਜੇ ਸਭ ਪਾਓ ਵੱਡੀ ਵਡਿਆਈ ਜਾ ਪੁੱਛਣਾ ਦਾ ਤੇ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਈ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਬਿਨਾਸ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਆਖਣਾ ਜਾਪੇ ਜੇ ਕਿਸੇ ਆਣੇ ਰਾਸ
0: ਨਾਨਕ

0: ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰੇ ਜਨ ਬਿਸਮਾਦ ਪਾਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਡਾਣੀ ਬਿਸਮਾਦ ਤਾਤੀ ਬਿਸਮਾਦ ਖਾਣੀ ਬਿਸਮਾਦ ਸਾਧ ਲਗੇ ਪੁਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਪੁਸ ਬਿਸਮਾਦ ਭੋਗ ਬਿਸਮਾਦ ਸਿਸ਼ਟ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿਧਾਨ ਰਿਹਾ ਬਿਸਮਾਦ ਨਾਨਕਾ ਬੁੱਝਣ ਪੂਰੇ ਭਾਵ ਮੁਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪੌਸ ਪਸਾਰ ਕੁਦਰਤ ਪਾਤਾਲੀਆ ਕਾਸੀ ਕੁਦਰਤ ਸਰਵ ਕਾਜ ਕੁਦਰਤ ਵੇਦ ਪ੍ਰਾਣ ਕਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਵ ਮਾਨ ਕੁਦਰਤ ਪੌਣ ਪਾਣੀ ਵੈ ਸੰਤਰ ਕੁਦਰਤ

ਪਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਤਨ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਸੋਹ ਕਰੋੜੀ ਚਲਤ ਨਯੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਣੀ ਆਕਾਸ਼ ਪੈ ਵਿੱਚ ਜੋਤ ਮਹਾ

0: ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸਦ ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ।
1: ਅਸਾ ਮਹੱਲਾ ਚੌਥਾ ਗੁਰਮੁਖ।

ਹਨ। ਸੇਵਕ ਸੇਵਿਆ ਕਰਮ ਚੜਾਓ, ਪਿੰਡੀ ਰਹਿਣਗੇ ਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲਵਾ ਰੋਲੇ ਬਹੁਤ ਅਨੰਤ। ਲਾਟੂ ਮਦਾਨੀਆ ਨਗਾ, ਪੰਖੀ ਪਾਉਂਦਿਆਂ ਲੈਣ ਸਾ। ਸੂਹੇ ਚੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤਰ ਅੰਤ। ਬੰਧਨ ਬੰਦ ਪਵਾਏ ਸੋਏ, ਪਿਆ ਕਿਰਤਨ ਚ ਸਭ ਕੋਏ।

0: ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸਚਿਆਰ ਕੂੜਿਆਰ ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੇ ਹਾਂ ਵਿੱਚ ਭਰੀਏ ਹਾਂ ਵਿੱਚ ਧੋਵੇ ਹਾਂ ਵਿੱਚ ਜਾਤੀ ਜਿੰਸੀ ਖੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਮਾਇਆ ਹਾਂ ਵਿੱਚ ਮੂਰਖ ਮੋਖ ਮੁਕਤੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤ ਉਪਾਇਆ ਹਾਂ ਮੈਂ ਦੂਜੈ ਤਾਂ ਦਰ ਸੁਜੈ ਗਿਆਨ ਬਹੁਣਾ ਕਥਕ ਸੁਜੈ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖਾ ਤਿਹਾ ਵੇਖੋ ਮੁਹੱਲਾ ਦੂਜਾ
1: ਹੋ ਮੈਂ ਇਹੋ ਜਾਤ ਹੈ ਹੋ ਮੈਂ ਕਰਮ ਕਮਾਏ ਹੋ ਮੈਂ ਇਹੀ

ਚੰਗੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿ ਜੋ ਬੇਬਾਨ ਲੱਖ ਸੂਰਤਮ ਸੰਗਰਾਮ ਰਣਮਾ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਹੈ ਕਰਨਾ।

ਰੂੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਤਤ ਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿਰ ਦੇ ਸੱਚ ਵਸਾਇਆ ਮੂਰਖ ਸੱਚ

ਮਹਿਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜਿੱਤੇ ਵਰਸ ਵਰਸ

ਬਿਗੁਰਤਾ ਕਉ ਜਾਗੇ ਗੁਰਬਨ ਸੁਤਾ। ਪੱਗ ਪੇ ਤਾਣਾ ਆਪਣਾ ਕੀਆ ਕਮਾਣਾ, ਵਲ ਮਲ ਖਾਈ ਸਰਸ਼ਾਈ ਪਾਈ, ਮੂਰਖਾਂ ਦੇ ਪਤ ਗਵਾਈ, ਬਣਦਾਵੇ ਕਿਸ ਖਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਦਰ ਜਾਣੇ ਫਿਰ ਪਛਤਾਣੀ, ਸਤਿਗੁਰ ਬੇਟੇ ਸੋ ਸੁਖ ਪਾਈ।

ਕੂੜ ਮੀਆਂ ਕੁੜ ਵੀ ਖੱਪ ਹੋਏ ਖਾਰ ਕੂੜ ਕੁੜੇ ਨਹੀਂ ਲੱਗਾ ਵਿਸਰਿਆ ਕਰਤਾਰ ਜਿਸ ਨਾਲ ਕੀਚਾ ਦੋਸਤੀ ਸਭ ਜੋ ਚਰਨਹਾਰ ਕੂੜ ਮਿੱਠਾ ਕੂੜ ਮੈਂ ਆਖੇ ਕੂੜ ਡੋਬੇ ਪੂਰ

ਲਾਲਚ ਛੱਡੀ ਹੈ, ਹੋਏ ਇੱਕ ਮਨ ਲਖ ਧਿਆਈ ਹੈ। ਫਲ ਤੇ ਵੇਹੋ ਪਾਈ ਹੈ, ਜੇ ਵੇਹੀ ਕਰ ਕਮਾਈ ਹੈ, ਜੇ ਹੋਵੇ ਪੂਰਵ ਲਿਖਿਆ ਤਾਂ ਤੂੰ ਵਿਰਤਨਾਂ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ

ਸੱਚ ਕਾਲ ਕੁੜ ਵਰਤਿਆ ਕਲ ਕਲ ਬੇਤਾਲ ਦਿਓ ਵਿਦ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੈ ਦੁੱਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਸਹਿਬ ਚ ਕੁੰਭ ਚੜਾਈਏ।

ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਕਸਮ ਤੇ ਆਇਆ ਇਹਨਾਂ ਜਨਤਾ ਕਾ ਬਸ ਕਿਸ਼ਨਾ ਹੀ ਤੁਧ ਵੇਖ ਜਗ ਤੋਂ ਪਾਇਆ ਇੱਕ ਨਾ ਨੂੰ ਤੂੰ ਮਿਲ ਲੈ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਸ ਤੁਧ ਆਪ ਬੁਝਾਇਆ

0: ਜੋ ਕਿਛ ਕਰਨਾ ਸੋ ਕਰਿਆ। ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਰਤਾ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਮਹਲਾ ਜੋ ਪਹਿਲ ਦੂਜਾ ਏਕ ਕ੍ਰਿਸ਼ਨ ਸਰਵਦੇਵ।

ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਦਾ ਮਾ।

ਪੌੜੀ ਸਤਿਗੁਰ ਬਿਟੋਂ ਮਾਰਿਆ ਜਿਤ ਮਿਲਿਆ ਖਸਮ ਸਮਾਨ ਲਿਆ ਜਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੀ ਨੇਤਰੀ ਜਗਤ ਨਿਹਾਲਿਆ ਖਾਦਮ ਛੋਟ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਿਰਲੇ ਕਿੰਨੇ ਵਿਚਾਰਿਆ।

ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਖ ਜਸ ਗੜੀ ਸਤਵਟ ਇਹ ਜਿਨੇ ਉਹ ਜੀ ਕਾ ਹੈ ਸਭੇ ਕਤ ਨਾਹੀ ਟੁੱਟੇ ਨਾ ਮਨ ਲੱਗੇ ਨਾ ਚਲੇ ਨਾ ਜਾਏ ਤਰਸ ਮਾਨ ਸਮਾਨ ਕਾ ਜੋਗਲ ਚੱਲੇ ਪਾਏ ਚੌਕੜ ਮੁੱਲ ਅੜਾਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜਾਈਆਂ।

0: ਸਾਡੇ ਤੋਂ ਪਾਉ ਕੱਤੀਏ ਬ੍ਰਾਹਮਣ ਵੱਟੇ ਆਏ ਕੋ ਬਕਰਾ ਨੇ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟਿਆ ਵੀ ਫਿਰ ਪਾਈਆ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨਿਆ ਪਤ ਉਪਜੈ ਸਾ ਲਾਈ ਸਾਸੂ ਦਰਗਾਹ ਅੰਦਰ ਪਾਈ ਹੈ ਤੱਕ ਨਾ ਝੂਠ ਸਬੂਤ ਮਹੱਲਾ ਪਹਿਲਾ
1: ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਤੁੱਕ ਪਵੇ ਦਾੜੀ ਤੱਕ ਨਾ ਪੈਰੀ ਤੱਕ ਨਾ

ਜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਇਸ ਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੂ ਕਰੇ ਮਨ ਚੰਗਿਆ ਸੁਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਤਾਂ ਦਰਗਹਿ

ਪੌੜੀ ਜਿਤੇਂਦਰ ਸਾਹਿਬ ਕੋ ਵਿਗਨਦਰੀ ਹੇਠ ਚਲਾਏਂਦਾ, ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡੋ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਜ਼ਰ ਪੱਠੀ ਜੇ ਕਰੇ।

ਤ੍ਰਿਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਲ ਮਾੜੀਆਂ ਲਾਇ ਬੈਠੇ ਕਰ ਬਸਾਰਿਆ, ਚੀਜ ਕਰਨ ਮਨ ਪਾਵੰਦੀ ਹਰ ਬੁੱਝਣ ਨਾਹੀ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ।

ਪੌੜੀ ਸਾਹਿਬ ਸਤਿਗੁਰੂ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਾਹਿਬ ਮੇਲੇ ਤੋਂ ਨਜ਼ਰੀਆਂ ਆਈਆਂ ਜਾਂ ਤੇ ਸੁਭਾਣਾ ਧਰਮ ਨਮਸਾਈਆਂ ਕਰ ਹੁਕਮ ਮਸਤਕ ਹੱਥ ਦਾਰ ਵਿੱਚ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੇ ਨਾ।

ਪੌੜੀ ਸਾਹਿਬ ਕੋ ਆਖਿਆ ਆਪਣਾ ਜਿਸ ਨਾ ਅਸੀਂ ਸੋਚਣ ਕੱਢੀ ਹੈ ਕਿਤਾਬ ਆਪਣਾ ਪਹਿਲੇ ਕੱਢੀ ਹੈ ਜਾਣ ਨਹੀਂ ਆ ਜਗ ਤਾਂ ਕਾਇਦਗਾਰ ਵਹਿੰਦੀ ਹੈ ਮੰਦਾ ਕਿਸੇ ਨੇ ਆਖੀਏ ਬੜਾ ਅੱਖਰੇ ਬੁੱਝੀਏ

ਕਲੰਗੀ ਧਰ ਦਸਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਰਬੱਤ ਸੰਗਤਾਂ ਪ੍ਰੇਮ ਸਹਿਤ ਉੱਚੀ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ। ਮਾਰੂ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਸੁਭਾਈਮਾਨ ਹੈ। ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕਰਦੇ ਹੈ ਕਿ ਸੇਵਕ ਦੀ ਪ੍ਰੀਤ ਆਪਣੇ ਸਾਹਿਬ ਨਾਲ ਅੰਦਰੋਂ ਬਾਹਰੋਂ ਇੱਕ ਹੋਣੀ ਚਾਹੀਦੀ ਹੈ। ਤੁਰਦਾ ਫਿਰਦਾ, ਕੰਮ ਧੰਦਾ ਕਰਦਾ, ਖਾਂਦਾ ਪੀਂਦਾ, ਸੁੱਤਾ ਜਾਗਦਾ, ਹਰ ਵੇਲੇ ਆਪਣੇ ਸਾਹਿਬ ਦੀ ਪ੍ਰੀਤ ਵਿੱਚ ਜੁੜਿਆ ਰਹੇ। ਜੀਵਤ ਸਾਹਿਬ ਸੇਵਿਓ ਆਪਣਾ, ਜੀਵਤ ਸਾਹਿਬ ਸੇਵਿਓ ਆਪਣਾ। ਜਿਉਂਦੇ ਜੀ ਜਿੰਨੀ ਦੇਰ ਤੱਕ ਜਿਉਂਦਾ ਆਪਣੇ ਸਾਹਿਬ ਨੂੰ ਸਿਮਰਦਾ ਰਹੇ। ਚਲਤੇ ਰਾਖਿਓ ਚੀਤ, ਅਤੇ ਚੱਲਣ ਵੇਲੇ ਵੀ ਪਰਮੇਸ਼ੁਰ ਦੇ ਨਾਲ ਚਿੱਤ ਜੋੜ ਕੇ ਰੱਖੇ। ਇੱਕ ਗੱਲ ਕਲੀਅਰ ਕਰਤੀ ਮਹਾਰਾਜ ਜੀ ਨੇ, ਮੁਰਦਾ ਕਦੇ ਵੀ ਪ੍ਰੀਤ ਨਹੀਂ ਕਰ ਸਕਦਾ। ਮੁਰਦਾ ਮਰਿਆ ਹੋਇਆ ਬੰਦਾ ਜੇ ਪ੍ਰੀਤ ਕਰਨੀ ਹੈ ਤਾਂ ਜਿਉਂਦਾ ਹੀ ਕਰ ਸਕਦਾ। ਭੁੱਖ ਲੱਗਦੀ ਹੈ ਜਿਉਂਦੇ ਬੰਦੇ ਨੂੰ, ਮਰੇ ਹੋਏ ਨੂੰ ਕੋਈ ਭੁੱਖ ਨਹੀਂ ਲੱਗਦੀ। ਠੰਡ ਗਰਮੀ ਮਹਿਸੂਸ ਹੁੰਦੀ ਹੈ ਜਿਉਂਦੇ ਨੂੰ, ਇੱਜ਼ਤ ਪ੍ਰੇਮ ਚਾਹੀਦਾ ਜਿਉਂਦੇ ਨੂੰ, ਇਹਨਾਂ ਚੀਜ਼ਾਂ ਦੀ ਮੁਰਦੇ ਨੂੰ ਕੋਈ ਲੋੜ ਨਹੀਂ ਹੈ। ਇੱਕ ਤਾਂ ਮੁਰਦਾ ਹੋ ਗਿਆ ਸਰੀਰ ਕਰਕੇ, ਮਹਾਰਾਜ ਕਹਿੰਦੇ ਸਰੀਰ ਕਰਕੇ ਤਾਂ ਸਭ ਨੇ ਇੱਕ ਦਿਨ ਮਰ ਜਾਣਾ, ਪਰ ਤੇਰੇ 'ਚ ਫਿਰ ਉਹਦੇ ਵਿੱਚ ਫਰਕ ਕੀ ਹੈ? ਜੇ ਤੂੰ ਗੁਰੂ ਦੇ ਦਰ 'ਤੇ ਪ੍ਰਵਾਨ ਹੋਣਾ ਚਾਹੁੰਦਾ ਤਾਂ ਜਿਉਂਦੇ ਜੀ ਮੁਰਦਾ ਹੋ, ਮੁਰਦਾ ਹੋਏ ਮਰੀਦ ਨਾ ਗੱਲੀ ਹੋ ਬਣਾ। ਹੁਣ ਗੁਰੂ ਦੇ ਪਿਆਰ ਵਿੱਚ ਮੁਰਦਾ ਕਿਵੇਂ ਹੋਣਾ? ਆਪਣੇ ਹੋਂਦ ਨੂੰ ਖਤਮ ਕਰਨਾ, ਆਪਣੇ ਆਪ ਨੂੰ ਨਿਸ਼ਾਵਰ ਕਰਨਾ, ਗੁਰੂ ਜੀ ਤੋਂ ਕੁਰਬਾਨ ਜਾਣਾ, ਆਪਣੀ ਮੱਤ ਗੁਰੂ ਦੇ ਅੱਗੇ ਰੱਖ ਕੇ ਗੁਰੂ ਦੀ ਮੱਤ ਲੈ ਕੇ ਤੁਰਨਾ। ਔਰ ਜਿਸ ਦਿਨ ਸਿੱਖ ਇਹ ਮੰਜ਼ਿਲ ਤੈਅ ਕਰਨੀ ਸ਼ੁਰੂ ਕਰ ਦੇਵੇਗਾ, ਉਸ ਦਿਨ ਤੋਂ ਲੈ ਕੇ ਸਿੱਖ ਨੇ ਆਪਣੇ ਫੈਸਲੇ ਲੈਣੇ ਬੰਦ ਕਰ ਦੇਣੇ ਨੇ, ਕਿਉਂਕਿ ਮੱਤ ਹੀ ਗੁਰੂ ਦੇ ਅੱਗੇ ਰੱਖਤੀ, ਮੱਤ ਹੀ ਗੁਰੂ ਦੀ ਲੈ ਕੇ ਚੱਲ ਰਿਹਾ। ਹੁਣ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਤੇ ਉਹ ਹਾਲਾਤ ਬਣ ਗਏ ਕਿ ਜੋ ਬਚਨ ਗੁਰੂ ਜੀ ਨੇ ਕਹਿਤਾ ਉਹਨੂੰ ਸੱਤ ਕਰਕੇ ਭਲਾ ਕਰਕੇ ਮੰਨ ਲਿਆ ਅਤੇ ਗੁਰੂ ਦੇ ਰੰਗਾਂ ਵਿੱਚ, ਗੁਰੂ ਦੇ ਪ੍ਰੇਮ ਦੇ ਰੰਗਾਂ ਵਿੱਚ ਰਾਜੀ ਹੈ। ਆਪਣੇ ਕੋਲ ਕਿੰਨੀ ਤਾਕਤ ਹੋਵੇ, ਕਿੰਨੀ ਸਿਆਣਪ ਹੋਵੇ, ਕਿੰਨੀ ਚਲਾਕੀ ਹੋਵੇ, ਉਹ ਆਪਣੀਆਂ ਚਲਾਕੀਆਂ ਸਿਆਣਪਾਂ ਦੀ, ਆਪਣੀ ਤਾਕਤ ਦੀ ਵਰਤੋਂ ਨਹੀਂ ਕਰਦਾ, ਉਹ ਤਾਂ ਗੁਰੂ ਦੇ ਹੁਕਮ ਵਿੱਚ, ਭੈ ਵਿੱਚ, ਪ੍ਰੇਮ ਵਿੱਚ ਚੱਲਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਾਨ ਮੋਹ ਔਰ ਲੋਭ ਵਿਕਾਰ ਆ, ਵੀ ਉਹ ਚੀਤ ਨਾ ਘਾ ਲਿਓ, ਆਪਣੇ ਚਿੱਤ ਵਿੱਚ ਨਹੀਂ ਰੱਖਦਾ। ਮਾਨ ਮੋਹ ਹੰਕਾਰ ਇਹਨੂੰ ਕੱਢ ਦਿੰਦਾ ਅਤੇ ਨਾ ਹੀ ਇਹ ਗੁਰੂ ਨੂੰ ਚੰਗੇ ਲੱਗਦੇ ਆ। ਨਾਮ ਰਤਨ ਗੁਣਾਹਰ ਬਣ ਜੇ, ਲਾਦ ਵੱਖਰ ਲੈ ਚਾਲਿਓ। ਉੱਥੇ ਇੱਕ ਨਾਮ ਦਾ ਵਪਾਰ ਕਰਦਾ, ਉੱਥੇ ਗੁਣਾਂ ਦੀ ਸਾਂਝ ਕਰਦਾ, ਗੁਣਾਂ ਨੂੰ ਇਕੱਠੇ ਕਰਦਾ, ਗੁਣਾਂ ਦਾ ਵਪਾਰ ਕਰਕੇ ਨਾਮ ਦਾ ਧਨ ਇਕੱਠਾ ਕਰਕੇ ਲੈ ਕੇ ਜਾਂਦਾ। ਅਤੇ ਇੱਦਾਂ ਜੀਵਨ ਬਤੀਤ ਕਰਦਿਆਂ ਕਰਦਿਆਂ ਸੇਵਕ ਦੀ ਆਪਣੇ ਗੁਰੂ ਨਾਲ, ਆਪਣੇ ਪ੍ਰੀਤਮ ਪਿਆਰੇ ਦੇ ਨਾਲ ਪ੍ਰੀਤ ਆਖਰੀ ਸਾਹ ਤੱਕ ਨਿਭ ਜਾਵੇ ਤਾਂ ਪ੍ਰਵਾਨ ਹੋ ਜਾਂਦਾ, ਆਖਰੀ ਸਾਹ ਤੱਕ। ਧਿਆਨ ਰੱਖਿਓ, ਮਹਾਰਾਜ ਜੀ ਨੇ ਕਿਹਾ ਜੇ ਸਾਰੀ ਉਮਰ ਪ੍ਰੀਤ ਕਰਦਾ ਰਿਹਾ, ਸਾਰੀ ਉਮਰ, ਬਚਪਨ ਵੀ ਗੁਰੂ ਦੇ ਪ੍ਰੇਮ ਵਿੱਚ ਲੰਘਾਤਾ, ਜਵਾਨੀ ਵੀ ਗੁਰੂ ਦੇ ਪ੍ਰੇਮ ਵਿੱਚ ਰਹੀ, ਬੁਢੇਪਾ ਵੀ ਗੁਰੂ ਦੇ ਪ੍ਰੇਮ ਵਿੱਚ ਰਿਹਾ, ਅਤੇ ਅਖੀਰਲੇ ਸਵਾਸ ਜੇ ਦੋ ਚਾਰ ਰਹਿੰਦੇ ਹੋਏ ਕਿਤੇ ਮਾਣ ਆ ਗਿਆ ਨਾ ਵੀ ਮੇਰੀ ਪ੍ਰੀਤ ਗੁਰੂ ਨਾਲ ਸੱਚੀ ਸੁੱਚੀ ਸਭ ਤੋਂ ਵੱਧ ਮੇਰੀ ਪ੍ਰੀਤ ਹੈ, ਮੈਂ ਗੁਰੂ ਨਾਲ ਪ੍ਰੀਤ ਕਰ ਲਈ, ਮਹਾਰਾਜ ਕਹਿੰਦੇ ਕਾਣ ਨਾ ਕੀਜੈ। ਇਹ ਹੰਕਾਰ, ਇਹ ਮਾਣ ਬਹੁਤ ਵੱਡਾ ਨੁਕਸਾਨ ਕਰਦਾ ਹੈ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਸਾਨੂੰ

सचेत करता जावता प्रेम खेलन का चाओ सिर धर तली गली मेरी आओ इत मार्ग पैर धरी जय सिर दीजै कान ना कीजै कान हुंदा हंकार गुरु दे हुक्म विच तुरना ते जदों गुरु का मिलाप हुंदा है गुरु दे नाल पहला बचन हुंदा है गुरु पहली सिक्ख्या दिंदा है जे सिख उस सिक्ख्या नूं पल्ले बन के तुरना शुरू कर देवे तां गुरु दे दसे मार्ग ते तुरदा तुरदा गुरु दे नेड़े हो जांदा है। हुण उह किन्नी उम्र दे विच इह बख्शिश हुंदी है ये मंजिल गुरु का दीदार सामने किन्ने समय च मिलता किन्ने साल बाद मिलता है ये हुण अड्डो अड्डी कहानियां ने कई ऐसे भी ने जिन्हां दी सारी उम्र बीत गई पर गुरु के दीदार नहीं होए शरीरक तौर पर रोज़ गुरु के कोले बहिंदे आ शरीरक तौर पर रोज़ गुरु नूं सवेरे शाम मत्था टेकदे आ पर अंदरली प्रीत नहीं बनी गुरु जी ने कहा की है वह कदे ना पढ़िया ना सुनिया ना समझिया बस अपनी मत लैके ही हंकार इकट्ठा करता रहा मैं तो इन्ने साल हो गए रोज़ गुरु के दर्शन करन जाना पर गुरु की गल नहीं मनी जे गुरु की गल नहीं मनी फिर भावें 100 बारी गेड़ा मार जा महाराज कहिंदे कोई फायदा नहीं आउंदा सच्ची प्रीत गुरु के नाल जोड़नी है। गोदावरी के कंडे ते एक साधु बैठा है वह जीवन दियां कई मंजिलां तय करके गया अज उहदा दिमाग अज उहदा मन इत्थे खड़ गया कि खून खराबे तो दूर रह के अपने धाम नूं अपने डेरे नूं पवित्र बनाउणा है। चेले चापते भी आ गए कलंगी धर दशमेश पिता महाराज जी उहदे डेरे ते जांदे ने उहनूं वहिमां भरमां विचों कढदे बाहर जदों आके गुरु जी के सामने बहिंदा गल्लां करदा महाराज जी खून खराबा चंगा नहीं होंदा सच्चे पातशाह कहिंदे तैनूं कदों पता लग गया यह पहली बारी गुरु गोबिंद सिंह महाराज नूं मिल रहा पहली बारी दर्शन कर रहा इहनूं इदां ख्याल है भी गुरु जी मेरे बारे हले कुछ नहीं जाणदे पर महाराज कहिंदे देख पहला तूं लक्ष्मण दास बनिया फिर तेरा जीवन बदलिया तू कि शिकारी हुंदा सी शिकार खेडदा सी अपने साथियों के नाल मिल के तू शिकार खेडदा खेडदा हिरनी का शिकार किया वह हिरनी के बच्चे तड़फते तड़फते तेरे सामने मर गए तो तू फिर बैरागी हो गया शिकार खेडना बंद करता तो तू इथों तक पहुँच गया खून खराबा तो उदों भी हुंदा सी तू चंगा निशानची है शास्त्रवाज है तेनों शास्त्र बहुत चंगे चलाने आते हैं पर तू चुप करके क्यों बह गया गुरु गोबिंद सिंह महाराज जी सुचेत करते हैं कहते जे खून डुलना माड़ा है तो देख सरहद दियां कंधा वल जिथे मासूम बच्चों के निके निके बच्चों कंधा विच चिण के शहीद कर दिता गया उदो खून नहीं खौलिया देख मेरे दो लाल चमकौर की जंग में शहीद कर दिते किन्ने जाना तो प्यारे सिंह शहीद हो गए जालम के जुल्म नूं खत्म करदे करदे यह सारी कहानी सुनी तो महाराज के कोले बैठन लग पिया जो हर रोज सवेरे शाम कोले बहिंदा गल्लां बातां बड़ा लंबा समा करदा तो गुरु के सिंघां दे विच एक गल प्रचलित हो गई कहिंदे भी ये बंदा तो हुण ही आया सी गुरु कोले और यह बंदा गुरु जी नूं चंगा लगन लग पिया ये तो इउं लगदा जिवें गुरु का बंदा बन गया होवे गुरु का बंदा हुण कलंगीधर दशमेश पिता महाराज जी हौली हौली इहदे अंदर दी सुती हुई अणख नूं जगाउंदे आ प्रेम दे नाल इहनूं हलूणा दे दे के जगाउंदे ने जिवें जिवें इह वार्ता सुणदा जांदा जां खून खौलदा है फिर सिंघां नूं शास्त्र विद्या करदिआं देखदा है उन्हां दा सुभाअ देखदा है उन्हां दी निम्रता देखदा उन्हां दी अणख देखदा है। एक दिन कलंगिया वाले पातशाह महाराज जी नूं कहण लग्गिआ महाराज मेरे ते हुण किरपा करो मैनू आप का बंदा बना लो फिर कलंगीधर दशमेश पिता महाराज जी ने पंजा प्यारों को वचन किया कि इनू खंडे की पौल दे के पंथ में रलाया जाए खंडे की पौल तैयार करके माधवदास बैरागी पंजा प्यारों ने खंडे की पौल दे के अमृत छकाया तो उहदा नाम गुरबख्श सिंह रख्या गया। हुण गुरु कोल रहिंदा सी
ਤੇ ਗੁਰੂ ਦਾ ਬੰਦਾ ਮਸ਼ਹੂਰ ਹੋ ਗਿਆ। ਬੰਦਾ ਗੁਰੂ ਦਾ ਬੰਦਾ, ਬੰਦਾ ਸਿੰਘ ਬਹਾਦਰ ਮਸ਼ਹੂਰ ਹੋ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਹੁਣ ਆਪਾਂ ਪੰਜਾਬ ਵੱਲ ਜਾਣਾ, ਤਿਆਰੀ ਕਰੋ। ਇਹ ਵੀ ਨਾਲ ਤਿਆਰ ਹੈ। ਇੰਨੇ ਚਿਰ ਨੂੰ ਸਰਕਾਰ ਦੇ ਛੱਡੇ ਹੋਏ ਸੂਹੀਏ ਨੇ ਮਹਾਰਾਜ 'ਤੇ ਹਮਲਾ ਕੀਤਾ, ਜ਼ਖਮ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਉੱਥੇ ਰੁਕੇ। ਇਹਨੇ ਫੱਟ ਸੀਤੇ, ਵੈਦਾਂ ਨੇ, ਹਕੀਮਾਂ ਨੇ ਦਵਾਈਆਂ ਦਿੱਤੀਆਂ। ਮਹਾਰਾਜ ਜੀ ਨੂੰ ਕਹਿ ਦਿੱਤਾ ਹੁਣ ਤੁਸੀਂ ਕਿਤੇ ਜਾ ਨਹੀਂ ਸਕਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ, ਸਿੰਘ ਦੇ ਕੇ, ਹੁਕਮਨਾਮੇ ਦੇ ਕੇ ਪੰਜਾਬ ਵੱਲ ਤੋਰਿਆ ਅਤੇ ਨਾਲ ਬਚਨ ਕਿਹਾ। ਇਹ ਨਾ ਸੋਚੀਏ ਅਸੀਂ ਥੋੜ੍ਹੇ ਹਾਂ, ਜਿਵੇਂ ਜਿਵੇਂ ਪੰਜਾਬ ਦੇ ਵੱਲ ਜਾਈ ਜਾਏਗਾ ਇਹ ਫੌਜ ਬਹੁਤ ਵੱਧਦੀ ਜਾਏਗੀ ਅਤੇ ਜ਼ਾਲਮ ਦੇ ਜ਼ੁਲਮ ਨੂੰ ਨੱਥ ਪਾਉਣੀ ਹੈ, ਜ਼ਾਲਮ ਨੂੰ ਖਤਮ ਕਰਨਾ। ਹੁਣ ਜਿਵੇਂ ਜਿਵੇਂ ਕਥਾ ਕਹਾਣੀ ਸੁਣੀ ਕਿ ਜ਼ਾਲਮ ਸੂਬੇ ਨੇ, ਸੂਬਾ ਸਰਹੰਦ ਨੇ ਕੀ ਕੀ ਜ਼ੁਲਮ ਕਮਾਏ, ਜਿਵੇਂ ਜਿਵੇਂ ਸੁਣਦਾ ਖੂਨ ਖੌਲਦਾ, ਅੱਖਾਂ ਲਾਲ ਹੁੰਦੀਆਂ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਜਾਣ ਦੀ ਤਿਆਰੀ ਕਰਦਾ ਅਤੇ ਜਥਾ ਲੈ ਕੇ ਤੁਰਦਾ। ਹੁਕਮਨਾਮੇ ਮਹਾਰਾਜ ਨੇ ਭੇਜਤੇ, ਜਿਵੇਂ ਜਿਵੇਂ ਪੰਜਾਬ ਵੱਲ ਆ ਰਿਹਾ ਉਵੇਂ ਉਵੇਂ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਕਸਬਿਆਂ ਵਿੱਚੋਂ ਸ਼ਸਤਰਧਾਰੀ ਸਿੰਘ ਇਹਦੀ ਫੌਜ ਵਿੱਚ ਦਾਖਲ ਹੁੰਦੇ ਜਾਂਦੇ ਨੇ। ਤੁਰ ਲੱਗਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ, ਗੁਰਬਖਸ਼ ਸਿੰਘ ਪਾਵਰ ਤੇਰੇ ਕੋਲ ਬਹੁਤ ਆਉਣੀ ਹੈ, ਤੇਰੀ ਤਾਕਤ ਦਾ ਡੰਕਾ ਵੱਜੇਗਾ, ਪਰ ਯਾਦ ਰੱਖੀ ਰਹਿਣਾ ਪੰਜਾਂ ਦੇ ਹੁਕਮ ਵਿੱਚ ਹੀ ਹੈ, ਪੰਜਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਸੱਤ ਬਚਨ ਕਹਿ ਕੇ ਪੰਜਾਂ ਦੀ ਅਗਵਾਈ ਦੇ ਵਿੱਚ ਇਹ ਮਾਰੂ ਮਾਰ ਕਰਦਾ ਹੋਇਆ ਪੰਜਾਬ ਦੇ ਵੱਲ ਨੂੰ ਆਉਂਦਾ, ਸਰਹੰਦ ਵੱਲ ਨੂੰ ਆਉਂਦਾ। ਸਰਹੰਦ 'ਤੇ ਹਮਲਾ ਕੀਤਾ ਜਾਂਦਾ ਹੈ, ਸੂਬੇ ਨੂੰ ਮਾਰ ਕੇ ਇੱਟ ਨੈੱਟ ਖੜਕਾਈ ਜਾਂਦੀ ਹੈ ਅਤੇ ਫਿਰ ਸਮਾਣੇ ਨੂੰ ਢਹਿ ਢੇਰੀ ਕੀਤਾ ਜਾਂਦਾ ਹੈ, ਸਮਾਣੇ ਦੇ ਜਲਾਦਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਹਨੇ ਜਿਹਨੇ ਵੀ ਅੱਤਿਆਚਾਰ ਕੀਤਾ ਅਤੇ ਜ਼ੁਲਮ ਦਾ ਖਾਤਮਾ ਕਰਦਾ ਹੋਇਆ ਅੱਗੇ ਵੱਧ ਰਿਹਾ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਪਹਾੜਾਂ ਦੇ ਵਿੱਚ ਸਿੰਘ ਚਲੇ ਗਏ, ਪੰਥ ਵਿੱਚ ਵਿਵਾਦ ਪੈ ਗਿਆ, ਦੋ ਪੱਖ ਦੋ ਧੜੇ ਬਣ ਗਏ, ਬੰਦੀ ਖਾਲਸਾ ਦੇ ਤੱਤ ਖਾਲਸਾ। ਇੱਧਰ ਇਹ ਆਪਣੇ ਕੁਝ ਸਾਥੀਆਂ ਦੇ ਸਮੇਤ ਕੱਚੀ ਗੜੀ ਦੇ ਵਿੱਚ, ਨੰਗਲ ਦੇ ਵਿੱਚ ਜਾ ਕੇ ਘਿਰ ਗਿਆ। 8 ਮਹੀਨੇ ਘੇਰਾ ਪਾਇਆ ਗਿਆ, ਅੰਦਰੋਂ ਖਾਣ ਦਾ ਸਮਾਨ ਮੁੱਕ ਗਿਆ, ਪੱਤੇ ਖਾ ਕੇ ਗੁਜ਼ਾਰਾ ਕੀਤਾ ਅਤੇ ਸਰੀਰ ਕਮਜ਼ੋਰ ਹੋ ਗਿਆ, ਘੋੜੇ ਮਰ ਗਏ, ਸ਼ਹੀਦ ਹੋ ਗਏ। ਉਹਨਾਂ ਨੂੰ ਵੀ ਭੁੱਖ ਦਾ ਸਾਹਮਣਾ ਕਰਨਾ ਪਿਆ। ਆਖਿਰਕਾਰ ਬੰਦਾ ਸਿੰਘ ਬਹਾਦਰ ਫੜਿਆ ਗਿਆ, ਸਾਥੀਆਂ ਸਮੇਤ ਪਿੰਜਰੇ ਵਿੱਚ ਕੈਦ ਕਰ ਲਿਆ, ਸੰਗਲਾਂ ਨਾਲ ਬੰਨ੍ਹ ਲਿਆ ਗਿਆ ਅਤੇ 700 ਗੱਡੇ ਭਰ ਕੇ ਲੱਦ ਕੇ ਇੱਕ ਜਲੂਸ ਦੀ ਨਗਰ ਸ਼ਕਲ ਵਿੱਚ ਇਹਨੂੰ ਦਿੱਲੀ ਦੇ ਵੱਲ ਤੋਰਿਆ ਗਿਆ। ਸਿਰ ਵੱਢੇ ਗਏ, ਸਿਰਾਂ ਦੇ ਵੱਢੇ ਹੋਏ ਸਿਰਾਂ ਦੇ ਗੱਡੇ ਭਰੇ ਗਏ, ਜਿਉਂਦਿਆਂ ਨੂੰ ਫੜ ਕੇ ਬੰਨਿਆ ਗਿਆ, ਕੇਸਾਂ ਤੋਂ ਦਸਤਾਰਾਂ ਲਾਹੀਆਂ ਗਈਆਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਹ ਸਿੱਖ ਜਿਹੜੇ ਆਪਣੇ ਆਪ ਨੂੰ ਬਹੁਤ ਬਹਾਦਰ ਸਮਝਦੇ ਸੀ ਅੱਜ ਬੰਨੇ ਹੋ ਜਾ ਰਹੇ ਨੇ। ਫਿਰ ਬੰਦਾ ਸਿੰਘ ਬਹਾਦਰ ਨੂੰ ਜਦੋਂ ਤਸੀਹੇ ਦੇਣ ਲੱਗੇ, ਛੋਟਾ ਜਿਹਾ ਬੱਚਾ ਹੈ 4 ਸਾਲ ਦਾ, ਪਿਤਾ ਦੇ ਸਾਹਮਣੇ ਲਿਆਂਦਾ, ਜਲਾਦ ਕਹਿੰਦਾ, ਹੁਕਮਰਾਨ ਕਹਿੰਦਾ, ਆਪਣਾ ਸਿਦਕ ਛੱਡ ਦੇ, ਧਰਮ ਕਬੂਲ ਕਰ ਲਾ, ਨਹੀਂ ਤੇ ਤੇਰੇ ਬੱਚੇ ਦੀ ਜਾਨ ਜਾਏਗੀ। ਬੱਚੇ ਵੱਲ ਪਿਆਰ ਦੀ ਤੱਕਣੀ ਤੱਕੀ ਅਤੇ ਨਾਲ ਹੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਇਹ ਤੁਹਾਡਾ ਹੀ ਹੈ, ਆਪਣੇ ਦੀ ਲਾਜ ਰੱਖ ਲਿਓ, ਆਪਣੇ ਦੀ ਲਾਜ ਰੱਖ ਲਿਓ। ਬੰਦਾ ਸਿੰਘ ਬਹਾਦਰ ਨੂੰ ਬੰਨਿਆ ਹੋਇਆ, ਕੈਦ ਕੀਤਾ ਹੋਇਆ, ਇਹਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤਾਂ ਹੋ ਰਹੀਆਂ ਨੇ। ਛੋਟਾ ਜਿਹਾ ਬੱਚਾ 4 ਸਾਲ ਦਾ ਅਜੈ ਸਿੰਘ ਪਿਤਾ ਦੇ ਸਾਹਮਣੇ ਲਿਆਂਦਾ ਗਿਆ। ਜਲਾਦ ਨੇ ਨਿਰਦਈ ਜਲਾਦ ਨੇ ਜ਼ਾਲਮ ਬਣ ਕੇ ਉਸ ਬੱਚੇ 'ਤੇ ਵਾਰ ਸ਼ਸਤਰ ਦਾ ਕੀਤਾ, ਉਹਦਾ ਦਿਲ ਚੀਰਿਆ, ਦਿਲ ਚੀਰ ਕੇ ਮਾਸ ਦਾ ਟੁਕੜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਇਹ ਕੌਮ ਹੈ ਕਿ ਪਿਤਾ ਆਪਣੇ ਪੁੱਤ ਦੇ ਮਾਸ ਦਾ ਸਵਾਦ ਚੱਖ ਰਿਹਾ, ਜ਼ਾਲਮ ਪੁੱਤਰ ਦਾ ਮਾਸ ਕੱਢ ਕੇ ਪਿਤਾ ਦੇ ਮੂੰਹ ਵਿੱਚ ਪਾ ਰਹੇ ਨੇ, ਸੰਗਲਾਂ ਨਾਲ ਬੰਨਿਆ ਹੋਇਆ। ਫਿਰ ਜਮੂਰ ਗਰਮ ਕਰਕੇ ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ, ਗਰਮ ਸਰੀਏ ਕਰਕੇ ਅੱਖਾਂ ਵਿੱਚ ਪਾਏ ਗਏ,
ਸਰੀਰ ਨੂੰ ਤੁੰਬਾ ਤੁੰਬ ਕਰ ਦਿੱਤਾ। ਪਰ ਗੁਰੂ ਕੇ ਲਾਲ ਨੇ ਆਖਰੀ ਸਵਾਸ ਤੱਕ ਜ਼ਾਲਮ ਦੇ ਜ਼ੁਲਮ ਦਾ ਭਾਂਡਾ ਭੰਨ ਕੇ ਜ਼ਾਲਮ ਦੇ ਜ਼ੁਲਮ ਨੂੰ ਖਤਮ ਕਰਕੇ ਸ਼ਹਾਦਤ ਦਾ ਜਾਮ ਪੀ ਲਿਆ ਅਤੇ ਕੌਮ ਬੜੇ ਫਕਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਦੋ ਦਿਨ ਪਹਿਲਾਂ ਮਨਾ ਕੇ ਹਟੀ ਹੈ ਅਤੇ ਮਨਾ ਵੀ ਰਹੀ ਹੈ, ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਕੌਮਾਂ ਦੀ ਤਕਦੀਰ ਬਦਲ ਦਿੰਦੇ ਆ। ਜਦੋਂ ਕੌਮ ਮਰਝਾ ਜਾਂਦੀ ਹੈ ਨਾ, ਅਣਖ ਖਤਮ ਹੋ ਜਾਂਦੀ ਹੈ, ਫਿਰ ਇੱਕ ਅੱਧਾ ਸ਼ਹੀਦ ਐਸਾ ਉੱਠਦਾ ਜਿਹੜਾ ਕੌਮ ਦੇ ਵਿੱਚ ਜੋਸ਼ ਭਰ ਜਾਂਦਾ, ਕੌਮ ਫਿਰ ਆਪਣੇ ਪੈਰਾਂ 'ਤੇ ਖੜ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਿਆਰਾ ਗੁਰਸਿੱਖ ਜ਼ਾਲਮ ਦੇ ਜ਼ੁਲਮ ਦਾ ਭਾਂਡਾ ਭੰਨਦਾ ਹੋਇਆ, ਜ਼ੁਲਮ ਜ਼ਾਲਮਾਂ ਨੂੰ ਸਜ਼ਾ ਦੇ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਆਪਣੇ ਪੁੱਤਰ ਦੇ ਮਾਸ ਦਾ ਸਵਾਦ ਚੱਖ ਕੇ ਜਮੂਰਾਂ ਦੇ ਨਾਲ ਨੋਚਿਆ ਗਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ। ਕੌਮ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਸਤਿਗੁਰੂ ਕਿਰਪਾ ਕਰਨ, ਸਾਡੇ ਵਿੱਚ ਵੀ ਇਹ ਕੌਮੀ ਜਜ਼ਬਾ ਜਾਗੇ, ਸਾਨੂੰ ਵੀ ਪ੍ਰੇਮ ਦੀ ਲੜੀ ਵਿੱਚ ਬੰਨ ਕੇ ਰੱਖੇ, ਸਾਡੇ ਵਿੱਚ ਜਿਹੜੇ ਪਏ ਹੋਏ ਵਖਰੇਵੇਂ ਹੈ, ਪਏ ਹੋਏ ਭੁਲੇਖੇ ਨੇ, ਇਹ ਦੂਰ ਕਰਕੇ ਸੱਚੇ ਪਾਤਸ਼ਾਹ ਜੀ ਏਕੇ ਦੀ ਲੜੀ ਵਿੱਚ ਪਰੋ ਕੇ ਰੱਖੇ ਅਤੇ ਬਾਣੀ ਬਾਣੀ ਦੇ ਨਾਲ ਜੁੜੀਏ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਇਹ ਚਾਉ ਪੈਦਾ ਹੋਵੇ। ਹੁਣ ਚਾਹ ਇਕੱਲਾ ਇਹ ਨਹੀਂ ਹੈ ਵੀ ਅਸੀਂ ਰੁਮਾਲਿਆਂ ਨੂੰ ਮੱਥਾ ਟੇਕ ਕੇ ਮੁੜ ਗਏ, ਅਸੀਂ ਗੋਲਕ 'ਚ ਪੈਸੇ ਪਾ ਕੇ ਪਰਿਕਰਮਾ ਕਰਕੇ ਪ੍ਰਸ਼ਾਦ ਲੈ ਕੇ ਮੁੜ ਗਏ, ਇਹ ਬਾਹਰੀ ਦਰਸ਼ਨ ਨੇ। ਗੁਰੂ ਦੇ ਨਾਲ ਪ੍ਰੇਮ ਹੈ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਉਹ ਪ੍ਰੀਤ ਜੁੜੇਗੀ ਬਾਣੀ ਪੜ੍ਹ ਕੇ। ਗੁਰੂ ਸਾਡੇ ਕੀ ਕਹਿੰਦੇ ਨੇ, ਸਾਡੇ ਗੁਰੂ ਨੇ ਸਾਡੇ ਵਾਸਤੇ ਕੀ ਕਾਨੂੰਨ ਬਣਾਇਆ, ਸਾਡੇ ਗੁਰੂ ਨੇ ਸਾਡੇ ਵਾਸਤੇ ਕੀ ਰਸਤਾ ਘੜ ਕੇ ਦਿੱਤਾ ਹੈ, ਉਸ ਰਸਤੇ 'ਤੇ ਤੁਰਨਾ। ਗੁਰੂ ਦਾ ਇੱਕ ਇੱਕ ਬਚਨ ਹੁਕਮ ਕਰਕੇ ਮੰਨਣਾ। ਪਰ ਅਫਸੋਸ, ਜਿੰਨੀ ਦੇਰ ਤੱਕ ਅਸੀਂ ਆਪ ਬਾਣੀ ਨਹੀਂ ਪੜ੍ਹਦੇ, ਉਨੀ ਦੇਰ ਤੱਕ ਸਾਨੂੰ ਗੁਰੂ ਦੇ ਬਚਨਾਂ ਦੀ ਸਮਝ ਨਹੀਂ ਲੱਗਣੀ। ਦੂਜਾ ਕੋਈ ਗੁਰੂ ਦੇ ਬਚਨਾਂ ਨੂੰ ਆਪਣੀ ਮਰਜ਼ੀ ਨਾਲ ਕਿਵੇਂ ਵੀ ਸੁਣਾ ਦੇ, ਜੇ ਅਸੀਂ ਅਨੁਭੋਲ ਰਹੇ ਤਾਂ ਉਹਨੂੰ ਸੱਚ ਕਰਕੇ ਮੰਨ ਲਵਾਂਗੇ। ਔਰ ਇਹ ਬਹੁਤ ਵੱਡਾ ਨੁਕਸਾਨ ਕੌਮ ਦੇ ਵਿੱਚ ਅੱਜ ਹੋ ਰਿਹਾ ਹੈ। ਕਈ ਅਨਪੜ੍ਹ ਬਾਬੇ ਪੁੱਠੀਆਂ ਸਿੱਧੀਆਂ ਧਾਰਨਾ ਜੀਆਂ ਬਣਾ ਕੇ ਗੁਰਬਾਣੀ ਦਾ ਘੋਰ ਨਿਰਾਦਰ ਕਰਕੇ ਸੰਗਤਾਂ ਨੂੰ ਕੜਾਹੀ ਪਾ ਰਹੇ ਹੈ, ਅਤੇ ਸੰਗਤਾਂ ਅਨਭੋਲ ਪੁਣੇ ਵਿੱਚ ਕੜਾਹੀ ਪੈ ਰਹੀਆਂ ਨੇ। ਸਾਨੂੰ ਆਪ ਬਾਣੀ ਪੜ੍ਹਨੀ ਪਏਗੀ। ਔਰ ਜਿਸ ਦਿਨ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਧਿਆਨ ਨਾਲ ਕਰ ਲਿਆ ਨਾ, ਉਹਦੇ ਮਨ ਵਿੱਚੋਂ ਵਹਿਮ ਭਰਮ ਈਰਖਾ ਦੁਆਸ਼ ਚਿੰਤਾ ਸਭ ਖਤਮ ਹੋ ਜਾਣੀ ਹੈ। ਔਰ ਇਹ ਜਪਜੀ ਸਾਹਿਬ ਦੀ ਬਾਣੀ ਇੰਨੀ ਪਵਿੱਤਰ ਅਤੇ ਪਾਵਨ ਹੈ, ਇਹਦੇ ਵਿੱਚ ਐਡੇ ਬਹੁਤ ਗੂੜਾ ਗਿਆਨ ਹੈ, ਗਿਆਨ ਦੇ ਮੋਤੀ ਹੈ, ਜਿਨ੍ਹਾਂ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਭਾਸ਼ਾ ਵਿੱਚ, ਜਿਨ੍ਹਾਂ ਦੀ ਬੋਲੀ ਵਿੱਚ, ਜਿਨ੍ਹਾਂ ਦੀ ਧਰਤੀ 'ਤੇ ਬਾਣੀ ਉਚਾਰਨ ਕੀਤੀ, ਉਹ ਅਨਭੋਲ ਰਹਿ ਗਏ, ਅਨਪੜ੍ਹ ਰਹਿ ਗਏ, ਅਤੇ ਵਿਦੇਸ਼ਾਂ ਵਾਲੇ ਜਿਹੜੇ ਖੋਜੀ ਹੈ ਉਹ ਗੁਰੂ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਖੋਜਾਂ ਕਰਦੇ ਨੇ। ਉਹ ਕਹਿੰਦੇ ਅਸੀਂ ਲੱਖਾਂ ਡਾਲਰ ਕੁਝ ਸਵਾਲਾਂ ਦੇ ਜਵਾਬ ਲੱਭਣ ਵਾਸਤੇ ਖਰਚ ਕਰਤੇ, ਸਾਨੂੰ ਨਹੀਂ ਜਵਾਬ ਮਿਲਿਆ, ਅਤੇ ਜਦੋਂ ਜਵਾਬ ਮਿਲਿਆ ਉਹ ਗੁਰੂ ਨਾਨਕ ਦੀ ਜਪਜੀ ਸਾਹਿਬ ਬਾਣੀ ਪੜ੍ਹ ਕੇ ਮਿਲ ਗਿਆ। ਹੁਣ ਕੀ ਸਵਾਲ ਹੋਣਗੇ ਉਹਨਾਂ ਦੇ ਜਿਨ੍ਹਾਂ ਨੇ ਲੱਖਾਂ ਡਾਲਰ ਖਰਚ ਕੀਤੇ ਅਤੇ ਨਹੀਂ ਜਵਾਬ ਕਿਤੋਂ ਵੀ ਨਹੀਂ ਮਿਲਿਆ, ਜਦੋਂ ਜਵਾਬ ਮਿਲਿਆ ਹੈ ਤਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਮਿਲਿਆ। ਅਸੀਂ ਰੋਜ਼ ਪੜ੍ਹਦੇ ਹਾਂ, ਸਾਨੂੰ ਤਾਂ ਕੋਈ ਐਸਾ ਸਵਾਲ ਲੱਭਿਆ ਨਹੀਂ। ਕਿਉਂ ਨਹੀਂ ਲੱਭਿਆ? ਕਿਉਂਕਿ ਸਾਡੀ ਇੱਛਾ ਨਹੀਂ ਬਣੀ, ਇਸ ਸਾਗਰ ਦੇ ਵਿੱਚ ਡੂੰਘੀ ਡੁਬਕੀ ਲਾਉਣ ਦੀ ਸਾਡੀ ਇੱਛਾ ਨਹੀਂ ਬਣੀ। ਨਹੀਂ ਤੇ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਆਰੰਭ ਕਰਦਿਆਂ ਹੀ ਸਾਡੇ ਅੰਦਰੋਂ ਗਿਆਨ ਦੀ ਰੋਸ਼ਨੀ ਪ੍ਰਗਟ ਹੋਣੀ ਚਾਹੀਦੀ ਹੈ। ਜੋ ਏਕੋ ਓਂਕਾਰ ਕਹਿਤਾ ਨਾ, ਏਕੋ ਓਂਕਾਰ ਵਿੱਚ ਵੀ ਬੜਾ ਵੱਡਾ ਗਿਆਨ ਹੈ। ਇੱਕ ਦਾ ਮਤਲਬ ਹੈ ਪਰਮੇਸ਼ਰ ਇੱਕ ਹੈ, ਇੱਕ ਤੋਂ ਬਿਨਾਂ ਦੂਜੇ ਨੂੰ ਮੰਨਣਾ ਹੀ ਨਹੀਂ। ਹੁਣ ਇਹਦੀ ਵਿਆਖਿਆ ਮਹਾਰਾਜ ਅੱਗੇ ਕਰਦੇ ਹੈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ, ਏਕ ਬਿਨਾਂ ਨਹੀਂ ਦੂਜਾ ਕੋਏ, ਇੱਕ ਤੋਂ ਬਿਨਾਂ ਮੈਂ ਦੂਜੇ ਕਿਸੇ ਨੂੰ ਮੰਨਦਾ ਹੀ ਨਹੀਂ। ਏਕ ਪਿਤਾ ਏਕ ਸਕੇ ਹਾਂ ਮੁਬਾਰਕ, ਤੂੰ ਮੇਰਾ ਗੁਰਹਾਈ, ਗੱਲ ਇੱਕ ਦੀ ਕੀਤੀ ਹੈ ਮਹਾਰਾਜ ਨੇ। ਪਰ ਇੱਕ ਜਦੋਂ ਇੱਕ ਸਾਡੇ ਦਿਮਾਗ 'ਚ ਆ ਗਿਆ, ਇੱਕ ਸਾਡੀ ਸੁਰਤ ਵਿੱਚ ਆ ਗਿਆ, ਫਿਰ ਵਹਿਮ ਭਰਮ
ਸਭ ਕੁਝ ਖਤਮ ਹੋ ਜਾਣਾ ਹੈ। ਫਿਰ ਦੂਜੇ ਦੀ ਗੱਲ ਹੀ ਨਹੀਂ ਆਉਣੀ ਦਿਮਾਗ 'ਚ, ਫਿਰ ਤਾਂ ਆਪਣੇ ਗੁਰੂ 'ਤੇ ਭਰੋਸਾ ਬਣ ਜਾਣਾ। ਫਿਰ ਜਦੋਂ ਇੱਕ ਦੀ ਗੱਲ ਕਰ ਲਈ, ਇੱਕ ਦੀ ਸਮਝ ਆ ਗਈ, ਫਿਰ ਸਤਨਾਮ ਦੀ ਸਮਝ ਵੀ ਆ ਗਈ ਵੀ ਸਤਨਾਮ ਦਾ ਮਤਲਬ ਕੀ ਹੈ, ਨਾਮ ਸੱਚਾ। ਫਿਰ ਕਰਤੇ ਪੁਰਖ ਨਾਲ ਵੀ ਜੁੜ ਜਾਂਗੇ। ਕਰਤੇ ਪੁਰਖ ਨਾਲ ਜੁੜਿਆ ਹੋਇਆ ਇਨਸਾਨ ਨਿਰਭਉ ਹੋ ਜਾਂਦਾ, ਉਹਦੇ ਅੰਦਰੋਂ ਡਰ ਚੱਕਿਆ ਜਾਂਦਾ। ਕਿਉਂ? ਕਿਉਂਕਿ ਨਿਰਭਉ ਦੇ ਨਾਲ ਜੁੜ ਗਿਆ। ਜਦੋਂ ਨਿਰਭਉ ਪਰਮੇਸ਼ਰ ਨਾਲ ਜੁੜ ਗਿਆ, ਫਿਰ ਮਹਾਰਾਜ ਜੀ ਕਹਿੰਦੇ ਹੈ ਸਾਰਾ ਸੰਸਾਰ ਪਰਮੇਸ਼ਰ ਦੀ ਜੋਤ ਹੈ, ਇੱਕੋ ਹੈ, ਸਾਰੇ ਇੱਕ ਮਿੱਟੀ ਦੇ ਬਣੇ ਹੋਏ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ, ਭਾਂਡੇ ਵੱਖਰੇ ਵੱਖਰੇ ਬਣਾ ਤੇ, ਨਕਸ਼ੇ ਵੱਖਰੇ ਵੱਖਰੇ ਬਣਾ ਕੇ, ਪਰ ਮਿੱਟੀ ਪੰਜਾਂ ਤੱਤਾਂ ਦੀ ਲੱਗੀ ਹੋਈ ਹੈ। ਫਿਰ ਆਪਣਾ ਬੇਗਾਨਾ ਖਤਮ ਹੋ ਜਾਂਦਾ, ਇੱਕ ਸਾਰਤਾ ਦਾ ਜੀਵਨ ਬਤੀਤ ਕਰਦਾ। ਫਿਰ ਨਿਰਭਉ ਹੋ ਗਿਆ, ਡਰ ਖਤਮ ਹੋ ਗਿਆ। ਫਿਰ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਜੂਨੀ ਦੇ ਵਿੱਚ ਭਟਕਦਾ ਨਹੀਂ। ਬੰਦਾ ਬੰਦੇ ਦੇ ਸਰੀਰ ਵਿੱਚ ਰਹਿੰਦਿਆਂ ਹੋਇਆ ਪਤਾ ਹੀ ਨਹੀਂ ਕਿੰਨੀਆਂ ਕੁ ਜੂਨਾਂ ਭੋਗ ਰਿਹਾ। ਇੱਕ ਸਮੇਂ ਇੱਕੋ ਹੀ ਤਾਕਤ ਕੰਮ ਕਰਦੀ ਹੈ, ਚਾਹੇ ਜੇ ਬੰਦਾ ਹੋਇਆ ਨਾ, ਜੇ ਇਨਸਾਨ ਬਣਿਆ ਹੋਇਆ। ਫਿਰ ਇਨਸਾਨ ਦੇ ਵਿੱਚ ਬੇਈਮਾਨ ਨਹੀਂ ਪੈਦਾ ਹੋ ਸਕਦਾ। ਜੇ ਪਹਿਲਾਂ ਇਨਸਾਨ ਨਿਕਲੂਗਾ, ਫਿਰ ਬੇਈਮਾਨੀ ਅੰਦਰ ਆਊ। ਜੇ ਬੇਈਮਾਨ ਮਰ ਗਿਆ, ਫਿਰ ਸ਼ੈਤਾਨ ਬਣੂ। ਜੇ ਸੱਚ ਅੰਦਰ ਹੈ, ਝੂਠ ਨੇੜੇ ਵੀ ਨਹੀਂ ਆ ਸਕਦਾ। ਜੇ ਸੱਚ ਬਾਹਰ ਨਿਕਲੂ, ਝੂਠ ਨੇ ਫੇਰ ਅੰਦਰ ਜਾਣਾ। ਜੇ ਸਾਡੀ ਜੀਭ ਸੱਚ ਬੋਲਦੀ ਹੈ ਨਾ, ਝੂਠ ਤੇ ਨੇੜੇ ਵੀ ਨਹੀਂ ਆਉਂਦਾ, ਨਾ ਹੀ ਕੰਨ ਸੁਣਨਾ। ਇਸ ਕਰਕੇ ਸਾਨੂੰ ਗੁਰੂ ਦੀ ਪਾਵਨ ਪਵਿੱਤਰ ਬਾਣੀ ਨੂੰ ਧਿਆਨ ਦੇ ਨਾਲ ਆਪ ਪੜ੍ਹਨਾ ਪੈਣਾ ਹੈ। ਆਪ ਪੜ੍ਹਦੇ ਹਾਂ ਫਿਰ ਵਿਚਾਰ ਨਹੀਂ ਹੈ। ਹੁਣ ਪੜ੍ਹਨ ਵਾਲੇ ਵੀ ਕਈ ਵਾਰੀ ਵਿਚਾਰ ਨਹੀਂ ਕਰਦੇ, ਅਤੇ ਜਿਹੜੇ ਕੰਮਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਪੰਕਤੀ ਵਿੱਚ ਹੀ ਰੋਕੀ ਜਾਂਦੇ ਹੈ, ਉਹੀ ਕੰਮ ਕਰੀ ਜਾਂਦੇ ਨੇ। ਜਿਹੜੇ ਕੰਮ ਕਰਨ ਵਾਸਤੇ ਕਹਿੰਦੇ ਨੇ ਉਹ ਕਰ ਨਹੀਂ ਰਹੇ, ਇਸ ਕਰਕੇ ਅਸੀਂ ਅਵੇਸਲੇ ਹੋਏ ਹੋਏ ਹਾਂ। ਮਹਾਰਾਜ ਜੀ ਕਹਿੰਦੇ ਭਾਈ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਮਹਾਰਾਜ ਨੇ ਰੋਜ਼ ਬਾਣੀ ਪੜ੍ਹਨ ਦਾ ਹੁਕਮ ਕੀਤਾ, ਰੋਜ਼ ਬਾਣੀ ਦੀ ਵਿਚਾਰ ਕਰਨ ਦਾ ਹੁਕਮ ਕੀਤਾ। ਬਾਣੀ ਦੀ ਵਿਚਾਰ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਵੀ ਹੁਕਮ ਕੀਤਾ ਮਹਾਰਾਜ ਨੇ। ਪਹਿਲਾਂ ਸੁਣਨਾ, ਫਿਰ ਮੰਨਣਾ, ਮੰਨ ਕੇ ਕਮਾਉਣਾ। ਜਿਨ੍ਹਾਂ ਨੇ ਕਮਾਇਆ, ਉਹਨਾਂ ਨੇ ਆਪਣੇ ਸਰੀਰ ਦਾ ਮੋਹ ਤਿਆਗ ਕੇ ਗੁਰੂ ਦੇ ਹੁਕਮ ਨੂੰ ਸਾਹਮਣੇ ਰੱਖ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ, ਅਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਲਈ। ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਆਓ। ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈ।

تمری کرپا میں

ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਕਲੇ ਧਿਆਈ, ਫਿਰ ਅੰਗਦ ਗੁਰ ਜੀ ਅਮਰਦਾਸ ਰਾਮਦਾਸ ਹੁਣੇ ਸਹਾਈ, ਅਰਜਨ ਹਰਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈ, ਅਜੇ ਗਿੱਠਾਂ ਸਭ ਲੁੱਟ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਲ ਜਾਵੇ ਧਾਏ, ਸਭ ਥਾਈਂ ਹੋਏ ਸਹਾਈ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛੱਕਿਆ ਦੇਵ ਤਲਾਈ ਦੇਗ ਵਾਹੀ ਦੇਵ ਚੰਦ ਕੀਤਾ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਕਣੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਜਿਵਾਰੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਤਾ ਸੁਆਸਾ ਸਿੰਘ ਨਿਭਾਈ, ਜਿਨ੍ਹਾਂ ਦੀ ਪਵਿੱਤਰ ਕੁਆਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮਾਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੇ ਚੇਤਾਵਨੀਆਂ ਸੁਣ ਕਦਨ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾਨ ਦਾਨ ਚਰਿਆ, ਦੇ ਦੇ ਪਤੀ ਬਿਰਧ ਕੀ ਪੈ ਬੰਦ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰ ਦਾਨ, ਰਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀ ਹਾਂ ਝੰਡੇ ਬੁੰਗੇ ਯੁਗ ਯੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਾਤਰੂ ਜੀ ਮਤ ਕਰ ਆਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਹਨਾਂ ਨੂੰ ਪੰਥ ਨੂੰ ਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਾ ਦੇ ਦਾਨ ਸਤਿਗੁਰੂ, ਨਿਓਟਾਂ ਦੀ ਓਰ ਸੱਚੇ ਪਿਤਾ ਧੰਨ ਧੰਨ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਦਕਾ ਹਫ਼ਤਾ ਵਾਰੀ ਸਮਾਗਮਾਂ ਦੇ ਅੰਦਰ ਸੰਗਤਾਂ ਨੇ ਪ੍ਰੇਮ ਸਾਹਿਤ ਹਾਜ਼ਰੀਆਂ ਭਰੀਆਂ, ਬਾਦਸ਼ਾਹ ਜੀ ਅੰਮ੍ਰਿਤਸਰ ਤੋਂ ਲੈ ਕੇ ਆਪ ਜੀ ਦੇ ਲੰਗਰਾਂ ਵਿੱਚ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਹੈ। ਕਿਰਪਾ ਕਰਨੀ ਸੇਵਕਾਂ ਨੇ ਕੀਤੀ ਹੋਈ ਸੇਵਾ ਥਾਏ ਪਾਉਣੀ ਜੀ, ਸਭਨਾਂ ਨੂੰ ਚੜ੍ਹਦੀ ਕਲਾ ਦੀ ਰਾਤ ਰੋਸ਼ਨੀ ਕਰਨੀ, ਤੰਦਰੁਸਤੀਆਂ ਮੋਸ਼ਨੀ ਕਰਨੀ, ਸੱਚੇ ਪਾਤਸ਼ਾਹ ਜੀ ਅੱਜ ਦੇ ਸਮਾਗਮਾਂ ਦੇ ਅੰਦਰ ਆਪ ਜੀ ਦੀ ਰਹਿਮਤ ਸਦਕਾ ਆਸਾ ਕੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ, ਸੰਪੂਰਨ ਕੀਰਤਨ ਹੋਇਆ, ਪਾਤਸ਼ਾਹ ਜੀ ਗੁਰਬਾਣੀ ਦੇ ਸ਼ਬਦ ਪੜੇ ਗਏ, ਗੁਰਮਤ ਦੀਆਂ ਵਿਚਾਰਾਂ ਹੋਈਆਂ, ਪਾਤਸ਼ਾਹ ਆਪ ਜੀ ਦੀ ਮਿਹਰ ਸਦਕਾ ਆਪ ਜੀ ਦੇ ਅੱਜ ਦੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਗੁਰਮੁਖ ਪਿਆਰੇ, ਆਪ ਜੀ ਦੇ ਪਿਆਰੇ ਗੁਰਸਿੱਖ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਅੰਦਰ ਆਪ ਜੀ ਦੀ ਅਲਾਹੀ ਬਾਣੀ ਦਾ ਸ਼ਬਦ ਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ, ਸੰਗਤਾਂ ਨੇ ਹਾਜ਼ਰੀ ਭਰੀ ਹੈ, ਪਾਵਨ ਪਵਿੱਤਰ ਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਵੱਤ ਬਖਣੀ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਸੱਚੇ ਪਾਤਸ਼ਾਹ ਜੀ ਉਦਾਰੇ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁਣ ਸੁੰਦਰ ਪਛਾਕੇ ਭੇਟਾ ਕੀਤੇ ਗਏ, ਆਪ ਅੰਗੀਕਾਰ ਕਰਕੇ ਸੇਵਕਾਂ ਦੇ ਪੜਦੇ ਕੱਜਣੇ ਜੀ, ਆਪ ਜੀ ਦਰ ਘਰ ਦੇ ਪ੍ਰੀਤਵਾਨ ਭਾਈ ਜਾਸ ਜੀਤ ਸਿੰਘ ਬੇਦੀ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ, ਉਹ ਭਾਈ ਮੇਜਰ ਸਿੰਘ ਮਾਨਟ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਭਾਈ ਹਰਭਜਨ ਸਿੰਘ ਜੌਹਲ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੱਚੇ ਪਾਤਸ਼ਾਹ ਜੀ ਉਹ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ, ਦਰ ਘਰ ਦੇ ਪ੍ਰੀਤਵਾਨ ਰਵੀ ਜੀ ਅਤੇ ਰੌਚਕਾ ਸਤਦੇਵਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਉਡੀਕ ਕਰਨਾ, ਸਮੂਹ ਸੰਗਤਾਂ ਵੱਲੋਂ ਆਪ ਜੀ ਦੀਆਂ ਮੱਥਿਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਪਿਆਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ, ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲਤਰਾਂ ਨੂੰ ਜਿਹਨਾਂ ਮਿਲਿਆ ਪਵਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋਮਲ ਬੋਚ ਹੈ ਰਾਜ ਕਰੇਗਾ ਖਾਲਸਾ, ਸਵਾਰ ਹੋਏ ਸਭ ਮਿਲਾਂਗੇ, ਵਾਹਿਗੁਰੂ ਨਾਮ ਜਹਾਜ਼ ਹੈ,

ಸತನಾಮ ವಾಹಿಗುರು ಸಾಹಿಬ ಜೀ ಏಕ ಓಂಕಾರ

0: ਉਧਰੋਂ ਲਾਲ ਜੀ ਇੱਕ ਲਾਲ ਬਟਨ ਚੱਲ ਗਿਆ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਅੱਜ ਜਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਹਨ ਜੀ। ਬਹੁਤ ਹੀ ਧੰਨਵਾਦ ਸਾਡੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਦਾ, ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਗੁਰ ਇਤਿਹਾਸ ਗੁਰਬਾਣੀ ਗੁਰਮਤੀ ਸਾਂਝ ਸਾਡੇ ਨਾਲ ਪਾਈ ਹੈ ਗਿਆਨੀ ਜੀ ਦਾ, ਬਹੁਤ ਬਹੁਤ ਧੰਨਵਾਦ। ਸਾਡੇ ਲੋਕਲ ਕੀਰਤਨੀ ਜਥੇ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਸਾਡੇ ਨਾਲ ਕੀਰਤਨ ਦੀ ਸਾਂਝ ਪਾਈ ਹੈ। ਲੰਘੇ ਹਫ਼ਤੇ ਵਿੱਚ ਸੇਵਾਦਾਰਾਂ ਵੱਲੋਂ ਘਾਹ ਕੱਟਣ ਦੀ, ਕਾਰਪੇਟ ਕਲੀਨਿੰਗ ਦੀ ਸੇਵਾ ਕੀਤੀ। ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਸੇਵਾਦਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਾਡੀਆਂ ਸਤਿਕਾਰਯੋਗ ਬੀਬੀਆਂ ਮਾਤਾਵਾਂ ਭੈਣਾਂ ਦਾ ਬਹੁਤ ਧੰਨਵਾਦ, ਹਮੇਸ਼ਾ ਦੀ ਤਰ੍ਹਾਂ ਜਿਨ੍ਹਾਂ ਨੇ ਕੱਲ੍ਹ ਦੇ ਰੋਜ਼ ਤੋਂ ਲੈ ਕੇ ਲੰਗਰਾਂ ਦੇ ਵਿੱਚ ਬਹੁਤ ਸੇਵਾਵਾਂ ਕੀਤੀਆਂ ਹਨ ਜੀ। ਹੁਣ ਇੱਕ ਵਿਸ਼ੇਸ਼ ਅਨਾਊਂਸਮੈਂਟ ਕਹਿ ਸਕਦੇ ਹਾਂ ਜਾਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਆਂਟੀ ਜੀ ਕੁਲਵਿੰਦਰ ਕੌਰ ਮਾਂਗਟ ਅਤੇ ਸਾਡੇ ਸਤਿਕਾਰਯੋਗ ਅੰਕਲ ਜੀ ਮੇਜਰ ਸਿੰਘ ਮਾਂਗਟ ਪਰਿਵਾਰ ਦਾ। ਪਰਿਵਾਰ ਬੜੇ ਲੰਬੇ ਸਮੇਂ ਤੋਂ, ਕਾਫ਼ੀ ਲੰਬੇ ਸਮੇਂ ਤੋਂ ਵਿਲੀਅਮਸ ਲੇਕ ਦੇ ਵਿੱਚ ਰਹਿ ਰਹੇ ਹਨ। ਹਰ ਕਮਿਊਨਿਟੀ ਇਵੈਂਟ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਤਨ ਮਨ ਧਨ ਦੇ ਨਾਲ ਬਹੁਤ ਸੇਵਾ ਕਰਦੇ ਰਹੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਣ। ਪਰਿਵਾਰ ਹੁਣ ਲੋਅਰ ਮੇਨਲੈਂਡ ਵਿਖੇ ਮੂਵ ਹੋਣ ਜਾ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ, ਸੰਗਤ ਵੱਲੋਂ, ਨਗਰ ਦੀ ਸਾਰੀ ਸੰਗਤ ਵੱਲੋਂ ਪਰਿਵਾਰ ਦਾ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਜਿੱਥੇ ਵੀ ਪਰਿਵਾਰ ਰਹਿਣ ਜਾਂ ਸਾਡੇ ਕੋਲ ਆਉਂਦੇ ਜਾਂਦੇ ਰਹਿਣ ਤਾਂ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਜੀ। ਸਾਡੇ ਛੋਟੇ ਵੀਰ ਸਰਦਾਰ ਹਰਪ੍ਰੀਤ ਸਿੰਘ ਜੀ ਹੁਣਾਂ ਦਾ ਆਨੰਦ ਕਾਰਜ ਹੋਇਆ ਪਿਛਲੇ ਦਿਨਾਂ ਦੇ ਵਿੱਚ, ਬੀਬੀ ਜਸਪ੍ਰੀਤ ਕੌਰ ਜੀ ਹੁਣਾਂ ਨਾਲ। ਵੀਰ ਵੱਲੋਂ ਗੁਰੂ ਘਰ ਵਿਖੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੁਮਾਲਾ ਸਾਹਿਬ ਦੀ ਸੇਵਾ ਕੀਤੀ ਗਈ ਹੈ। ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਅਗਲੇ ਹਫ਼ਤੇ ਐਤਵਾਰ 5 ਜੁਲਾਈ ਵਾਲੇ ਦਿਨ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਜੀ। ਗੁਰੂ ਘਰ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਦੀਵਾਨ ਸੱਜਣਗੇ। ਇਸੇ ਹੀ ਤਰ੍ਹਾਂ ਸਾਰੀ ਸੰਗਤ ਨੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਕੇ ਲੰਗਰ ਤਿਆਰ ਹਨ ਜੀ। ਸਾਰੀ ਸੰਗਤ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: Kevudi Rangili Tarti Devasnik Srotiyo, Tusi Ye Program FM Radio CISK 94.3 To Sun Rahe Ho। E Program Gurdwara Sahib, Western Singh Sabha, Williams Lake To Prasarit Kita Ja Raha Hai। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
3: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।